ਨਾਮ ਕਰੀ ਮਹਲਾ ਤੀਜਾ ਆਨੰਦ ਕਿਉ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮੰਜ ਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੂਸਾ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾ ਹੀ ਕਰ ਤੇਰਾ ਕਰਦਾ ਤੇਰੇ ਸਭ ਕਿਛ ਹੈ ਜੇ ਦੇ ਸੋ ਪਾਵੇ ਸਦਾ ਸਿਸਲਾ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਸ਼ਾਂਸਾ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜੇ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਨ ਸ਼ਬਦੀ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਰਾਜਿਤ ਕਰ ਤਾਰੀਆ ਪੰਜ ਦੋ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੇ ਸੁਖੋਆ ਤਿਤਕਾਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੂਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸੁਰ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮਦਾਵਣੀ ਮੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਾਸਨ ਦੋ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਿਓ ਜਿਸ ਕਾ ਸਭ ਸਦਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰੋ ਇਹ ਵਸਤਈ ਨਹਿ ਜਾਈ ਦੇ ਤਿਨ ਰਾਖੁਰ ਤਾਰੋ ਤਮ ਸੰਸਾਰ ਚਰਨ ਲਗਤਰੀ ਆਏ ਸਭ ਨਾਨ ਬ੍ਰਹਮ ਪਸਾਰੋ ਸਲੋਕ ਮਹਲਾ ਪੰਜਵਾਂ ਤੇਰਾ ਕੀਤਾ ਜਾ ਤੋ ਨਹੀ ਮੈਨੂੰ ਜੋ ਕਿਤੋ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿਰਾ ਮੁਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਤਰਸ ਪਿਆ ਮਹਿਰਾ ਮੁਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕਿਉਂ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਹੁਤ ਜੀ ਸਹਾਇ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰ ਨੌਣ ਦੇ ਆਵੇ ਧਾਏ ਸਭ ਤਾਈ ਹੋਈ ਸਹਾਇ ਦਸਵੀਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਤਾਈ ਹੋਈ ਸਹਾਇ ਦਸੋ ਪਾਤਸ਼ਾਹੀਓ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਬਜਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇਗ ਕੇ ਡਟ ਕੀਤਾ ਤਿੰਨਾਂ ਗੁਰਮੁਖ ਪਿਆਰੇ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਏ ਸੀ ਦਿੱਤੇ ਬਾਂਧ ਬਾਂਧ ਕਟਵਾਏ ਚਰਖੜੀਆਂ ਤੇ ਚੜੇ ਆ ਰਿਹਾ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਕੇ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਗਏ ਅਸਹਾਰ ਦੇ ਸ਼ੀਦੋ ਸਿਕਿਦ ਕੇ ਸਾਸ ਵਾਸ ਸੰਗ ਨਿਭਾਈ ਧਰਮ ਨਹੀਂ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਦੇ ਅੰਦਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਰ ਸ਼ਰਿਆ ਦੇ ਤੇ ਫਤਿਹ ਬਿਰਦ ਕੀ ਪੈਰ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਸ਼ਦਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਕਾਲ ਪੁਰਖ ਅੰਤਰ ਜਾਮੀ ਗੁਰੂ ਜੀ ਨਿਵਾਸ ਜੀ ਪਾਤਸ਼ਾਹ ਪਾਂਦੇ ਸਦਾ ਸਹਾਇ ਦਿੱਤਾ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਤੋਂ ਜਿਹਨਾਂ ਦਾ ਪੰਥ ਨੂੰ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੇ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਉਹਨੇ ਆਸਰਿਆਂ ਦੇ ਆਸਰਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਸੂਰਾ ਸੋ ਪਹਿਚਾਨੀ ਹੈ ਜੋ ਲਰੇ ਦੀਨ ਕਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਛਾੜੇ ਖੇਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਸਮੂਹ ਸੰਗਤਾਂ 1984 ਦੇ ਘੱਲੂਕਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਸਰਬੱਤ ਸੰਗਤਾਂ ਵੱਲੋਂ ਆਪ ਦੇ ਹਜ਼ੂਰ ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਕੀਰਤਨ ਸੋਧ ਰਹਿ ਸਭ ਦੇ ਪਾਠ ਹੋਏ ਨੇ ਅੱਖਰ ਦਾ ਵਾਧਾ ਕੱਟਾ ਪੁਰਜੋ ਦੀ ਖਿਮਾ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਦਾ ਰਾਹੀ ਸਾਹ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਰਬੱਤ ਸੰਗਤਾਂ ਦੀ ਹਾਜ਼ਰੀ ਤੇਲ ਫੁੱਲ ਭੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਿਹਤ ਤੇ ਮਿਹਰ ਪ੍ਰਿਆਤ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਅੰਮ੍ਰਿਤ ਵੇਲੇ ਦੇ ਜਾਗਣੇ ਨਿਤਨੇਮ ਕਰਦੇ ਬਲ ਬਾਣੀ ਤੇ ਬਾਣ ਨਾਲ ਪਿਆਰ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਇਸ ਤਰ੍ਹਾਂ ਸੇਵਾ ਕਰਨ ਦਾ ਉਦਮ ਬਾਲ ਬਖਸ਼ਿਸ਼ ਕਰਨੇ ਅਤੇ 1984 ਦੇ ਘੱਲੂਕਾਰੇ ਦੇ ਸਮੂਹ ਸ਼ਹੀਦਾਂ ਦੀ ਸੱਚੀ ਸੁੱਚੀ ਜਾਤ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੀ ਪੰਥ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਪੰਥ ਨੂੰ ਆਪਣਾ ਦਰ ਘਰ ਬਖਸ਼ ਕੇ ਨਿਹਾਲ ਕਰਨਾ ਆਉਣ ਵਾਲੇ ਸਮੇਂ 'ਚ ਪੰਥ ਵਿੱਚ ਏਕਤਾ ਤਿਆਗ ਤੇ ਪਿਆਰ ਦੀਆਂ ਦਾਤਾਂ ਬਖਸ਼ ਕੇ ਗੁਰੂ ਗ੍ਰੰਥ ਤੇ ਗੁਰੂ ਪੰਥ ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰਨਾ ਐਸ ਦੀਵਾਨ ਸਾਹਿਬ ਜਿਹੜੇ ਨੇ ਮਿਹਰ ਪ੍ਰਿਆਤ ਰੱਖਣਾ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ ਭਾਈ ਕੁਲਬੀਰ ਸਿੰਘ ਸਿੱਧੂ ਤੰਦਰੁਸਤੀ ਦੀ ਅਰਦਾਸ ਬੇਨਤੀ ਕਰਦੇ ਨੇ ਮਿਹਰ ਪ੍ਰਿਆਤ ਰੱਖੇ ਦੇ ਰੋਗਤਾ ਬਖਸ਼ ਕੇ ਨਿਹਾਲ ਕਰਨਾ ਮਿਹਰ ਕਰੋ ਦਾਤਾ ਜੀ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮ ਪਿਆਰੇ ਮਿਲੋ ਜਿਹਨਾਂ ਮਿਲਿਆ ਤੇਰਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ
तेरे भाणे सरबत दा भला। वाहिगुरु जी का खालसा, वाहिगुरु जी की फतेह। दोरा गया भई अकाल की, सब सिखन का हुक्म है, गुरु ग्रंथ जी मान्यो।

ਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਧੰਨ ਵਾਹਿਗੁਰੂ ਜੀ ਜੋ ਤੋ ਪ੍ਰੇਮ ਖਿਰਣ ਕਾ ਚਾਹੋ ਸਿਰ ਤਾਂ ਤਲੀ ਗਰੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀ ਜੈ ਕਾਣ ਨਾ ਕੀ ਜੈ ਸੋ ਕਹੋ ਟਲ ਗੁਰੂ ਸੇਵੀ ਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਧੰਨ ਵਾਹਿਗੁਰੂ ਜੀ।

ਹਰ ਸਿਉ ਦੇਵੈ ਜੋਰ, ਚਰਨ ਗਹੂ ਬਕੂਰ ਸੁਬਰਸਨਾ, ਦੀਜੈ ਪ੍ਰਾਨ ਅਕੋਰ, ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੂ ਬਕੂ ਸੁਬਰਸਨਾ, ਦੀਜੈ ਪ੍ਰਾਨ ਅਕੋਰ, ਰਹਾਉ ਮਨ ਤਾਂ ਨਿਰਮਲ ਕਰਤ ਕਿਆਰੂ, ਹਰ ਸਿੰਚੇ ਸੁਧਾ ਸੰਜੂਰ, ਇਹ ਰਸ ਮੈਂ ਮਗਨ ਹੋਤ ਕਿਰਪਾ ਤੇ, ਮਾਂ ਬਿਖਿਆ ਤੇ ਤੋਰ, ਆਇਓ ਸਰਣ ਦੀਨ ਦੋ ਪੰਜਣ, ਜਦੋਂ ਤੁਮਰੀ ਔਰ, ਅਭੈ ਪਦ ਦਾਨ ਸਿਮਰਨ ਸਵਾਮੀ ਕੋ, ਪ੍ਰਭ ਨਾਨਕ ਬੰਧਨ ਸ਼ੋਰ, ਆਇਓ ਸਰਣ ਦੀਨ ਦੋ ਪੰਜਣ, ਜਦੋਂ ਤੁਮਰੀ ਔਰ, ਅਭੈ ਪਦ ਦਾਨ ਸਿਮਰਨ ਸਵਾਮੀ ਕੋ, ਪ੍ਰਭ ਨਾਨਕ ਬੰਧਨ ਸ਼ੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਸੰਗ ਜੀ, ਸਤਿਗੁਰੂ ਦੀ ਪਾਰ ਬਖਸ਼ ਰਹਿਮਤ ਹੋਈ, ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ, ਸ਼ਬਦ ਚੌਂਕ ਚ ਕੀਰਤਨ ਸੋਦਰਾ ਸਾਹਿਬ ਦੇ ਪਾਠ ਉਪਰੰਤ ਸਰਬੱਤੇ ਭਲੇ ਦੀ ਪੰਨ ਦੀ ਚੜ੍ਹਦੀ ਕਲਾ, ਸਮੂਹ ਸੰਗਤਾਂ ਦੀ ਚੜ੍ਹਦੀ ਕਲਾ। ਅਤੇ ਅੱਜ ਦੇ ਸਨ 1984 ਜੂਨ 4 ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਉੱਤੇ ਆਪ ਜੀ ਨੂੰ ਪਤਾ ਹੀ ਹੈ ਕਿ ਗੋਬਿੰਦ ਸਥਾਨ ਦੀ ਗੌਰਮੈਂਟ ਨੇ ਅਟੈਕ ਕਰਕੇ ਬਹੁਤ ਸਾਰਾ ਨੁਕਸਾਨ ਕਰਕੇ, ਨਾਲ ਨਾਲ ਬਹੁਤ ਸਾਰੇ ਬੱਚੇ ਬੱਚੀਆਂ, ਮਾਤਾਵਾਂ, ਭੈਣਾਂ, ਬੀਬੀਆਂ, ਬਜ਼ੁਰਗਾਂ ਜੋ ਨੌਜਵਾਨਾਂ ਦਾ ਗੁਰਮੋਂ ਪਿਆਰੇ ਕਤਲ ਕੀਤਾ। ਆ ਦਿਨ 4/5/1984 ਦੇ ਘੱਲੂਘਾਰੇ ਨੂੰ ਸਮਰਪਣ ਨੇ। ਉਹਨਾਂ ਸਾਰਿਆਂ ਸ਼ਹੀਦਾਂ ਦੇ ਚਰਨਾਂ 'ਚ ਨਮਸਕਾਰ, ਅਰਦਾਸ ਕਰੀਏ ਗੁਰਮੁਖ ਪਿਆਰਿਓ ਸਾਡੀ ਬੇਅਤਫਾਕੀ, ਸਾਡੀ ਜਥੇਬੰਦੀਆਂ, ਸਾਡਾ ਗੁਰੂ ਗ੍ਰੰਥ ਅਤੇ ਗੁਰੂ ਪੰਥ ਤੋਂ ਦੂਰ ਹੋਣਾ, ਆਪੋ ਆਪਣੀ ਮਰਿਆਦਾ ਬਣਾ ਲੈਣੀ ਅਤੇ ਆਪ ਆਪਣੇ ਢੰਗ ਨਾਲ ਪੰਥ ਨੂੰ ਚਲਾਉਣ ਦਾ ਜਿਹੜਾ ਸਾਡਾ ਇਹ ਗੁਰਮੁਖ ਪਿਆਰਿਓ ਕੰਮ ਚੱਲ ਰਿਹਾ ਨਾ, ਇਸੇ ਚੀਜ਼ ਦਾ ਉਹ ਲਾਹਾ ਲੈ ਰਹੇ ਨੇ। ਉਹਨਾਂ ਦਾ ਸਾਜਿਸ਼ ਜਿਹੜੀ ਉਹ ਕਾਮਯਾਬ ਆ, ਅਸੀਂ ਗੁਰਮੁਖ ਪਿਆਰਿਓ ਆਪਣੇ ਆਪ ਨੂੰ ਕਮਜ਼ੋਰ ਕਰ ਰਹੇ ਹਾਂ। ਔਰ ਜਦੋਂ ਵੀ ਕਿਤੇ ਖਤਰਾ ਹੋਇਆ ਕੌਮ ਨੂੰ, ਜਾਂ ਜਦੋਂ ਵੀ ਸਿੱਖ ਰਾਜ ਸਾਡੇ ਤੋਂ ਗਿਆ, ਉਹ ਸਾਡੇ ਆਪਣਿਆਂ ਨੇ ਗੁਰਮੁਖ ਪਿਆਰਿਓ ਸਾਡੇ ਤੋਂ ਖਸਾਇਆ, ਕਿਸੇ ਦਾ ਕੋਈ ਕਸੂਰ ਨਹੀਂ, ਸਾਡਾ ਆਪਣਾ ਖੁਦ। ਅਸੀਂ ਆਪਣੇ ਆਪ ਨੂੰ ਬਚਾਉਣ ਦਾ ਯਤਨ ਕਰੀਏ ਅਤੇ ਆਪਣੇ ਆਪ ਨੂੰ ਸੋਚਣ ਦਾ ਯਤਨ ਕਰੀਏ ਕਿ ਪੰਥ ਅਤੇ ਗੁਰੂ ਗ੍ਰੰਥ ਦੇ ਉੱਤੇ ਅਸੀਂ ਕਿਵੇਂ ਸਮਰਪਣ ਹੋਣਾ, ਔਰ ਸਾਡੇ 'ਚ ਕੀ ਕਮੀਆਂ ਨੇ, ਕਿਹੜੀਆਂ ਕਮਜ਼ੋਰੀਆਂ ਨੇ। ਅਗਰ ਉਹਨਾਂ ਨੂੰ ਅਸੀਂ ਆਪਣੇ 'ਚੋਂ ਦੂਰ ਨਹੀਂ ਕਰਦੇ ਤਾਂ ਕਿਵੇਂ ਕਰਨਾ। ਜਿੱਥੇ ਬੇਅਤਫਾਕੀ ਹੈ ਉੱਥੇ ਕਦੀ ਵੀ ਗੁਰਮੁਖ ਪਿਆਰਿਓ ਜਿਹੜਾ ਤਾਂ ਕਦੀ ਵੀ ਗੱਲ ਨਹੀਂ ਬਣਦੀ। ਆਪਾਂ ਕੋਸ਼ਿਸ਼ ਕਰੀਏ, ਮਹਾਰਾਜ ਤਾਂ ਰੋਹ ਕਹਿੰਦੇ ਨੇ, ਹੋਏ ਇਕੱਤਰ ਮਿਲੋ ਮਿਲ ਭਾਈ, ਦੋਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕਿ ਹੋਵੋ ਜੋੜੀ ਗੁਰਮੁਖ ਬੈਸੋ ਸ਼ਫਾ ਵਿਸ਼ਾ। ਆਪਾਂ ਆਪਣੀਆਂ ਇਹਨਾਂ ਗੱਲਾਂ ਨੂੰ ਛੱਡ ਕੇ ਗੁਰੂ ਗ੍ਰੰਥ ਅਤੇ ਗੁਰਪੰਥ ਨੂੰ ਸਮਰਪਣ ਹੋ ਕੇ ਗੁਰੂ ਗ੍ਰੰਥ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਗੁਰਮੁਖ ਪਿਆਰਿਓ ਸੇਵਾ ਵਿੱਚ ਆਪਣੇ ਆਪ ਨੂੰ ਸਮਰਪਣ ਕਰੀਏ। ਆਪ ਜੀ ਨੂੰ ਬੇਨਤੀ ਹੈ ਔਰ ਉਹਨਾਂ ਸ਼ਹੀਦਾਂ ਦੇ ਚਰਨਾਂ 'ਚ ਨਮਸਕਾਰ। ਕੱਲ੍ਹ ਨੂੰ 2 ਅਖੰਡ ਪਾਠ ਆਰੰਭ ਹੋਣੇ ਨੇ, ਐਤਵਾਰ ਨੂੰ ਭੋਗ ਪੈਣਗੇ, ਪਰਿਵਾਰਾਂ ਨੂੰ ਬੇਨਤੀ ਦਰਸ਼ਨ ਦੇਣੇ। ਸੋ ਹੁਣ ਸ਼ਾਮਾਂ ਦੇ ਦੀਵਾਨ ਦੀ ਆਰੰਭਤਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲਾ ਜਥਾ ਕੀਰਤਨ ਸਰਵਣ ਕਰਾਉਣਗੇ। ਬੜੇ ਪਿਆਰ ਨਾਲ ਸਰਵਣ ਕਰੋ ਜੀ, ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰੂ ਜੀ ਕਿਰਪਾ ਕਰਨ ਉਸ ਪਰਮਾਤਮਾ ਦੀ ਅਗਾਧ ਬੋਧ ਬਾਣੀ ਆਪਾਂ ਸਾਰਿਆਂ ਨੇ ਮਿਲ ਕਰਕੇ ਗਾਇਨ ਸ਼ਰਵਣ ਕੀਤੀ। ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ ਤਿਸ ਜਨ ਦੁੱਖ ਨਿਕਟ ਨਹੀਂ ਆਵੇ। ਸਮਾਂ ਹੋਇਆ ਹੈ ਗੁਰਮਤਿ ਵਿਚਾਰਾਂ ਦਾ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆਂ। ਗੁਰੂ ਘਰ ਜੀ ਦੇ ਕਥਾ ਵਾਚ ਗਿਆਨੀ ਗੁਰਸ਼ਰਨ ਸਿੰਘ ਜੀ, ਆਓ ਤਿੰਨਾਂ ਪਾਸੋਂ ਕੁਛ ਸਮਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰੀਏ, ਹੋਈਆਂ ਭੁੱਲਾਂ ਦੀ ਖਿਮਾ ਲਵਾਓ। ਹਰ ਜੀ ਆਖੋ ਜੀ, ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ ਜਥੇ ਦਾ, ਜਿਨ੍ਹਾਂ ਨੇ ਬੜੇ ਪਿਆਰ ਨਾਲ ਰਸ ਪਿੰਨੀ ਰਸਨਾ ਦੁਆਰਾ ਲਾਹੀ ਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਾਏ ਨੇ। ਜਥੇ ਦਾ ਸਰਬੱਤ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਗੁਰੂ ਕਿਰਪਾ ਕਰੇ ਜਥੇ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ। ਹਰ ਰੋਜ਼ ਸਵੇਰੇ ਸ਼ਾਮ ਸੇਵਾ ਨਿਭਾਉਂਦੇ ਨੇ, ਆਪ ਵੀ ਹਾਸ ਸਿੰਘ ਵਰਗੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਕੱਲ੍ਹ ਨੂੰ ਦੋ ਅਖੰਡ ਪਾਠ ਆਰੰਭ ਹੋਣੇ ਨੇ, ਐਤਵਾਰ

0: ਜਿਹੜੇ ਉਹਨਾਂ ਦੇ ਭੋਗ ਪੈਣਗੇ। ਸਭ ਨੂੰ ਬੇਨਤੀ ਹੈ, ਇੱਕ ਤਾਂ ਬਹੁਤ ਸਾਰੇ ਮਿੱਤਰਾਂ ਸੱਜਣਾਂ ਵੱਲੋਂ ਹੈ, ਕੁਛ ਪਰਿਵਾਰਾਂ ਨੇ, ਕੁਛ ਬੱਚਿਆਂ ਨੇ ਰਲ ਮਿਲ ਕੇ ਪਾਠ ਕਰਨਾ, ਔਰ ਦੂਸਰਾ ਕੁਰਾਲੀ ਨਗਰ ਅਤੇ ਇੱਕ ਹੋਰ ਪਰਿਵਾਰ ਵੱਲੋਂ। ਸੋ ਉਹਨਾਂ ਨਾਲ ਆਪ ਜੀ ਨੂੰ ਬੇਨਤੀ ਹੈ, ਆਪ ਜੀ ਨੇ ਦਰਸ਼ਨ ਦੇਣੇ। ਸੋ ਨਾਲ ਨਾਲ ਬੇਨਤੀ ਹੈ ਕਿ ਅੱਖਾਂ ਦਾ ਕੈਂਪ 14 ਜੂਨ ਨੂੰ ਗੁਰਦੁਆਰਾ ਸਾਹਿਬ ਵਿਖੇ ਆ ਸਿੰਘ ਸਭਾ, 14-12 ਤੋਂ ਲੈ ਕੇ 4 ਵਜੇ ਤੱਕ ਸ਼ਾਮ ਨੂੰ ਹੋਏਗਾ। ਕੀਰਤਨ ਦੀਆਂ ਕਲਾਸਾਂ ਹਰ ਬੁੱਧਵਾਰ ਨੂੰ ਸ਼ਾਮ ਨੂੰ 6-7 ਵਜੇ ਤੱਕ ਹੁੰਦੀਆਂ ਨੇ, ਅਤੇ ਦਸਤਾਰ ਸਿਖਲਾਈ ਵੀ ਕਰਾਈ ਜਾਂਦੀ ਹੈ ਸ਼ੁੱਕਰਵਾਰ ਨੂੰ ਸ਼ਾਮ ਨੂੰ 6 ਵਜੇ। ਸੋ ਹੁਣ ਸਰਵੰਗ ਕਰੀਏ ਭਾਈ ਸਾਹਿਬ ਗੁਰਸ਼ਰਨ ਸਿੰਘ ਪਾਸੋਂ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

ਧੰਨ ਗੁਰੂ ਨਾਨਕ ਜਨ ਕੇਰਾ।

ਵਾਹਿਗੁਰੂ ਜੀਓ ਕਬੀਰ ਜੱਗ ਬਾਂਧਿਓ ਜਿਹ ਜੇਵਰੀ ਤੇਹ ਮਤ ਬੰਧੋ ਕਬੀਰ ਜੈ ਹੈ ਆਟਾ ਲੂਣ ਜਿਉਂ ਸੋਨ ਸਮਾਨ ਸਰੀਰ ਕਬੀਰ ਹੰਸ ਉੱਡਿਓ ਧਨ ਗਾਡਿਓ ਸੋ ਜਾਈ ਸੈਨਾ ਅਜਹੂੰ ਜੀਉ ਨਾ ਛੋਡਈ ਰੰਕਾਈ ਨੈਨਾ ਅਜਹੂ ਜੀਉ ਨਾ ਛੋਡਈ ਰੰਕਾਈ ਨੈਨਾ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹੇ ਥਮਰਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਹਿਬ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਸਿੰਘਾਂ ਪਾਸੋਂ ਮਾਲਕ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਹੁਣ ਸਮਾਂ ਹੈ ਗੁਰਬਾਣੀ ਵਿਚਾਰ ਦਾ। ਲੜੀਵਾਰ ਵਿਚਾਰ ਭਗਤ ਕਬੀਰ ਸਾਹਿਬ ਜੀ ਦੇ ਸਲੋਕਾਂ ਦੀ ਆਪਾਂ ਕਰ ਰਹੇ ਹਾਂ। ਉਸੇ ਲੜੀ ਤਹਿਤ ਤਕਰੀਬਨ 116 ਸਲੋਕਾਂ ਦੀ ਵਿਚਾਰ ਹੋ ਚੁੱਕੀ ਹੈ। 2 ਸਲੋਕਾਂ ਦਾ ਪਾਠ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। 117 ਅਤੇ 118 ਇਹਦਾ ਨੰਬਰ ਹੈ। ਤੋ ਵਿਚਾਰਾਂ ਨੂੰ ਅਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਸਾਹਿਬ ਨੇ ਇੱਕ ਰੱਸੀ ਦਾ ਜ਼ਿਕਰ ਕੀਤਾ ਹੈ ਜਿਹਦੇ ਨਾਲ ਸਾਰਾ ਸੰਸਾਰ ਬੱਝਾ ਹੋਇਆ ਹੈ। ਕੋਈ ਵੀ ਚੀਜ਼ ਜਦੋਂ ਆਪਾਂ ਰੱਸੀ ਨਾਲ ਬੰਨ ਦਿੰਦੇ ਹਾਂ ਤੇ ਉਹ ਇੱਕ ਜਗ੍ਹਾ ਤੱਕ ਸੀਮਿਤ ਹੋ ਜਾਂਦੀ ਹੈ। ਤੁਸੀਂ ਪਸ਼ੂ ਨੂੰ ਰੱਸੀ ਨਾਲ ਬੰਨ ਦਿਓ, ਉਹਦੇ ਗਲ ਵਿੱਚ ਰੱਸੀ ਪਾ ਕੇ, ਤੇ ਜਿੱਥੋਂ ਤੱਕ ਤੁਸੀਂ ਰੱਸੀ ਛੱਡੋਗੇ ਜਾਂ ਜਿੱਥੋਂ ਤੱਕ ਉਸ ਰੱਸੀ ਦਾ ਏਰੀਆ ਹੋਵੇਗਾ, ਉੱਥੋਂ ਤੱਕ ਉਹਦਾ ਦਾਇਰਾ ਹੋਵੇਗਾ, ਉੱਥੋਂ ਤੱਕ ਉਹ ਮੂੰਹ ਮਾਰੇਗਾ, ਉਸ ਤੋਂ ਬਾਹਰ ਨਹੀਂ ਹੋ ਜਾ ਸਕਦਾ। ਰੱਸੀ ਆਪਣੇ ਆਪ ਵਿੱਚ ਕੀ ਹੈ? ਲਿਮਿਟੇਸ਼ਨ ਦਾ ਪ੍ਰਤੀਕ ਹੈ, ਇੱਕ ਹੱਦਬੰਦੀ ਦਾ ਪ੍ਰਤੀਕ ਹੈ। ਹੁਣ ਪਸ਼ੂ ਦੀ ਰੱਸੀ ਜਿਹੜੀ ਹੈ ਉਹ ਆਮੂਮਨ ਆਪਾਂ ਉਹਦੇ ਗਲ ਵਿੱਚ ਪਾਉਂਦੇ ਹਾਂ, ਪਰ ਬੰਦੇ ਦੀ ਰੱਸੀ ਉਹਦੇ ਗਲ ਵਿੱਚ ਨਹੀਂ ਹੁੰਦੀ, ਉਹਦੀ ਸੁਰਤ ਵਿੱਚ ਹੁੰਦੀ ਹੈ। ਇਹ ਫਰਕ ਹੈ। ਕੋਈ ਸਮਾਂ ਸੀ, ਠੀਕ ਹੈ, ਜਦੋਂ ਬੰਦੇ ਨੂੰ ਵੀ ਪਸ਼ੂ ਦੀ ਨਿਆਈ ਗੁਲਾਮ ਰੱਖਿਆ ਜਾਂਦਾ ਸੀ, ਇਹਨੂੰ ਵੀ ਬੰਨਿਆ ਗਿਆ, ਜਕੜਿਆ ਗਿਆ, ਤੇ ਬਾਹਰ ਦੀ ਜਕੜਨ ਨੂੰ ਤੜਾਉਣ ਦੇ ਲਈ ਇਹਨੇ ਕਈ ਯਤਨ ਕੀਤੇ। ਹੌਲੀ ਹੌਲੀ ਜਦੋਂ ਉਹ ਗੱਲ ਸੁਰਤ ਵਿੱਚ ਬਹਿ ਗਈ, ਫਿਰ ਕਾਨੂੰਨਾਂ ਦੇ ਨਾਂ ਉੱਤੇ ਬੰਦੇ ਨੂੰ ਜਕੜਿਆ ਜਾਂਦਾ ਹੈ, ਇਹ ਵੀ ਇੱਕ ਰੱਸੀ ਹੈ।
ਕਿ ਤੁਸੀਂ ਉਹ ਤੋਂ ਬਾਹਰ ਸੋਚ ਨਹੀਂ ਸਕਦੇ, ਮਤਲਬ ਆਊਟ ਆਫ ਬਾਕਸ ਜਿਹਨੂੰ ਆਪਾਂ ਕਹਿੰਦੇ ਹਾਂ, ਆਪਾਂ ਸੋਚ ਨਹੀਂ ਸਕਦੇ, ਇੱਕ ਡੱਬੇ ਤੱਕ ਗੱਲ ਨੂੰ ਸੀਮਿਤ ਕੀਤਾ ਗਿਆ। ਮੈਂ ਨਾ ਕਈ ਵਾਰ ਮਹਿਸੂਸ ਕਰਦਾ ਹੁੰਦਾ, ਤੁਸੀਂ ਆਮ ਲੋਕਾਂ ਨੂੰ ਸੁਣਿਆ ਹੋਵੇਗਾ, ਮੈਂ ਤੇ ਜੀ ਆਪਣੇ ਮਨ ਦੀ ਮਰਜ਼ੀ ਕਰਦਾ, ਸੁਣੀ ਹੈ ਨਾ ਇਹ ਗੱਲ, ਕਿ ਸੱਚੀ ਆਪਣੇ ਮਨ ਦੀ ਮਰਜ਼ੀ ਹੁੰਦੀ ਹੈ? ਕਈ ਵਾਰ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਭਾਵੇਂ ਉਹ ਮਰਦ ਹੋਵੇ ਤੇ ਭਾਵੇਂ ਔਰਤ ਹੋਵੇ, ਜਿਹੜੀਆਂ ਖਾਸ ਕਰਕੇ ਜਿਨ੍ਹਾਂ ਔਰਤਾਂ ਨੂੰ ਆਪਾਂ ਕਹਿੰਦੇ ਹਾਂ ਵੀ ਫੈਮਿਨਿਜ਼ਮ ਦੀਆਂ ਉਹ ਸ਼ੌਕੀਨ ਨੇ, ਉਹਨਾਂ ਦੀ ਇੱਕ ਗੱਲ ਹੁੰਦੀ ਹੈ, ਮੈਂ ਤੇ ਜੀ ਆਪਣੀ ਮਰਜ਼ੀ ਦਾ ਪਹਿਨਾਂਗੀ। ਮੇਰੇ ਪੁਆਇੰਟ ਨੂੰ ਤੁਸੀਂ ਧਿਆਨ ਦਿਓ, ਥੋੜ੍ਹਾ ਜਿਹਾ ਸਮਝਿਓ, ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ, ਇਹਨੂੰ ਔਰਤ ਜਾਂ ਬੰਦੇ ਦਾ ਇਸ਼ੂ ਨਾ ਬਣਾਇਓ, ਗੱਲ ਨੂੰ ਸਮਝਿਓ। ਉਹਨੂੰ ਜੇ ਇੰਗਲਿਸ਼ ਵਿੱਚ ਆਪਾਂ ਕਹਿਣਾ ਹੋਵੇ ਤੇ ਆਪਾਂ ਕਹਾਂਗੇ ਫ੍ਰੀ ਵਿਲ। ਵਿਲ ਦਾ ਮਤਲਬ ਕੀ ਹੁੰਦਾ? ਇੱਛਾ। ਤੇ ਫ੍ਰੀ ਵਿਲ ਦਾ ਮਤਲਬ ਹੁੰਦਾ ਹੈ ਵੀ ਮੇਰੀ ਇੱਛਾ, ਮਤਲਬ ਜਿਹੜੀ ਇੱਛਾ ਦੇ ਉੱਤੇ ਕਿਸੇ ਦੀ ਕੋਈ ਪਾਬੰਦੀ ਨਹੀਂ ਹੈਗੀ, ਉਹਨੂੰ ਆਪਾਂ ਇੱਕ ਸ਼ਬਦ ਵਰਤਦੇ ਹਾਂ ਜੀ, ਫ੍ਰੀ ਵਿਲ ਹੈ। ਪਰ ਸੱਚੀ ਬੰਦੇ ਦੀ ਫ੍ਰੀ ਵਿਲ ਹੁੰਦੀ ਹੈ? ਫ੍ਰੀ ਵਿਲ ਹੋ ਹੀ ਨਹੀਂ ਸਕਦੀ, ਫ੍ਰੀ ਵਿਲ ਕਦੀ ਨਹੀਂ ਹੋ ਸਕਦੀ। ਮਤਲਬ ਜਦੋਂ ਕੋਈ ਇਹ ਵੀ ਕਵੇਗਾ ਨਾ ਮੈਂ ਆਪਣੀ ਮਰਜ਼ੀ ਦਾ ਪਹਿਨਾਂਗਾ, ਤੂੰ ਕੌਣ ਹੁੰਦਾ ਮੈਨੂੰ ਰੋਕਣ ਵਾਲਾ, ਜਿਹੜੀ ਉਹ ਵੀ ਗੱਲ ਕਹੀ ਜਾ ਰਹੀ ਉਹ ਵੀ ਫ੍ਰੀ ਵਿਲ ਨਹੀਂ ਹੈਗੀ, ਉਹ ਵੀ ਕਿਤੇ ਨਾ ਕਿਤੇ ਤੁਹਾਡੇ ਅੰਦਰ ਪਾਈ ਗਈ ਹੈ ਨਾ, ਫਿਰ ਫ੍ਰੀ ਵਿਲ ਕਿਵੇਂ ਹੋ ਗਈ? ਬੰਦੇ ਦੀ ਵਿਲ ਇੱਛਾ ਹੁੰਦੀ ਹੈ, ਪਰ ਉਹ ਇੱਛਾ ਪੈਦਾ ਕਿੱਥੋਂ ਹੋਈ? ਮਤਲਬ ਇਹ ਗੱਲ ਕਿੰਨੇ ਕਹੀ ਵੀ ਤੂੰ ਨੰਗੇਜ ਵਿਖਾਵੇਂ ਤੇ ਇਹ ਮੇਰੀ ਫ੍ਰੀ ਵਿਲ ਹੈ? ਨਹੀਂ ਨਹੀਂ, ਤੈਨੂੰ ਐਜ਼ ਅ ਪ੍ਰੋਡਕਟ ਜਿਹੜਾ ਹੈ ਉਹ ਵਰਤਿਆ ਗਿਆ, ਜਿਹੜੀ ਇਹ ਇੱਛਾ ਸੀ ਇਹ ਤੇਰੀ ਨਹੀਂ ਸੀ, ਬਲਕਿ ਇਹ ਵੀ ਤੈਨੂੰ ਕਿਸੇ ਨੇ ਦਿੱਤੀ ਹੈ। ਆਈ ਹੋਪ ਤੁਸੀਂ ਪੁਆਇੰਟ ਨੂੰ ਕੈਚ ਕਰ ਪਾਓਗੇ। ਫ੍ਰੀ ਵਿਲ ਕੀ ਹੁੰਦੀ ਹੈ? ਸਵੈ ਇੱਛਾ ਕੀ ਹੁੰਦੀ ਹੈ? ਮੈਂ ਕਹਿੰਦਾ ਮੈਂ ਆਪਣੀ ਮਰਜ਼ੀ ਦਾ ਖਾਣਾ ਹੈ, ਕਿਵੇਂ ਮਰਜ਼ੀ ਦਾ ਖਾ ਸਕਦਾ ਮੈਂ? ਮਤਲਬ ਇਹ ਹੋ ਸਕਦਾ ਵੀ ਇੱਕ ਬੰਦਾ ਗੰਢਾ ਖਾਂਦਾ ਹੈ, ਦੂਜਾ ਨਹੀਂ ਖਾਂਦਾ। ਇੱਕ ਕਹਿੰਦਾ ਹੈ ਵੀ ਮੈਂ ਜੇ ਆਹ ਚੀਜ਼ ਖਾਣੀ ਹੈ ਤੇ ਇਹਦੇ ਵਿੱਚ ਮੇਰੀ ਆਪਣੀ ਮਰਜ਼ੀ ਹੈ। ਕੀ ਸੱਚੀ ਉਹਦੀ ਮਰਜ਼ੀ ਹੁੰਦੀ ਹੈ ਕਿ ਜਾਂ ਉਹ ਵੀ ਚੀਜ਼ ਕਿਤੇ ਉਹਨਾਂ ਕਿਤੇ ਪ੍ਰੋਸੈਸ ਹੋ ਕੇ ਉਹਦੇ ਅੰਦਰ ਆਈ ਹੁੰਦੀ ਹੈ? ਸਵੈਸ਼ਾ ਵੀ ਕੋਈ ਹੁੰਦੀ ਹੈ। ਸੋ ਅਸੀਂ ਜਿਹੜੀ ਜਿਸ ਗੱਲ ਨੂੰ ਵਿਚਾਰਨਾ ਹੈ, ਜਿਸ ਗੱਲ ਨੂੰ ਸਮਝਣਾ ਹੈ, ਉਹ ਇਹ ਹੈ ਵੀ ਕੁਝ ਚੀਜ਼ਾਂ ਥੋਪੀਆਂ ਗਈਆਂ ਨੇ ਤੁਹਾਡੇ ਉੱਤੇ, ਪਰ ਤੁਹਾਨੂੰ ਨਾਲ ਇਹ ਅਹਿਸਾਸ ਕਰਾ ਦਿੱਤਾ ਜਾਂਦਾ ਵੀ ਨਹੀਂ ਤੇਰੀ ਮਰਜ਼ੀ ਹੈ ਨਾ। ਇਹ ਤੇ ਜਿਵੇਂ ਚੁਆਇਸਸ ਹੁੰਦੀਆਂ ਨੇ, ਤੁਸੀਂ ਆਮ ਵੇਖਿਆ ਹੋਵੇਗਾ, ਤੁਸੀਂ ਕਿਸੇ ਕੌਫੀ ਸ਼ੋਪ ਦੇ ਉੱਤੇ ਗਏ, ਟਿਮ ਹੋਟਨ ਤੇ ਗਏ, ਸੋ ਦੇਰ ਆਰ ਥ੍ਰੀ ਆਪਸ਼ਨਸ, ਤੁਸੀਂ ਕਿਹੜੀ ਲੈਣੀ ਹੈ, ਸਮਾਲ, ਮੀਡੀਅਮ, ਲਾਰਜ, ਮਰਜ਼ੀ ਤੁਹਾਡੀ ਹੈ। ਤੇ ਤੁਸੀਂ ਉਹਨੂੰ ਪੁੱਛੋ ਯੂ ਹੈਵ ਐਨੀ ਅਨਦਰ ਆਪਸ਼ਨ, ਵੀ ਮੈਂ ਨਾ ਸਮਾਲ ਲੈਣੀ ਹੈ, ਨਾ ਮੀਡੀਅਮ ਲੈਣੀ ਹੈ, ਨਾ ਮੈਂ ਲਾਰਜ ਲੈਣੀ ਹੈ। ਉਹ ਕਹਿਣਗੇ ਨਹੀਂ, ਮਰਜ਼ੀ ਤੁਹਾਡੀ ਹੈ, ਪਰ ਆਪਸ਼ਨ ਤੁਹਾਨੂੰ ਅਸੀਂ ਦੇਵਾਂਗੇ। ਤੁਹਾਡੀ ਫ੍ਰੀ ਇੱਛਾ ਕੀ ਹੋਈ? ਤੁਹਾਡੀ ਫ੍ਰੀ ਵਿਲ ਕੀ ਹੋਈ? ਕੋਈ ਵੀ ਨਹੀਂ। ਤੁਸੀਂ ਕਿਤੇ ਚਲੇ ਜਾਓ, ਬੰਦਾ ਚੁਆਇਸਿਸ ਨੇ ਨਾ। ਤੁਸੀਂ ਕਿਸੇ ਦੁਕਾਨ ਤੇ ਗਏ, ਕੋਈ ਚੀਜ਼ ਖਰੀਦਣੀ ਹੈ, ਤੁਸੀਂ ਫੋਨ ਲੈਣਾ ਹੈ, ਉਹ ਕਹਿੰਦੇ ਨੇ ਵੇਖੋ ਇੱਕ ਆਹ ਹੈ, ਇੱਕ ਆਹ ਹੈ, ਮਰਜ਼ੀ ਤੇਰੀ ਹੈ। ਮਤਲਬ ਆਪਸ਼ਨਸ ਤੇ ਉਹਨੇ ਦਿੱਤੀਆਂ ਨੇ ਨਾ ਤੁਹਾਨੂੰ। ਇਸ ਕਰਕੇ ਸਵੈ ਇੱਛਾ ਕਦੀ ਨਹੀਂ ਹੁੰਦੀ, ਉਹ ਦਿੱਤੀ ਗਈ ਹੈ ਤੁਹਾਨੂੰ। ਬੰਦਾ ਕਹਿੰਦਾ ਮੈਂ ਆਜ਼ਾਦ ਹਾਂ, ਮੈਂ ਨਸ਼ਾ ਕਰਾਂਗਾ, ਉਹ ਚੀਜ਼ ਤੁਹਾਡੀ ਸੁਰਤ ਵਿੱਚ ਪਾਈ ਗਈ ਹੈ, ਕਿਉਂਕਿ ਤੁਹਾਨੂੰ ਇਹ ਲੱਗਦਾ ਵੀ ਜਿਹੜਾ ਤੁਹਾਨੂੰ ਉਸ ਗੰਦਗੀ ਤੋਂ ਬਾਹਰ ਕੱਢ ਰਿਹਾ ਹੈ ਉਹ ਤੁਹਾਨੂੰ ਗੁਲਾਮ ਬਣਾ ਰਿਹਾ। ਦੈਨ ਚੁਆਇਸ ਤੁਹਾਡੀ ਆਪਣੀ ਹੈ ਵੀ ਮੈਂ ਤੇ ਪੀਆਂਗਾ ਜੀ। ਹੁਣ ਇਹ ਜਿਹੜੀ ਪੀਆਂਗਾ ਵਾਲੀ ਧਾਰਨਾ ਹੈ ਕਿੰਨੇ ਪਾਈ ਤੁਹਾਡੀ ਸੁਰਤ ਵਿੱਚ? ਇੱਕ ਨੇ ਆਖਿਆ ਤਨ ਨੂੰ ਕੱਜ ਕੇ ਬੰਦੇ ਨੂੰ ਰੱਖਣਾ ਚਾਹੀਦਾ, ਇਹ ਕਹਿੰਦੇ ਨਹੀਂ ਮੇਰੀ ਮਰਜ਼ੀ ਹੈ ਮੈਂ ਤੇ ਨੰਗਾ ਰਵਾਂਗਾ। ਉਹ ਜਿਹੜੀ ਤੇਰੀ ਮਰਜ਼ੀ ਸੀ ਉਹ ਕਿੰਨੇ ਪਾਈ ਤੇਰੇ ਅੰਦਰ?
ਸੋ ਤੁਸੀਂ ਸਮਝ ਸਕਦੇ ਹੋ ਕੋਈ ਫ੍ਰੀ ਵਿਲ ਵੀ ਹੁੰਦੀ ਦੁਨੀਆ ਦੇ ਉੱਤੇ? ਕੋਈ ਨਹੀਂ ਹੁੰਦੀ, ਪਾਈ ਗਈ ਹੈ। ਅਸੀਂ ਇਹ ਸਾਰੀਆਂ ਚੀਜ਼ਾਂ ਕਿਤਿਓਂ ਕੈਰੀ ਕੀਤੀਆਂ ਨੇ। ਮੈਂ ਜਿੱਥੋਂ ਗੱਲ, ਇਹ ਤਾਂ ਚਲੋ ਆਪਣਾ ਟੌਪਿਕ ਥੋੜ੍ਹਾ ਜਿਹਾ ਵੱਖਰਾ ਹੋ ਗਿਆ, ਮੇਰੇ ਧਿਆਨ 'ਚ ਗੱਲ ਆ ਗਈ, ਮੈਂ ਤੁਹਾਡਾ ਇੱਕ ਸਵਾਲ ਹੀ ਛੱਡ ਕੇ ਚੱਲਿਆ। ਆਂਸਰ ਸ਼ਾਇਦ ਮੈਨੂੰ ਵੀ ਇਹਦਾ ਨਾ ਪਤਾ ਹੋਵੇ ਵੀ ਇਹਦਾ ਆਂਸਰ ਐਗਜੈਕਟ ਕੀ ਹੋ ਸਕਦਾ, ਇਹ ਤੁਸੀਂ ਸੋਚ ਲਿਓ, ਤੁਸੀਂ ਸਮਝ ਲਿਓ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਜਿਹੜਾ ਕਬੀਰ ਸਾਹਿਬ ਦਾ ਇਹ ਵਾਕ ਹੈ, ਉਹ ਕਹਿੰਦੇ ਜਗਤ ਜੇਵਰੀ ਦੇ ਨਾਲ ਬੱਧਾ ਹੋਇਆ, ਰੱਸੀ ਦੇ ਨਾਲ ਬੱਧਾ ਹੋਇਆ। ਰੱਸੀ ਜਿੰਨੀ ਲੰਮੀ ਹੋਵੇਗੀ ਉੱਥੋਂ ਤੱਕ ਉਹਦਾ ਦਾਇਰਾ ਹੋਵੇਗਾ। ਪਸ਼ੂ ਨੂੰ ਸੰਗਲ ਨਾਲ ਰੱਸੀ ਨਾਲ ਬੱਧਿਆ ਜਾਂਦਾ ਹੈ, ਬੰਦਿਆਂ ਨੂੰ ਵੀ ਕਿਸੇ ਸਮੇਂ ਬੰਨਿਆ ਜਾਂਦਾ ਸੀ। ਹੌਲੀ ਹੌਲੀ ਜੇਲ੍ਹਾਂ ਆ ਗਈਆਂ, ਸਲਾਖਾਂ ਆ ਗਈਆਂ। ਹੁਣ ਜਿਹੜਾ ਹਾਥੀ ਹੁੰਦਾ ਹੈ, ਜਦੋਂ ਜੰਗਲ ਵਿੱਚ ਉਹਨੂੰ ਫੜਿਆ ਜਾਂਦਾ, ਬੜਾ ਉਹ ਖਤਰਨਾਕ ਹੈ। ਉਹਨੂੰ ਫੜਨ ਦਾ ਤਰੀਕਾ ਵੀ ਜਿਹੜਾ ਇਹੋ ਹੀ ਹੈ ਵੀ ਇੱਕ ਉਹਦੀ ਕਮਜ਼ੋਰੀ ਨੂੰ ਵੇਖਿਆ ਜਾਂਦਾ ਵੀ ਕਾਮ ਇਹਦੀ ਕਮਜ਼ੋਰੀ ਹੈ। ਸਤਿਗੁਰ ਨੇ ਬਾਣੀ ਵਿੱਚ ਜ਼ਿਕਰ ਕੀਤਾ, ਕਾਲਬੂਤ ਕੀ ਹਸਤਨੀ, ਕਲਬੂਤ ਬਣਾਇਆ ਜਾਂਦਾ ਇੱਕ ਹੱਥਨੀ ਦਾ, ਲੱਕੜ ਦਾ, ਸਟਰੋ ਦਾ। ਇੱਕ ਖੱਡਾ ਪੁੱਟਿਆ ਜਾਂਦਾ ਡੂੰਘਾ, ਉਹਦੇ ਉੱਤੇ ਉਹਨੂੰ ਲੱਕੜਾਂ ਜੀਆਂ ਵਿਛਾ ਕੇ ਉੱਤੇ ਉਹਨੂੰ ਰੱਖ ਦਿੱਤਾ ਜਾਂਦਾ। ਬਾਬੇ ਨੇ ਆਖਿਆ ਵੇਖੋ ਹਾਥੀ ਏਡਾ ਵੱਡਾ ਏ, ਅਗਲੇ ਨੇ ਕਮਜ਼ੋਰੀ ਫੜ ਲਈ ਵੀ ਇਹਦੀ ਕਮਜ਼ੋਰੀ ਆਹ ਵਾਲੀ ਹੈ। ਕਾਲਬੂਤ ਕੀ ਹਸਤਨੀ ਮਨ ਬੌਰਾ ਰੇ, ਮਨ ਵੀ ਬੰਦੇ ਦਾ ਉੱਦਾਂ ਹੀ ਬੌਰਾ ਏ, ਉੱਦਾਂ ਹੀ ਪਾਗਲ ਹੈ ਜਿੱਦਾਂ ਹਾਥੀ ਪਾਗਲ ਹੋਇਆ ਕਾਮਕ ਬਿਰਤੀ ਦੇ ਅਧੀਨ ਆਣ ਕੇ। ਚਲਤ ਰਚਿਓ ਜਗਦੀਸ਼, ਇਹ ਚਲਤ ਰਚਿਆ ਜਗਦੀਸ਼ ਨਹੀਂ ਹੈ, ਰੱਬ ਨਹੀਂ ਰਚਿਆ। ਹਰ ਬੰਦੇ ਵਿੱਚ ਖੂਬੀ ਵੀ ਹੈ ਤੇ ਕੋਈ ਨਾ ਕੋਈ ਬੁਨਿਆਦੀ ਕਮਜ਼ੋਰੀ ਵੀ ਹੁੰਦੀ ਹੈ। ਹਰ ਜਾਨਵਰ ਵਿੱਚ ਖੂਬੀਆਂ ਵੀ ਨੇ, ਹਰ ਜਾਨਵਰ 'ਚ ਬੁਨਿਆਦੀ ਕਮਜ਼ੋਰੀ ਵੀ ਹੁੰਦੀ ਹੈ। ਜੀਵਨ ਵੀ ਹੈ ਤੇ ਮੌਤ ਵੀ ਹੈ। ਜੇ ਮੌਤ ਨਾ ਕਰਤੇ ਨੇ ਲਿਖੀ ਹੋਵੇ ਤੇ ਜੀਵਨ ਵੀ ਨਰਕ ਬਣ ਜਾਵੇਗਾ। ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਬੰਦੇ ਦੀ ਕੁਝ ਲਿਮਿਟੇਸ਼ਨ ਵੀ ਹੈ, ਕੁਝ ਉਹਨੂੰ ਲਿਮਿਟਡ ਵੀ ਕੀਤਾ ਹੋਇਆ, ਕੁਝ ਉਹਦੀ ਆਪਣੀ ਆਜ਼ਾਦੀ ਵੀ ਹੁੰਦੀ ਹੈ। ਹੈ ਸਾਰੀ ਖੇਡ ਦੋਹਾਂ ਸਿਰਿਆਂ ਕਾ ਆਪ ਸਵਾਮੀ, ਦੋਹਾਂ ਸਿਰਿਆਂ ਦਾ ਸਵਾਮੀ ਆਪ ਹੀ ਹੈ, ਇਧਰੋਂ ਵੀ ਤੇ ਉਧਰੋਂ ਵੀ, ਸ਼ੁਰੂਆਤੀ ਵੀ ਤੇ ਅਖੀਰ। ਖੇਲ ਹੈ ਬਿਗਸੈ ਅੰਤਰ ਜਾਮੀ, ਜਿਵੇਂ ਇੱਕ ਬੱਚਾ ਖੇਡਦਾ ਹੈ ਨਾ, ਉਹ ਗੱਡੀਆਂ ਕਾਗਜ਼ਾਂ ਨਾਲ ਖੇਡੀ ਜਾ ਰਿਹਾ, ਫਿਰ ਉਹਨਾਂ ਨੂੰ ਪਾੜ ਵੀ ਦਿੰਦਾ, ਖੇਲ ਰਿਹਾ, ਖੈਰ ਰੱਬ ਵੀ ਇੱਦਾਂ ਹੀ ਖੇਡ ਰਿਹਾ। ਹੁਣ ਹਾਥੀ ਜਿਹੜਾ ਹੈ ਉਹਦੀ ਬੁਨਿਆਦੀ ਕਮਜ਼ੋਰੀ ਉਹਦੇ ਸੁਭਾਅ ਵਿੱਚ ਹੀ ਕੁਦਰਤ ਵੱਲੋਂ ਇਹ ਹੈ ਵੀ ਉਹ ਕਾਮੀ ਹੈ। ਤੇ ਬਣਾਉਣ ਵਾਲੇ ਨੇ ਕੀ ਕੀਤਾ, ਉਹਨਾਂ ਆਖਿਆ ਇੱਕ ਲੱਕੜ ਦੀ ਹੱਥਨੀ ਬਣਾਓ, ਇਹਨੂੰ ਭੁਲੇਖਾ ਪਵੇ, ਛਲਾਵਾ ਇਹਦੇ ਅੰਦਰ ਲਿਆਣ ਕੇ ਰੱਖੋ ਇਹਦੇ ਅੱਗੇ। ਓਦਾਂ ਉਹਨੇ ਕਾਬੂ ਨਹੀਂ ਸੀ ਆਉਣਾ। ਕਾਲਬੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼, ਇਹ ਜਗਦੀਸ਼ ਨੇ ਇੱਕ ਚਲਤ ਰਚਿਆ ਰੱਬ ਨੇ। ਕਾਮ ਸਵਾਏ ਗਜ ਬਸ ਪਰੇ ਮਨ ਬੌਰਾ ਰੇ, ਹੇ ਮੇਰੇ ਮਨ, ਕਾਮ ਦਾ ਬੱਧਾ ਹੋਇਆ ਹਾਥੀ ਕਿਸੇ ਦੇ ਵਸ ਪੈ ਗਿਆ। ਮਨ ਬੌਰਾ ਰੇ ਅੰਕਸ਼ ਸਹਿਓ ਸੀਸ, ਹੁਣ ਉਹਦੇ ਸਿਰ ਦੇ ਉੱਤੇ ਕੀ ਮਾਰਿਆ ਜਾਂਦਾ, ਅੰਕਸ਼ ਮਾਰਿਆ ਜਾਂਦਾ, ਕੁੰਡਾ ਮਾਰਿਆ ਜਾਂਦਾ। ਤੇ ਜਿਹੜਾ ਹਾਥੀ ਟਣਾ ਦੇ ਨਾਲ ਵਜਨ ਖਿੱਚਦਾ ਸੀ ਨਾ, ਹੁਣ ਉਹਦੀ ਪਿੱਠ ਤੇ ਇੱਕ ਮਹਾਵਤ ਬੈਠਾ ਏ, ਉਹ ਸਿਰ ਉੱਤੇ ਕੁੰਡਾ ਮਾਰਦਾ ਏ ਤੇ ਬਹਿ ਜਾਂਦਾ ਏ, ਤੇ ਸਿਰ ਉੱਤੇ ਕੁੰਡਾ ਮਾਰਦਾ ਏ ਤੇ ਉਹ ਉੱਠ ਪੈਂਦਾ ਏ। ਹੁਣ ਵੀ ਉਹ ਰੱਸੀ ਨਾਲ ਬੱਝਾ ਹੋਇਆ, ਬਾਹਰੋਂ ਬੇਸ਼ੱਕ ਨਹੀਂ ਬੱਝਾ, ਹੁਣ ਇੱਥੋਂ ਬੱਝ ਗਿਆ, ਸਮਝ ਕੇ ਬੇਨਤੀ ਨੂੰ, ਹੁਣ ਇੱਥੋਂ ਬੱਝ ਗਿਆ। ਹੁਣ ਉਹਦੇ ਜੇ ਉਹਨੂੰ ਬੰਨਣਾ ਵੀ ਹੋਵੇ ਨਾ, ਤੇ ਮਾੜਾ ਜਿਹਾ ਪੈਰ ਨੂੰ ਰੱਸੀ ਪਾ ਕੇ ਤੇ ਇੱਕ ਮਾਮੂਲੀ ਜਿਹੇ ਡੰਡੇ ਦੇ ਨਾਲ ਬੰਨ ਦਿੰਦੇ ਨੇ, ਉਹਨੂੰ ਏਦਾਂ ਲੱਗਦਾ ਹੈ ਵੀ ਹੁਣ ਮੈਂ ਇਸ ਤੋਂ ਬਾਹਰ ਜਾ ਹੀ ਨਹੀਂ ਸਕਦਾ, ਮੈਂ ਨਹੀਂ ਨਿਕਲ ਸਕਦਾ। ਅੱਛਾ, ਇਹ ਬੰਦੇ ਦੀ ਵੀ ਸਿਚੁਏਸ਼ਨ ਹੈ, ਬੰਦਾ ਵੀ ਵੱਧ ਜਾਂਦਾ। ਕਈ ਵਾਰ ਚੀਜ਼ਾਂ ਔਖੀਆਂ ਨਹੀਂ ਹੁੰਦੀਆਂ, ਕਈ ਵਾਰ ਚੀਜ਼ਾਂ ਔਖੀਆਂ ਨਹੀਂ ਹੁੰਦੀਆਂ, ਪਰ ਆਪਾਂ ਵੱਧ ਇਸ ਕਦਰ ਜਾਂਦੇ ਹਾਂ ਵੀ ਆਪਾਂ ਹਿੰਮਤ ਹੀ ਨਹੀਂ ਜੁਟਾ ਪਾਉਂਦੇ। ਚੀਜ਼ਾਂ ਮੁਸ਼ਕਲ ਨਹੀਂ ਹੁੰਦੀਆਂ। ਹਾਥੀ ਲਈ ਜਿਹੜਾ ਟਣਾ ਦੇ ਹਿਸਾਬ ਨਾਲ ਜੀ ਭਾਰ ਖਿੱਚ ਲੈਂਦਾ, ਉਹਦੇ ਲਈ ਨਿੱਕਾ ਜਿਹਾ ਕਿੱਲਾ ਪੁੱਟਣਾ ਕੁਝ ਔਖਾ ਹੈਗਾ? ਤੁਸੀਂ ਆਪ ਦੱਸੋ ਮੈਨੂੰ।
ਜਿਹੜਾ ਟਣਾ ਦੇ ਹਿਸਾਬ ਨਾਲ ਭਾਰ ਖਿੱਚ ਲੈਂਦਾ ਉਹਦੇ ਸਿਰ ਉੱਤੇ ਮਾੜਾ ਜਿਹਾ ਜਿਹੜਾ ਕੁੰਡਾ ਵੱਜ ਰਿਹਾ, ਜਦੋਂ ਉਹ ਬਹਿ ਰਿਹਾ, ਜਦੋਂ ਉੱਠ ਰਿਹਾ, ਇੱਕ ਮਰਿਆ ਜਿਹਾ ਮਹਾਵਤ ਉਹਦੀ ਸਰੀਰ ਦੇ ਉੱਤੇ ਬੈਠਾ ਹੋਇਆ। ਅੱਛਾ, ਉਹ ਤੋਂ ਛੁੱਟਣਾ ਕੋਈ ਔਖਾ ਹੈਗਾ ਉਹਦੇ ਲਈ? ਛੁੱਟ ਤੇ ਉਹਨੇ ਜਾਣਾ, ਸਰੀਰਕ ਤਾਕਤ ਤੇ ਬਹੁਤ ਹੈਗੀ ਹੈ। ਹੁਣ ਬੱਧਾ ਕਿੱਥੋਂ ਹੋਇਆ? ਉਹ ਸੁਰਤ ਕਰਕੇ ਵੱਜ ਗਿਆ, ਉਹਨੂੰ ਲੱਗਦਾ ਮੇਰੇ ਤੋਂ ਛੁੱਟਿਆ ਨਹੀਂ ਜਾਣਾ, ਮੋਹ ਨਾਲ ਵੱਜ ਗਿਆ, ਧੋਖੇ ਨਾਲ ਵੱਜ ਗਿਆ, ਇਹਨਾਂ ਚੀਜ਼ਾਂ ਨਾਲ ਉਹ ਵੱਜ ਜਾਂਦਾ। ਇੱਦਾਂ ਹੀ ਹੁਣ ਤੁਸੀਂ ਬਾਂਦਰ ਦੀ ਉਦਾਹਰਣ ਉਹ ਵੀ ਬਾਬੇ ਨੇ ਦਿੱਤੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਦੀ ਬਾਂਦਰ ਫੜਨ ਵਾਲਾ ਬੰਦਾ ਵੇਖੋ, ਉਹਨੇ ਕੀ ਕੀਤਾ ਜੀ, ਉਹਨੇ ਨਾ ਇੱਕ ਕੁੱਜਾ ਮਰਕਟ ਮੁਸ਼ਟੀ ਅਨਾਜ ਕੀ, ਮਰਕਟ ਮਰਕਟ ਕਹਿੰਦੇ ਨੇ ਬਾਂਦਰ ਨੂੰ, ਮੁਸ਼ਟੀ ਦਾ ਮਤਲਬ ਹੁੰਦਾ ਜੀ ਮੁੱਠ, ਹੱਥ ਆਪਣਾ। ਹੁਣ ਬਾਂਦਰ ਨੂੰ ਕਿੱਦਾਂ ਫੜਿਆ ਜਾਂਦਾ? ਬਾਂਦਰ ਨੂੰ ਫੜਿਆ ਜਾਂਦਾ ਵੀ ਇੱਕ ਕੁੱਜੇ ਦੇ ਵਿੱਚ ਨਾ, ਉਹ ਕੁੱਜੇ ਦਾ ਮੂੰਹ ਭੀੜਾ ਹੁੰਦਾ, ਇੱਦਾਂ ਉਹ ਜਿਹੜਾ ਪੋਟ ਹੈ ਉਹ ਬਣਿਆ ਇਸ ਤਰੀਕੇ ਨਾਲ ਹੁੰਦਾ ਵੀ ਥੱਲਿਓਂ ਖੁੱਲ੍ਹਾ ਹੁੰਦਾ ਅਤੇ ਉੱਪਰੋਂ ਉਹਦਾ ਮੂੰਹ ਭੀੜਾ ਹੁੰਦਾ। ਉਹਦੇ ਵਿੱਚ ਕੁਝ ਦਾਣੇ ਕੁਝ ਫੁੱਲੀਆਂ ਪਾ ਦਿੱਤੇ ਉਹਨੇ ਅਤੇ ਰੁੱਖ ਦੇ ਨਾਲ ਬੰਨ ਦਿੱਤਾ ਉਹਨੇ, ਜਾਂ ਉਹਨੂੰ ਧਰਤੀ 'ਚ ਗੱਡ ਦਿੱਤਾ। ਬਾਂਦਰ ਆਇਆ ਅਤੇ ਬਾਂਦਰ ਨੇ ਇੱਦਾਂ ਹੱਥ ਪਾਇਆ ਉਹਨਾਂ ਫੁੱਲੀਆਂ ਨੂੰ ਫੜਨ ਵਾਸਤੇ। ਜਦੋਂ ਹੱਥ ਪਾਇਆ ਇੱਦਾਂ ਮੁੱਠ ਭਰੀ ਅੰਦਰੋਂ, ਹੁਣ ਹੱਥ ਬਾਹਰ ਨਹੀਂ ਨਿਕਲਦਾ, ਹੱਥ ਬਾਹਰ ਨਹੀਂ ਨਿਕਲਦਾ ਇੱਦਾਂ ਕਰਕੇ। ਅੱਛਾ, ਤਰੀਕਾ ਕੀ ਹੈ? ਬੜਾ ਸਿੰਪਲ ਹੈ, ਆਹ ਮੁੱਠੀ ਖੋਲਦੇ ਇੱਦਾਂ ਕਰਕੇ ਅਤੇ ਹੱਥ ਬਾਹਰ ਆ ਜਾਣਾ। ਤਰੀਕਾ ਤਾਂ ਬੜਾ ਬਹੁਤ ਈਜ਼ੀ ਹੈ, ਬੜਾ ਸਿੰਪਲ ਹੈ, ਇੱਥੋਂ ਤਰੀਕਾ ਸਿੰਪਲ ਕੋਈ ਹੋ ਸਕਦਾ? ਵੀ ਜੇ ਉਹ ਮੁੱਠੀ ਛੱਡ ਦੇਵੇ, ਜੇ ਉਹ ਫੁੱਲੀਆਂ ਛੱਡ ਦੇਵੇ, ਜੇ ਉਹ ਦਾਣੇ ਛੱਡ ਦੇਵੇ, ਅਤੇ ਜਦੋਂ ਮੁੱਠ ਵਿੱਚੋਂ ਦਾਣੇ ਛੁੱਟਣੇ ਨੇ ਹੱਥ ਇੱਦਾਂ ਹੀ ਬਾਹਰ ਆ ਜਾਣਾ। ਪਰ ਨਹੀਂ, ਉਹ ਕੁੱਟ ਖਾਂਦਾ ਰਹਿੰਦਾ, ਮਾਰ ਸਹਿੰਦਾ ਰਹਿੰਦਾ। ਉਹ ਇੰਨਾ ਕੁੱਟ, ਜਿਹੜੇ ਮਦਾਰੀ ਹੁੰਦੇ ਨੇ ਨਾ, ਉਹ ਜਦੋਂ ਫਿਰ ਬਾਂਦਰ ਨੂੰ ਨਾਚ ਸਿਖਾਉਂਦੇ ਨੇ, ਉਹ ਇੱਦਾਂ ਹੀ ਬੱਧੇ ਨੂੰ ਉਹਨੂੰ ਕੁੱਟਦੇ ਨੇ, ਇੰਨਾ ਕੁ ਉਹਨੂੰ ਕੁੱਟਦੇ ਨੇ, ਇੰਨਾ ਕੁ ਜ਼ਿਆਦਾ ਉਹਨੂੰ ਕੁੱਟਦੇ ਨੇ, ਉਹਦੀ ਹਾਲਤ ਬੁਰੀ ਕਰ ਦਿੰਦੇ ਨੇ, ਇੰਨਾ ਡਰ ਜਾਂਦਾ ਨਾ ਵਿਚਾਰਾ, ਫਿਰ ਉਹ ਜਿੱਦਾਂ ਕਹਿੰਦੇ ਨੇ ਉੱਦਾਂ ਸਿੱਖ ਜਾਂਦਾ ਉਹ। ਅਤੇ ਜੇ ਉਹਨੇ ਬਚਣਾ ਸੀ ਤਾਂ ਤਰੀਕਾ ਕੀ ਸੀ? ਵੀ ਉਹ ਜਿਹੜੀ ਮੁੱਠ ਛੋਲਿਆਂ ਦੀ ਸੀ ਨਾ, ਜਿਹੜੀ ਫੁੱਲੀਆਂ ਦੀ ਮੁੱਠ ਸੀ, ਉਹਨੂੰ ਇੱਦਾਂ ਹੀ ਛੱਡ ਦਿੰਦਾ ਅਤੇ ਨਾਲ ਦੀ ਨਾਲ ਹੀ ਹੱਥ ਬਾਹਰ ਆ ਜਾਣਾ ਸੀ। ਛੁੱਟਣਾ ਔਖਾ ਨਹੀਂ ਸੀ, ਪਰ ਛੱਡਣ ਦੀ ਹਿੰਮਤ ਨਹੀਂ ਪਈ। ਕਈ ਵਾਰ ਨਾ ਜਿਨ੍ਹਾਂ ਚੀਜ਼ਾਂ ਵਿੱਚ ਤੁਸੀਂ ਫਸੇ ਹੁੰਦੇ ਹੋ, ਜਿਹੜੀ ਮੁਸੀਬਤ ਵਿੱਚ ਪੈ ਜਾਂਦੇ ਹੋ, ਉੱਥੋਂ ਛੁੱਟਣਾ ਔਖਾ ਨਹੀਂ ਹੁੰਦਾ, ਪਰ ਸਾਡੀ ਸਿਚੁਏਸ਼ਨ ਬਾਂਦਰ ਵਰਗੀ ਹੋ ਜਾਂਦੀ ਹੈ, ਅਸੀਂ ਛੱਡਣਾ ਨਹੀਂ ਚਾਹੁੰਦੇ, ਛੱਡਣਾ ਨਹੀਂ ਚਾਹੁੰਦੇ। ਜੇ ਤੁਸੀਂ ਰਿਐਲਿਟੀ ਨੂੰ ਸਮਝ ਜਾਓ, ਜੇ ਅਸਲੀਅਤ ਨੂੰ ਫੇਸ ਕਰਨਾ ਸਿੱਖ ਜਾਓ ਨਾ, ਬੰਦਾ ਕਦੀ ਡਿਪਰੈਸ਼ਨ 'ਚ ਨਹੀਂ ਹੋ ਸਕਦਾ। ਜਿਹਨੇ ਅਸਲੀਅਤ ਨਾਲ ਸਾਂਝ ਬਣਾ ਲਈ ਨਾ, ਜਿਹਨੂੰ ਇਹ ਗੱਲ ਪਤਾ ਲੱਗ ਜਾਂਦੀ ਹੈ ਵੀ ਭਾਈ ਮਾਤ ਪਿਤਾ ਭਾਈ ਸੁੱਤ ਬੰਤਾ, ਚਾਹੇ ਮਾਂ ਹੋਵੇ, ਚਾਹੇ ਪਿਤਾ ਹੋਵੇ, ਚਾਹੇ ਭਾਈ ਹੋਣ, ਚਾਹੇ ਪੁੱਤਰ ਹੋਣ, ਚਾਹੇ ਤੀਵੀਂ ਹੋਵੇ, ਇਹਨਾਂ ਬਾਰੇ ਬਾਣੀ ਨੇ ਆਖਿਆ ਵੀ ਪੂਰਬ ਜਨਮ ਕੇ ਮਿਲਿਆ ਸੰਜੋਗੀ ਅੰਤੈ ਕੋ ਨਾ ਸਹਾਈ, ਵੀ ਇਹਨਾਂ ਨੇ ਤੇਰੇ ਸਹਾਇਕ ਨਹੀਂ ਬਣਨਾ, ਪਰ ਕਿਉਂਕਿ ਤੈਨੂੰ ਮੋਹ ਇੰਨਾ ਹੈ, ਤੂੰ ਇੰਨਾ ਫਸਿਆ ਹੋਇਆ ਹੈ ਵੀ ਦੁੱਖ ਵੀ ਭੋਗੀ ਜਾ ਰਿਹਾ, ਮੁਸੀਬਤਾਂ 'ਚ ਵੀ ਪਿਆ ਹੋਇਆ ਹੈ, ਮੋਹ ਦਾ ਬੱਧਾ ਹੋਇਆ ਤੂੰ, ਬਸ ਤੇਰੇ ਦੁੱਖਾਂ ਦਾ ਕਾਰਨ ਮੋਹ ਹੀ ਹੈ, ਹੋਰ ਕੋਈ ਨਹੀਂ ਹੈਗਾ।

0: छूटन को सहसा परया नाचियो कर कर बार मन बौरा रे नाचियो कर कर बार जे किते ओ मुठ छड़ दंदा ना खोल दंदा अपना हाथ ते बांदर ने छुट जाना सी। बाबे कबीर ने अज कुछ ऐसा ख्याल प्रगट कीता। उन्हां क्या कबीर जग बांदियो जे जेवरी ये जड़ा संसार है ना जेड़ी जेवरी दे विच ये बद्दा होया ना तू ना अपने आप नू मन ली। संसार ने जिद्दां अपने आप नू बन्या होया है। बाबे दा एक बचन आउंदा है गुरु अर्जन साहब दा, महाराज सतगुरु ने उत्थे कहा अनकर सा खाए जैसे ढोर, जिवें पशु हुंदा ना ढोर जिद्दां कई तरह के रसां कसां विच नू खा जांदा इदां ही बंदा बनिया पिया। इनू भी कई रस चिंबड़े हुए ने जिन्हों ये छड़न लई तैयार नहीं हुंदा। अनक रसा खाए जैसे ढोर मोह की जेवरी, बंदा किहदे नाल बज्जा होया जी मोह दे संगल नाल, मोह दी जेवरी नाल। अच्छा मोह ते मुहब्बत विच फर्क हुंदा, प्यार ते मोह दे विच फर्क हुंदा। फुल खिड़िया होवे ना ते सुगंधी दे रहा होवे ते तुहानू उहदे नाल जे मुहब्बत है ते तुसीं उहनू कदी तोड़ोगे नहीं, उहनू खिड़न दिओगे। पर जे तुहानू मोह है ते तुसीं तोड़ के आखोगे ते मेरे घरे लो होना चाहिए, इत्थे क्यों है, आ फर्क है मोह दा, मोह ते प्यार दा। मोह जिहड़ा है वह बंदे कोल अपराध कमराउंदा, गुनाह करा लैंदा, प्यार नहीं कराउंदा। प्यार ते सारे नाल हुंदा है। उहदे बारे ते फिर बाणी दे विच्चों आपां किन्ने शब्द पढ़दे हां, असीं नितनेम विच इक वाक पढ़दे हां भी जिन प्रेम की उते नहीं, ते उत्थे गल इह थोड़ा भी आपणे पुत्तर नाल ही प्रेम कीता जां आपणी धी नाल ही आपणी पत्नी नाल ही जां आपणी भैण नाल, गल इह भी सारे संसार नाल ही प्रेम चाहीदा है। मोह जिहड़ा है उह बंदा आपणी पत्नी नाल करदा है धरो कमा लैंदा है, आपणे बच्चे नाल करदा है दूजे बच्चियां दा हक मार लैंदा है, आ फर्क है। मोह दा ते प्यार दा एक फर्क है, प्यार होर चीज है मोह होर चीज है। इस करके इनू डिफरेंशिएट करके वेखिए, मोह दे वस नहीं पैना, मोह बंदे नू दुख करदा, मोह नू मैं मोह मैल दे विच आउंदा। गुरु अंगद साहब दे बारे ना भट्टा ने गल लिखी, उन्हें आख्या गुरु अंगद साहब तुसी ओ शख्सियत हो जिन्हां ने मोह दी मैल नू बेवस कर दिता, तुहाडे उत्ते मोह दा कोई असर नहीं हुंदा। अच्छा जे गुरु अंगद साहब नू पुत्तर मोह हुंदा ते गद्दी गुरु अमरदास नू नहीं सी मिलनी, जे गुरु नानक साहब नू पुत्तरां दा मोह हुंदा ते गद्दी भाई लैणे नू नहीं सी मिलनी, गुरु अंगद साहब नू नहीं सी मिलनी। जे गुरु अमरदास नू अपने पुत्तरां दा मोह हुंदा ते गद्दी गुरु रामदास नू नहीं सी मिलनी। आम बंदा सारा संसार मोह दी जेवरी च बद्धा होया ना, सारे इत्थे कह रहे ने असीं ते आ कर रहे हां, असीं ते आ कर रहे हां, असीं आ कर रहे हां अपने धीआं पुत्तरां लई, अपने परिवार लई, अपने बच्चियां लई, ते सारा संसार एक दूजे नूं एग्जाम्पलां वी इहो दे रहा है। असीं चाहे बेईमानियां करिए जो मर्जी करिए, इत्थे पत्नी कई वार कई वार पति वी उह कहिंदे फलानिआं ने इदां कर लिया अपने बच्चियां बदले तूं की कर लिया, इदां दीआं उदाहरणां ने। साडी प्रॉब्लम ही होर है, असी सोचते ही पुट्ठा वा, हालांकि जिहड़े जिहड़ी जिहड़ा जिहड़ी पुट्ठी बात है उहनूं आपां सिद्धी मन्नदे हां, जिहड़ी सिद्धी है उहनूं खेड साडी ऐसी है कि जिहड़ी गल पुट्ठी है उहनूं आपां सिद्धी मन्न के चलदे, क्योंकि संसार दी बहु गिणती उहनूं की मन्नदी है, सिद्धी मन्नदी है। ते जिहड़ी गल है सिद्धी आ उहनूं आपां पुट्ठी मन्नदे हां, क्योंकि संसार दी बहु गिणती उस गल नूं की मन्नदी है। भी साडा जिहड़ा फैसला हुंदा है, असीं कुछ भी खरीदना होवे ना, तुसीं वेखो अज असीं इन्ना वो रस्सी जिहड़ी मैं गल कर रहा जिहदे नाल इन्ना बज्जे होए आ, तुसीं कुछ खरीदना होवे पाउणा होवे हंडाउणा होवे ते तुसीं संसार वल वेख के सारा कुछ करदे हो। कई वार ते सानूं हक वी आपदे तां चेते आउंदे ने जदों कोई दूजा मंगदा, जिवें ना बंदा इक्को जॉब इक्को थां दे उत्ते ना दो इंपलॉई काम करदे होण, दोवां दा मालक इक होवे, एक बंदे ने जाके एक दिन मालक नूं आख्या जी मेरी तनखाह वधाओ, दूजा चंगा भला नाल काम करन डिया सी, ਉਹ ਪਤਾ ਕੀ ਆਉਂਦਾ, ਆਂਦਾ ਜੇ ਇਹਦੀ ਵਧਾਉਣੀ ਫਿਰ ਮੇਰੀ ਵਧਾਉਣੀ ਪੈਣੀ ਜੇ। ਤੇ ਮਾਲਕ ਕਹਿੰਦਾ ਚੱਲ ਇਹਦੀ ਨਹੀਂ ਵਧਾਉਂਦਾ, ਕਹਿੰਦਾ ਚੱਲ ਫਿਰ ਠੀਕ ਆ ਮੇਰੀ ਵੀ ਨਾ ਵਧਾਓ। ਮਤਲਬ ਸਾਨੂੰ ਤੇ ਆਪਦੇ ਹੱਕ ਵੀ ਉਦੋਂ ਚੇਤੇ ਆਉਂਦੇ ਜਦੋਂ ਕੋਈ ਦੂਜਾ ਮੰਗਦਾ ਵੀ ਜੇ ਇਹਨੇ ਇਹ ਕੰਮ ਕਰਨਾ ਤਾਂ ਫਿਰ ਮੇਰੇ ਲਈ ਵੀ ਇੱਦਾਂ ਚਾਹੀਦਾ। ਉਦਾਂ ਬੰਦਾ ਭਾਵੇਂ ਚੰਗਾ ਭਲਾ ਹੀ ਤੁਰਿਆ ਫਿਰੇ। ਮਤਲਬ ਸਾਡੀ ਜਿਹੜੀ ਬਹੁਤੀ ਲਾਈਫ ਹੈ ਉਹ ਸੰਸਾਰ ਦੇ ਉੱਤੇ ਡਿਪੈਂਡੇਬਲ ਹੁੰਦੀ ਹੈ, ਅਸੀਂ ਉਹਨਾਂ ਵੱਲ ਵੇਖ ਕੇ ਜਿਉਂਦੇ। ਇਸ ਕਰਕੇ ਜਿਹੜੀਆਂ ਗੱਲਾਂ ਬੜੀਆਂ ਸਿੱਧੀਆਂ ਨੇ, ਜਿਹੜੀਆਂ ਧਰਮ ਦੀਆਂ ਗੱਲਾਂ ਨੇ, ਜਿਹੜੀਆਂ ਨੇਕੀ ਦੀਆਂ ਗੱਲਾਂ ਨੇ, ਚੰਗਿਆਈ ਦੀਆਂ ਗੱਲਾਂ ਨੇ, ਆਪਾਂ ਨੂੰ ਕਹਿੰਦੇ ਇਹ ਕੋਈ ਅੱਜ ਦੇ ਸਮੇਂ 'ਚ ਥੋੜ੍ਹਾ ਚੀਜ਼ਾਂ ਚੱਲਦੀਆਂ ਨੇ। ਅਤੇ ਜਿਹੜੀ ਗੱਲ ਬੇਈਮਾਨੀ ਦੀ ਹੋਵੇ ਉਹਨੂੰ ਕਹਿਣਾ ਕੋਈ ਨਹੀਂ ਇਹ ਸਾਰਾ ਸੰਸਾਰ ਹੀ ਅੱਜ ਇੱਦਾਂ ਕਰ ਰਿਹਾ। ਫਿਰ ਸਿੱਖੀ ਦਾ ਰਾਹ ਤਾਂ ਵੱਖਰਾ ਹੈ ਨਾ, ਫਿਰ ਉਹ ਰਾਹ ਸਿੱਖੀ ਦਾ ਤਾਂ ਨਹੀਂ ਨਾ, ਧਰਮ ਦਾ ਰਾਹ ਤਾਂ ਨਹੀਂ ਨਾ, ਫਿਰ ਉਹ ਲੋਕਾਂ ਦਾ ਰਾਹ ਹੈ। ਹੁਣ ਗੁਰਦੇਵ ਦਾ ਵਾਕ ਸੁਣੋ, ਬਾਬੇ ਨੇ ਕਿਹਾ ਅਨਕ ਰਸਾ ਖਾਏ ਜੈਸੇ ਢੋਰ, ਮੋਹ ਕੀ ਜੇਵਰੀ ਬੰਧਿਓ ਚੋਰ। ਆਖਿਆ ਮੋਹ ਦੀ ਜੇਵਰੀ ਦੇ ਨਾਲ ਇਹ ਚੋਰ ਬੱਝਾ ਹੋਇਆ। ਮੋਹ ਕੀ ਜੇਵਰੀ ਬੰਧਿਓ ਚੋਰ, ਮ੍ਰਿਤਕ ਦੇਹ ਮੁਰਦਾ ਹੋ ਗਈ, ਸਰੀਰ ਮੁਰਦਾ ਹੋ ਗਿਆ। ਮਹਾਰਾਜ ਕਿਹਦੀ ਦੇਹ ਮ੍ਰਿਤਕ ਹੁੰਦੀ ਹੈ? ਮ੍ਰਿਤਕ ਦੇਹ ਸਾਧ ਸੰਗ ਬਿਹੂਣਾ, ਜਿਹੜਾ ਗੁਰੂ ਦੀ ਸੰਗਤ ਤੋਂ ਟੁੱਟਿਆ ਹੋਇਆ ਉਹਦਾ ਸਰੀਰ ਮੁਰਦਾ ਏ। ਤੇ ਸੰਸਾਰ ਤੇ ਜਿਹੜਾ ਗੁਰੂ ਦੀ ਸੰਗਤ ਨਾਲ ਟੁੱਟਿਆ ਹੋਇਆ ਉਹਨੂੰ ਕਹਿੰਦੇ ਜੀਂਦੇ ਹੀ ਇਹ ਲੋਕ ਨੇ। ਸੰਗਤ ਵਾਲਾ ਥੋੜਾ ਜੀਂਦਾ, ਚੰਗੀ ਵਿਚਾਰ ਵਾਲਾ ਥੋੜਾ ਜੀਂਦਾ, ਜਿਹੜੇ ਬੁਰੀਆਂ ਵਿਚਾਰਾਂ ਵਿੱਚ ਫਸੇ ਨੇ ਜਿਉਂਦੇ ਹੀ ਕਹਿੰਦੇ ਨੇ ਇਹ ਲੋਕ ਹੀ ਜੀਂਦੇ ਨੇ। ਅਸਲੀ ਜੀਵਨ ਤੇ ਇਹਨਾਂ ਦਾ ਨਾ, ਤਾਂ ਹੀ ਤੇ ਲੋਕ ਇੱਦਾਂ ਦੂਜੇ ਹਾਲਾਤ ਕਰਕੇ ਹੁੰਦੇ ਨੇ। ਉਹ ਵਾਹ ਵਾਹ, ਲਾਈਫ ਤੇ ਇਹਦੀ ਹੈ, ਜ਼ਿੰਦਗੀ ਤੇ ਇਹਦੀ ਹੈ। ਮ੍ਰਿਤਕ ਦੇ ਸਾਧ ਸੰਗ ਬਿਹੂਣਾ, ਆਵਤ ਜਾਤ ਜੋਨੀ ਦੁੱਖ ਖੀਣਾ। ਹੁਣ ਅਗਲਾ ਬਚਨ ਸੁਣਿਓ, ਗੱਲ ਸਪਸ਼ਟ ਹੋਵੇਗੀ ਥੋੜ੍ਹੀ ਜੀ। ਮਹਾਰਾਜ ਨੇ ਆਖਿਆ ਇਹਨੇ ਸੁੰਦਰ ਵਸਤਰ ਪਾਏ ਹੋਏ ਨੇ ਤਨ ਦੇ ਉੱਤੇ। ਅੱਛਾ, ਤੁਹਾਨੂੰ ਪਤਾ ਹੋਣਾ ਜੀ ਨਾ, ਪਿੰਡਾਂ ਦੇ ਵਿੱਚ ਆਪਣੇ ਛੱਲੀਆਂ ਜਾਂ ਦਾਣੇ ਪੈਂਦੇ ਹੁੰਦੇ ਸੀ, ਤੇ ਖੇਤਾਂ ਦੇ ਵਿੱਚ ਇੱਕ ਬੰਦਾ ਰੱਖਿਆ ਜਾਂਦਾ ਸੀ, ਵਿਚਕਾਰ ਖੇਤਾਂ ਦੇ ਇੱਕ ਬੰਦਾ ਰੱਖਿਆ ਜਾਂਦਾ ਸੀ। ਉਹ ਭੁਲੇਖਾ ਬੰਦੇ ਦਾ ਪਾਉਂਦਾ, ਉਹਨੂੰ ਡਰਨਾ ਕਹਿੰਦੇ ਸੀ। ਵੱਖ ਵੱਖ ਇਲਾਕਿਆਂ 'ਚ ਉਹਦਾ ਨਾਮ ਵੱਖਰਾ ਵੱਖਰਾ ਹੋ ਸਕਦਾ। ਉਹਨੂੰ ਕੀ ਕਰਦੇ ਸੀ ਵੀ ਇੱਕ ਲੱਕੜ ਜਿੱਦਾਂ ਗੱਡ ਕੇ ਅਤੇ ਉਹਨੂੰ ਇਸ ਤਰੀਕੇ ਨਾਲ ਬਣਾ ਕੇ ਉੱਤੇ ਉਹਦੇ ਕੁੜਤਾ ਪਜਾਮਾ ਪਾ ਦੇਣਾ, ਜਾਂ ਸਿਰ 'ਤੇ ਘੜਾ ਰੱਖ ਕੇ ਦੋ ਅੱਖਾਂ ਜਿਹੀਆਂ ਬਣਾ ਦੇਣੀਆਂ। ਅਤੇ ਐਨ ਖੇਤਾਂ 'ਚ ਖਲੋਤਾ ਉਹ ਕੀ ਲੱਗਦਾ ਸੀ? ਬੰਦਾ ਲੱਗਦਾ ਸੀ। ਪਰ ਉਹਦੇ ਅੰਦਰ ਕੋਈ ਸਾਹ ਪ੍ਰਾਣ ਥੋੜ੍ਹਾ ਹੈਗੇ ਨੇ, ਸਾਹ ਪ੍ਰਾਣ ਨਹੀਂ ਹੈਗੇ, ਪਰ ਜਿਹੜੇ ਵਿਚਾਰੇ ਪੰਛੀ ਨੇ ਉਹ ਤੋਂ ਉਹ ਡਰਦੇ ਰਹਿੰਦੇ ਨੇ, ਉਹ ਲਾਗੇ ਨਹੀਂ ਜਾਂਦੇ, ਕਹਿੰਦੇ ਬੰਦਾ ਖਲੋਤਾ। ਉਹਨੂੰ ਕਹਿੰਦੇ ਨੇ ਵੀ ਖੇਤ ਵਿੱਚ ਖਲੋਤਾ, ਸਾਹ ਪ੍ਰਾਣ ਕੋਈ ਨਹੀਂ, ਵਸਤਰ ਪਾਏ ਹੋਏ ਨੇ, ਪਰ ਲੋਕ ਡਰਾ ਰਿਹਾ ਪੰਛੀਆਂ ਨੂੰ, ਪੰਛੀ ਨਹੀਂ ਨੇੜੇ ਢੁੱਕਦੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਮੈਨੂੰ ਵੀ ਤੁਹਾਡੀ ਸਿਚੁਏਸ਼ਨ, ਤੁਹਾਡੇ ਹਾਲਾਤ ਇੱਦਾਂ ਦੇ ਲੱਗਦੇ ਨੇ ਜਿਵੇਂ ਤੁਸੀਂ ਖੇਤਾਂ ਵਿੱਚ ਖਲੋਤੇ ਹੋਏ ਡਰਨੇ ਹੋ, ਹੈ ਕੱਖ ਨਹੀਂ ਅੰਦਰ। ਅਨਕ ਬਸਤਰ ਸੁੰਦਰ ਪਹਿਰਾਇਆ, ਬਾਬੇ ਨੇ ਆਖਿਆ ਕਈ ਤਰ੍ਹਾਂ ਦੇ ਕੱਪੜੇ ਪਾਉਂਦਾ ਤਨ ਉੱਤੇ, ਤੇ ਸਿਚੁਏਸ਼ਨ ਕਿੱਦਾਂ ਦੀ ਹੈ? ਜਿਉਂ ਡਰਨਾ ਖੇਤ ਮਾਹੇ ਡਰਾਇਆ, ਜਿਵੇਂ ਡਰਨਾ ਖੇਤ ਦੇ ਵਿੱਚ ਲੱਗਾ ਹੋਇਆ ਲੋਕਾਂ ਨੂੰ ਡਰਾ ਰਿਹਾ ਨਾ, ਇੱਕ ਭੁਲੇਖਾ ਹੀ ਪਾ ਰਿਹਾ ਪੰਛੀਆਂ ਨੂੰ ਵੀ ਬੰਦਾ ਹੈ, ਬੰਦਾ ਹੈਗਾ ਥੋੜ੍ਹਾ। ਉਹ ਇੱਦਾਂ ਹੀ ਮਹਾਰਾਜ ਕਹਿੰਦੇ ਤੇਰੀ ਜ਼ਿੰਦਗੀ ਦੇ ਹਾਲਾਤ ਨੇ, ਤੂੰ ਵੇਖਣ ਨੂੰ ਹੀ ਬੰਦਾ ਲੱਗਦਾ ਹੈਗਾ, ਤੂੰ ਖੇਤ ਵਿੱਚ ਖਲੋਤੇ ਹੋਏ ਉਸ ਡਰਨੇ ਵਰਗਾ ਹੈ। ਜਿਉਂ ਡਰਨਾ ਖੇਤ ਮਾਹੇ ਡਰਾਇਆ, ਸਤਿਗੁਰ ਨੇ ਬਖਸ਼ਿਸ਼ ਕੀਤੀ, ਆਖਿਆ ਕਬੀਰ ਜਿਹੜੀਆਂ ਰੱਸੀਆਂ ਨਾਲ ਇਹ ਸੰਸਾਰ ਬੱਝਾ ਹੋਇਆ ਹੈ ਨਾ, ਜਿਹੜੇ ਥਾਂ ਉੱਤੇ ਖਲੋ ਕੇ ਸੰਸਾਰ ਸੋਚ ਰਿਹਾ ਹੈ ਤੇ ਦੁੱਖ ਭੋਗ ਰਿਹਾ ਹੈ, ਤੂੰ ਨਾ ਆਪਣੇ ਆਪ ਨੂੰ ਇਹਨਾਂ ਨਾਲ ਬੰਨੀ, ਆਪਣੇ ਆਪ ਨੂੰ ਦੂਰ ਕਰ ਲਾ, ਤੂੰ ਨਾ ਆਖੀ। ਹੁਣ ਸਾਰਿਆਂ ਨੂੰ ਰੱਸੀ ਵਿੱਚ ਬੱਝਣਾ ਕੀ ਲੱਗਦਾ? ਚੰਗਾ ਲੱਗਦਾ, ਦੁੱਖ ਵੀ ਭੋਗਦਾ ਹੈ ਤੇ ਰੱਸੀ ਦੇ ਵਿੱਚ ਬੱਝਾ ਵੀ ਹੋਇਆ। ਇੱਕ ਮੈਂ ਕਿਸੇ ਦਾ ਬੋਲ ਪੜ੍ਹ ਰਿਹਾ ਸੀ, ਕਹਿੰਦੇ ਅਸਲ ਵਿੱਚ ਕਹਾਣੀ ਪਤਾ ਕੀ ਹੈ? ਕਹਿੰਦੇ ਜਿਹੜੇ ਕੁੱਤੇ ਕਿਸੇ ਦੇ ਕਾਬੂ ਨਹੀਂ ਆਉਂਦੇ, ਲੋਕ ਉਹਨੂੰ ਅਵਾਰਾ ਕਹਿਣਾ ਸ਼ੁਰੂ ਕਰ ਦਿੰਦੇ ਨੇ। ਪਤਾ ਕਿਉਂ ਅਵਾਰਾ ਕਹਿੰਦੇ ਨੇ? ਕਿਉਂਕਿ ਉਹ ਕਿਸੇ ਦੀ ਗੁਲਾਮੀ ਨਹੀਂ ਕਰਦੇ, ਤਾਂ ਕਰਕੇ ਉਹਨੂੰ ਕੀ ਕਹਿੰਦੇ ਨੇ, ਇਹ ਕੌਣ ਹੋ ਗਿਆ ਜੇ ਤੁਹਾਡੀ ਚੌਖਟ ਦਾ ਹੋ ਕੇ ਰਹਿ ਜਾਵੇ ਤੁਹਾਡੇ ਲਈ ਭੌਂਕੇ ਤੇ ਫਿਰ ਤੁਸੀਂ ਉਹਨੂੰ ਆਵਾਰਾ ਨਹੀਂ ਆਖਣਾ। ਏਦਾਂ ਹੀ ਜਿਹੜੇ ਬੰਦੇ ਸੰਸਾਰ ਦੀ ਚਾਲ ਨਹੀਂ ਚੱਲਦੇ ਉਹਨਾਂ ਨੂੰ ਦੁਨੀਆ ਫਿਰ ਕੀ ਕਹਿੰਦੀ ਹੈ, ਇਹ ਤੇ ਭੂਤਨਾ ਹੈ, ਇਹ ਤੇ ਬਿਤਾਲਾ ਹੈ, ਕਿਉਂਕਿ ਤੁਹਾਡੇ ਵਾਲੀ ਚਾਲ ਨਹੀਂ ਨਾ ਚੱਲਣ ਡਿਆ। ਉਹ ਤੁਹਾਡੇ ਅੱਗੇ ਪੂਛ ਨਹੀਂ ਨਾ ਲਾਉਂਦਾ, ਉਹ ਤੁਹਾਡੇ ਦਰ ਤੇ ਖਲੋ ਕੇ ਟੁੱਕੜ ਨਹੀਂ ਮੰਗਦਾ, ਤੁਹਾਡੇ ਦਰ ਤੇ ਖਲੋ ਕੇ ਭੌਂਕਦਾ ਨਹੀਂ, ਤੁਹਾਡੀਆਂ ਇੱਦਾਂ ਕਹਿ ਲਓ ਵੀ ਜੁੱਤੀਆਂ ਨੂੰ ਚੱਟਦਾ ਨਹੀਂ। ਇਸ ਕਰਕੇ ਤੁਹਾਨੂੰ ਲੱਗਦਾ ਹੈ ਜੀ ਇਹ ਕੌਣ ਹੈ, ਅਵਾਰਾ ਹੈ। ਤੁਸੀਂ ਉਹਨੂੰ ਪ੍ਰਭਾਸ਼ਿਤ ਕਰ ਦਿੱਤਾ ਅਵਾਰਾ ਕਹਿ ਕੇ। ਧਾਰਮਿਕ ਦੁਨੀਆਂ ਵਿੱਚ ਐਸਾ ਹੈ, ਸਮਾਜ ਦੇ ਵਿੱਚ ਐਸਾ ਹੈ। ਆਪਾਂ ਉਹਨੂੰ ਕਹਿੰਦੇ ਹਾਂ ਵੀ ਨਹੀਂ ਇਹ ਕੋਈ ਬੰਦਾ, ਕੋਈ ਕੋਈ ਸਿੰਪਲਿਸਿਟੀ ਵਿੱਚ ਜੀਵੇ, ਕੋਈ ਸਾਦਾ ਜੀਵੇ। ਲੋਕ ਕਹਿੰਦੇ ਨੇ ਇਹ ਤਾਂ ਬੰਦਾ ਹੀ ਨਹੀਂ। ਮੈਂ ਰਾਤੀ ਵੀ ਬੇਨਤੀ ਕੀਤੀ ਸੀ, ਹਜ਼ਾਰਾਂ ਪਿਆਕੜ ਇਕੱਠੇ ਹੋਏ ਹੋਣ ਨਾ ਸ਼ਰਾਬੀ ਜੀ, ਉਹਨਾਂ ਵਿੱਚ ਇੱਕ ਬੰਦਾ ਉਹ ਚੱਲਿਆ ਜਾਵੇ ਜਿਹੜਾ ਨਹੀਂ ਪੀਂਦਾ, ਤੇ ਉਹਦੇ ਵੱਲ ਅੱਖਾਂ ਕੈਰੀਆਂ ਹੋ ਜਾਂਦੀਆਂ ਨੇ। ਮਾਰ ਦੂਓ ਦੂ ਨੰਗੇ ਧੜੰਗੇ ਹੋ ਕੇ ਲੋਕ ਨੱਚਣ ਡੇ ਆਉਣ, ਤੇ ਉੱਥੇ ਕਿਤੇ ਉਹ ਬੰਦਾ ਚੱਲਿਆ ਜਾਵੇ ਜਿਹੜਾ ਇਹੋ ਜਿਹਾ ਕੰਮ ਕਰਦਾ ਨਹੀਂ, ਉਹਦੇ ਵੱਲ ਲੋਕ ਕੀ ਕੈਰੀ ਨਿਗਾਹ ਨਾਲ ਵੇਖਣਾ ਸ਼ੁਰੂ ਕਰ ਦਿੰਦੇ ਨੇ। ਇਹ ਸਾਡੇ ਸਮਾਜ ਦਾ ਸੱਚ ਹੈ, ਕਿਉਂਕਿ ਸੰਸਾਰ ਜੇਵਰੀ ਨਾਲ ਬੱਧਾ ਹੋਇਆ, ਰੱਸੀ ਨਾਲ ਬੱਧਾ ਹੋਇਆ, ਤੇ ਉਹ ਬੱਧੇ ਹੋਏ ਉਸ ਦਾਇਰੇ ਵਿੱਚ ਜਿੱਥੇ ਬੱਧਾ ਹੋਇਆ, ਉਹ ਆਪਣੇ ਆਪ ਨੂੰ ਕਹਿ ਰਿਹਾ ਵੀ ਮੈਂ ਹੀ ਸਭ ਕੁਝ ਹਾਂ। ਕਬੀਰ ਕਹਿੰਦਾ ਤੂੰ ਨਾ ਬੰਨੀ, ਬਚ ਕੇ ਰਹਿ, ਤੂੰ ਨਾ ਐਵੇਂ ਕਿਸੇ ਦੀ ਚੌਖਟ ਦਾ ਇੱਦਾਂ ਦਾ ਕੁੱਤਾ ਬਣ ਜਾਈ, ਤੂੰ ਅਵਾਰਾ ਹੀ ਘੁਮਾਈ, ਕੋਈ ਗੱਲ ਨਹੀਂ। ਸੋ ਇਸ ਕਰਕੇ ਅਵਾਰਾ ਕੁੱਤੇ ਨੂੰ ਅਵਾਰਾ ਲੋਕਾਂ ਨੇ ਤਾਂ ਕਹਿ ਦਿੱਤਾ ਕਿਉਂਕਿ ਉਹਨਾਂ ਨੇ, ਉਸ ਅਵਾਰਾ ਨੇ ਤੁਹਾਡੇ ਦਰ ਦੀ ਗੁਲਾਮੀ ਨਹੀਂ ਕੀਤੀ, ਤੁਸੀਂ ਉਹਨੂੰ ਅਵਾਰਾ ਕਹਿ ਕੇ ਭੰਡ ਦਿੱਤਾ। ਅਵਾਰਾ ਕਾਹਦਾ ਹੈ, ਉਹ ਤੇ ਆਜ਼ਾਦ ਹੈ, ਉਹ ਆਜ਼ਾਦ ਹੈ, ਅਵਾਰਾ ਥੋੜਾ ਹੈ ਉਹ, ਅਵਾਰਾ ਤੇ ਤੁਸੀਂ ਕਿਹਾ ਉਹਨੂੰ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਬਾਬੇ ਨੇ ਕਿਹਾ ਕਬੀਰ ਜੱਗ ਬੰਨਦੇ ਹੋ ਜਿਹ ਜੇਵਰੀ, ਸੰਸਾਰ ਜਿਹੜੀ ਰੱਸੀ ਨਾਲ ਬੱਝਾ ਹੋਇਆ। ਤੇ ਮਤ ਬੰਦੋ, ਜੇ ਸੁਖੀ ਰਹਿਣਾ ਚਾਹੁੰਦਾ ਹੈ ਉਸ ਰੱਸੀ ਨਾਲ ਤੂੰ ਨਾ ਬੱਝ, ਪਾਸੇ ਹੋ ਜਾ। ਤੇ ਮਤ ਬੰਦੋ ਕਬੀਰ, ਸੋਨੇ ਦਾ ਪਿੰਜਰਾ ਵੀ ਹੋਵੇ ਨਾ, ਸੋਨੇ ਦਾ ਪਿੰਜਰਾ ਵੀ, ਸੋਨੇ ਦਾ ਪਿੰਜਰਾ ਵੀ, ਚੋਰੀ ਪੈਂਦੀ ਹੋਵੇ ਰੋਜ਼ ਪੰਛੀ ਨੂੰ, ਤੇ ਉਹਨਾਂ ਪੰਛੀਆਂ ਤੋਂ ਬਚ ਕੇ ਰਹਿਣ ਦੀ ਲੋੜ ਹੈ ਜਿਹੜੇ ਇਹ ਆਣ ਕੇ ਤੁਹਾਨੂੰ ਸਿਖਾਉਂਦੇ ਨੇ। ਅਸੀਂ ਤੇ ਜੀ ਸੋਨੇ ਦੇ ਪਿੰਜਰੇ 'ਚ ਰਹਿੰਦੇ ਹਾਂ, ਸਾਨੂੰ ਚੋਰੀ ਮਿਲਦੀ ਹੈ, ਬਦਾਮ ਮਿਲਦੇ ਨੇ, ਨਹੀਂ, ਉਹਦੇ ਨਾਲੋਂ ਆਕਾਸ਼ ਵਿੱਚ ਉਡਾਰੀਆਂ ਮਾਰ ਕੇ ਥਾਂ ਥਾਂ 'ਤੇ ਘੁੰਮਣਾ ਚੰਗਾ। ਸੋਨੇ ਦਾ ਪਿੰਜਰਾ ਵੀ ਹੋਵੇ ਤੇ ਗੁਲਾਮ ਹੀ ਹੁੰਦਾ ਬੰਦਾ, ਵਡਿਆਈ ਕਰਦੇ ਨੇ ਇੱਦਾਂ। ਇੱਥੋਂ ਤਾਂ ਜਿੰਨਾ ਆਜ਼ਾਦ ਹੋਇਆ ਜਾਵੇ ਉਹਨੇ, ਹੁਣ ਗੁਰੂ ਸਾਨੂੰ ਆਜ਼ਾਦ ਹੀ ਕਰਦਾ ਹੈ, ਗੁਰੂ ਆਜ਼ਾਦ ਹੀ ਕਰਦਾ ਹੈ। ਚਲੋ ਇੱਕ ਛੋਟੀ ਜਿਹੀ ਕਹਾਣੀ ਤੁਹਾਨੂੰ ਸੁਣਾ ਦਿੰਦਾ, ਕਿਉਂਕਿ ਸਾਨੂੰ ਇਹ ਚੀਜ਼ਾਂ ਮਜ਼ਾ ਦਿੰਦੀਆਂ ਨੇ, ਥੋੜ੍ਹੀਆਂ ਜਿਹੀਆਂ ਡੋਪਾਮਾਈਨ ਰਿਲੀਜ਼ ਹੁੰਦਾ ਸਾਡਾ। ਕਹਿੰਦੇ ਕੋਈ ਦੇਸ਼ ਸੀ ਤੇ ਉਸ ਦੇਸ਼ ਦੇ ਵਿੱਚ ਇੱਕ ਸ਼ਾਹੂਕਾਰ ਸੀ, ਉਹਦੇ ਕੋਲ ਇੱਕ ਤੋਤਾ ਸੀ। ਤੋਤਾ ਪਿੰਜਰੇ ਦੇ ਵਿੱਚ ਉਹਨੇ ਰੱਖਿਆ ਸੀ, ਉਹਦੇ ਬੱਚੇ ਉਹਦੇ ਨਾਲ ਖੇਡਦੇ ਸਨ, ਦੋ ਵਕਤ ਦੀ ਉਹਨਾਂ ਨੂੰ ਰੋਟੀ ਮਿਲਦੀ ਸੀ ਉਸ ਪਿੰਜਰੇ ਦੇ ਵਿੱਚ, ਜੋ ਵੀ ਉਹਨੂੰ ਤੋਤੇ ਨੂੰ ਖੁਰਾਕ ਦਿੰਦਾ ਸੀ। ਇੱਕ ਦਿਨ ਸੇਠ ਵਪਾਰ ਤੇ ਚੱਲਿਆ ਕਿਤੇ ਦੂਰ ਦੇਸ਼ ਦੇ ਵਿੱਚ, ਤੇ ਤੋਤੇ ਨੂੰ ਕਹਿੰਦਾ ਵੀ ਕੋਈ ਆਪਣੇ ਜ਼ਾਤ ਭਰਾਵਾਂ ਲਈ ਕੋਈ ਸੁਨੇਹਾ ਦੇਣਾ ਹੋਵੇ ਤੇ ਦੇਵੀ, ਮੈਂ ਚੱਲਿਆ ਫਲਾਨੀ ਜਗ੍ਹਾ ਤੇ ਜਿੱਥੋਂ ਤੈਨੂੰ ਫੜਿਆ ਸੀ ਨਾ, ਜਿੱਥੋਂ ਮੈਂ ਲੈ ਕੇ ਆਇਆ ਸੀ ਤੈਨੂੰ, ਉੱਥੇ ਚੱਲਿਆ ਮੈਂ। ਤੋਤਾ ਕਹਿੰਦਾ ਵੀ ਨਹੀਂ, ਸੁਨੇਹਾ ਸੁਨੇਹਾ ਕਾਹਦਾ ਦੇਣਾ ਹੈ, ਬਸ ਉਹਨਾਂ ਨੂੰ ਕਹਿ ਦੇਵੀ ਤੁਹਾਡਾ ਭਰਾ ਮਜ਼ੇ 'ਚ ਹੈ। ਸੇਠ ਚਲੇ ਗਿਆ, ਤੋਤੇ ਬੈਠੇ ਨੇ ਇੱਦਾਂ ਡਾਰ ਦੇ ਉੱਤੇ, ਤੇ ਜਾ ਕੇ ਉਹਨਾਂ ਨੂੰ ਕਹਿੰਦਾ ਜੀ ਤੁਹਾਡਾ ਇੱਕ ਭਰਾ ਸਾਡੇ ਕੋਲ ਹੈ, ਅਸੀਂ ਸੋਹਣਾ ਪਿੰਜਰਾ ਉਹਦਾ ਬਣਾਇਆ, ਸਵੇਰੇ ਸ਼ਾਮ ਚੂਰੀਆਂ ਖਾਂਦਾ, ਮੌਜਾਂ ਕਰਦਾ, ਜੇ ਤੁਸੀਂ ਕੋਈ ਸੁਨੇਹਾ ਦੇਣਾ ਤੇ ਦੇ ਦਿਓ, ਕੋਈ ਜਿਵੇਂ ਆਪਾਂ ਕਹਿੰਦੇ ਸੁੱਖ ਸੁਨੇਹਾ ਕੋਈ ਦੇਣਾ ਤੇ ਦੇ ਦਿਓ। ਅੱਛਾ, ਜਦੋਂ ਇੰਨੀ ਗੱਲ ਸੁਣੀ ਨਾ ਸੇਠ ਦੇ ਮੂੰਹ, ਜਿੰਨੇ ਤੋਤੇ ਡਾਰ ਤੇ ਬੈਠੇ ਸੀ ਸਾਰੀ ਧੁੱਪੁੰਜ ਡਿੱਗ ਪਏ, ਜਿੰਨੇ ਬੈਠੇ ਸੀ ਰੁੱਖ ਦੇ ਉੱਤੇ ਸਾਰੇ ਦੇ ਸਾਰੇ ਪੁੰਜੇ ਡਿੱਗ। ਸੇਠ ਘਬਰਾ ਗਿਆ, ਕਹਿੰਦਾ ਵੀ ਮੈਂ ਐਸਾ ਕੀ ਕਹਿ ਦਿੱਤਾ ਤੇ ਮਰ ਗਏ। ਚਲੋ ਸੇਠ ਵਾਪਸ ਪਰਤ ਆਇਆ, ਆਣ ਕੇ ਉਹ ਤੋਤਾ ਸੇਠ ਨੂੰ ਕਹਿਣ ਲੱਗਾ ਵੀ ਕੋਈ ਸੁਨੇਹਾ ਦਿੱਤਾ ਮੇਰੀ ਜਾਤ ਭਰਾਵਾਂ ਨੇ? ਕਹਿੰਦਾ ਵੀ ਸੁਨੇਹਾ ਤੇ ਕੋਈ ਨਹੀਂ ਦਿੱਤਾ, ਪਰ ਮੈਂ ਪਰੇਸ਼ਾਨ ਬੜਾ ਹੋਇਆ ਵੀ ਮੈਂ ਉਹਨੂੰ ਕਿਹਾ ਜਾ ਕੇ ਵੀ ਤੁਹਾਡਾ ਇੱਕ ਭਰਾ ਸਾਡੇ ਕੋਲ ਪਿੰਜਰੇ ਵਿੱਚ ਹੈ ਤੇ ਸਾਰੀਆਂ ਮੌਜਾਂ ਬਾਰਾਂ ਪਿੰਜਰੇ ਦੀਆਂ ਜਦੋਂ ਦੱਸੀਆਂ ਤੇ ਇੱਕੋ ਦਮ ਪਤਾ ਨਹੀਂ ਕੀ ਹੋਇਆ, ਸਾਰੇ ਉਹ ਡਾਰ ਦੀ ਡਾਰ ਹੀ ਤੋਤਿਆਂ ਦੀ ਥੱਲੇ ਜਾ ਵੱਜੀ ਤੇ ਸਾਰੇ ਮਰ ਗਏ। ਅੱਛਾ, ਜਦੋਂ ਇੰਨੀ ਗੱਲ ਸੁਣੀ ਤੇ ਉਹ ਤੋਤਾ ਵੀ ਪਿੰਜਰੇ ਦੇ ਵਿੱਚ ਡਿੱਗ ਪਿਆ। ਸੇਠ ਬੜਾ ਪਰੇਸ਼ਾਨ ਹੋਇਆ, ਉਹਨੇ ਪਿੰਜਰਾ ਖੋਲਿਆ, ਤੋਤੇ ਨੇ ਮਾਰੀ ਉਡਾਰੀ ਤੇ ਬਾਹਰ ਉੱਡ ਗਿਆ। ਕਹਿੰਦਾ ਅਸਲ ਵਿੱਚ ਇਹੋ ਹੀ ਸੁਨੇਹਾ ਸੀ ਉਹਨਾਂ ਦਾ ਵੀ ਜੇ ਆਜ਼ਾਦੀ ਚਾਹੁਣਾ ਹੈ ਤੇ ਮਰਨਾ ਸਿੱਖ ਲਾ, ਇਹ ਸੁਨੇਹਾ ਸੀ ਉਹਨਾਂ ਦਾ। ਜੇ ਆਜ਼ਾਦੀ ਚਾਹੁਣਾ ਹੈ ਤੇ ਮਰਨ ਨੂੰ ਤਿਆਰ ਹੋ ਜਾ, ਉਹਨਾਂ ਨੇ ਇਹ ਸੁਨੇਹਾ ਭੇਜਿਆ ਸੀ। ਅੱਜ ਵੇਖੋ ਉਹ ਉੱਡ ਗਿਆ। ਫਿਰ ਹੁਣ ਗੁਰੂ ਨੇ ਵੀ ਇਹ ਗੱਲ ਆਖੀ ਹੈ, ਗੁਰੂ ਸਾਹਿਬ ਕਹਿੰਦੇ ਨੇ ਜੇ ਤੂੰ ਜੀਵਨ ਵਿੱਚ ਆਜ਼ਾਦੀ ਚਾਹੁੰਦਾ ਹੈ ਤੇ ਬਾਬੇ ਗੁਰੂ ਅਮਰਦਾਸ ਨੇ ਆਖਿਆ ਸ਼ਬਦ ਮਰੋ ਫਿਰ ਜੀਵੋ, ਸਦ ਹੀ ਤਾਂ ਫਿਰ ਮਰਨ ਨਾ ਹੋਈ। ਆਖਿਆ ਸ਼ਬਦ ਵਿੱਚ ਪੈ ਕੇ ਮਾਰਦੇ ਉਹਨਾਂ ਐਬਾਂ ਨੂੰ ਜੇ ਤੂੰ ਸੱਚੀ ਆਜ਼ਾਦੀ ਚਾਹੁੰਦਾ ਹੈ, ਅਜੇ ਤੂੰ ਐਬਾਂ ਦੇ ਵਿੱਚੋਂ ਆਜ਼ਾਦੀ ਲੱਭਦਾ ਹੈ, ਅਜੇ ਤੈਨੂੰ ਇਹ ਲੱਗਦਾ ਹੈ ਵੀ ਜੇ ਕਾਮਕ ਪ੍ਰਵਿਰਤੀਆਂ ਹਾਵੀ ਹੋ ਜਾਣ, ਸੈਕਸੁਅਲ ਡਿਜ਼ਾਇਰਸ ਜਿਹਨੂੰ ਉਹਨੂੰ ਆਪਾਂ ਨੂੰ ਕਹਿੰਦੇ ਹਾਂ, ਵੀ ਜੇ ਇਹ ਮਿਲ ਜਾਣ ਤੇ ਸ਼ਾਇਦ ਫਿਰ ਮੇਰਾ ਪਾਰ ਉਤਾਰਾ ਹੋ ਜਾਵੇ, ਫਿਰ ਮੈਨੂੰ ਸੁੱਖ ਮਿਲੇਗਾ, ਸਕੂਨ ਮਿਲੇਗਾ। ਲੋਭ ਹੈ, ਤੈਨੂੰ ਲੱਗਦਾ ਹੈ ਵੀ ਜੋ ਹੈ ਉਹ ਆਈ ਜਾਵੇ ਤੇ ਫਿਰ ਆਜ਼ਾਦ ਹੋਵਾਂਗਾ। ਨਹੀਂ, ਮਰਨਾ ਪੈਣਾ ਗੁਰੂ ਦੇ ਸ਼ਬਦ ਵਿੱਚ, ਫਿਰ ਹੀ ਆਜ਼ਾਦੀ ਦਾ ਰਾਹ ਖੁੱਲ੍ਹਣਾ ਹੈ। ਹੁਣ ਤੋਤੇ ਨੇ ਤੇ ਨਿੱਕਾ ਜਿਹਾ ਸਬਕ ਇੱਦਾਂ ਹੀ ਸਿੱਖ ਲਿਆ, ਅਸੀਂ ਕਿੱਦਣ ਸਿੱਖਾਂਗੇ? ਅਸੀਂ ਤੇ ਉੱਥੇ ਦੇ ਉੱਥੇ ਖਲੋਤੇ ਹੁੰਦੇ, ਫਿਰ ਉਹਨਾਂ ਚੀਜ਼ਾਂ ਵਿੱਚ ਆਪਾਂ ਵੱਜਿਆ। ਫਿਰ ਬੰਦਾ ਕਹਿੰਦਾ ਨਹੀਂ ਭਾਈ ਸਾਹਿਬ ਜੀ, ਗੱਲ ਤੇ ਠੀਕ ਹੈ, ਪਰ ਕੀ ਕਰੀਏ, ਹੁਣ ਦੁਨੀਆ ਹੀ ਇੱਦਾਂ ਚੱਲਦੀ ਹੈ, ਸੰਸਾਰ ਹੀ ਇੱਦਾਂ ਚੱਲਦਾ। ਠੀਕ ਹੈ, ਫਿਰ ਸੰਸਾਰ ਜਿੱਥੇ ਬੱਝਾ ਹੋਇਆ ਦੁੱਖ ਭੋਗ ਰਿਹਾ, ਤੂੰ ਹੀ ਭੋਗੀ ਜਾ, ਫਿਰ ਰੌਲਾ ਕਾਹਦਾ ਹੈ। ਤੇ ਕਬੀਰ ਸਾਹਿਬ ਨੇ ਹਲੂਣ ਕੇ ਗੱਲ ਆਖੀ, ਆਖਿਆ ਨਹੀਂ, ਜੱਗ ਬੰਨਦਿਓ ਜੇ ਜੇਵਰੀ, ਜਿਹੜੀ ਜੇਵਰੀ ਵਿੱਚ, ਜਿਹੜੀ ਰੱਸੀ ਵਿੱਚ ਸੰਸਾਰ ਬੱਝਾ ਹੋਇਆ ਨਾ, ਉਹਦੀ ਉਦਾਹਰਣ ਨਾ ਦਿਆ ਕਰ, ਉਹਦੀ ਇਗਜ਼ਾਮਪਲ ਨਾ ਦਿਆ ਕਰ। ਤੇ ਸਾਡੀ ਇਗਜ਼ਾਮਪਲ ਇਹ ਹੁੰਦੀ ਹੈ, ਅਸੀਂ ਜਿੱਥੇ ਬਹਿ ਜਾਈਏ ਅਸੀਂ ਕਹਿੰਦੇ ਫਲਾਨਾ ਵੀ ਇੱਦਾਂ, ਉਹ ਵੀ ਇੱਦਾਂ, ਗੁਆਂਢੀ ਵੀ ਇੱਦਾਂ, ਫਲਾਨਾ ਵੀ ਇੱਦਾਂ, ਉਹ ਉਸੇ ਰੱਸੀ 'ਚ ਤੂੰ ਬੱਝਣਾ, ਛੋਟੋ ਤੂੰ ਛੱਡ ਪਰਾਂ। ਬਾਬੇ ਕਬੀਰ ਨੇ ਆਖਿਆ ਤੇਹ ਮਤ ਬੰਦੋ ਕਬੀਰ, ਤੂੰ ਨਾ ਬੱਝ। ਅਗਲਾ ਹੈ ਜੈ ਹੈ ਆਟਾ ਲੂਣ ਜਿਉਂ ਸੋਨ ਸਮਾਨ ਸਰੀਰ। ਬਾਬਾ ਜੀ ਕਹਿੰਦੇ ਨੇ ਵੀ ਖਿਆਲ ਕਰ ਵੀ ਮਰਜ਼ੀ ਤੇਰੀ ਹੈ, ਜਾਂ ਤੇ ਆਟੇ ਲੂਣ ਵਾਂਗੂ ਸਸਤੇ ਭਾਅ ਹੋ ਜਾ, ਤੇ ਜਾਂ ਗੁਰੂ ਦੀ ਸਿੱਖਿਆ ਲੈ ਕੇ ਸੋਨੇ ਵਰਗਾ ਕੀਮਤੀ ਬਣ ਜਾ। ਇਹ ਮਰਜ਼ੀ ਤੇਰੀ, ਡਿਪੈਂਡ ਤੇਰੇ ਤੇ ਹੈ, ਜਾਂ ਤੇ ਸਸਤੇ ਭਾਅ ਰੁੜ ਜਾ ਜਿੱਦਾਂ ਸੰਸਾਰ ਰੁੜ ਗਿਆ, ਜਿੱਦਾਂ ਸੰਸਾਰ ਖੁਆਰ ਹੋ ਰਿਹਾ ਤੂੰ ਹੀ ਹੋਈ ਜਾ, ਤੇ ਜਾਂ ਫਿਰ ਸੋਨੇ ਵਰਗਾ ਹੋ ਜਾ ਅੰਦਰੋਂ ਗੁਰੂ ਦੀ ਮੱਤ ਲੈ। ਸੋ ਗੁਰੂ ਕਿਰਪਾ ਕਰੇ ਜੀ, ਧੰਨਵਾਦ, ਸਮਾਂ ਸਮਾਪਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ, ਹਾਰਦਿਕ ਧੰਨਵਾਦ ਗਿਆਨੀ ਗੁਰਚਰਨ ਸਿੰਘ ਜੀ ਹੋਣਾਂ ਦਾ, ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਦੇ ਨਾਲ ਨਾਲ ਬਹੁਤ ਸਾਰੀਆਂ ਗੁਰਮਤਿ ਵਿਚਾਰਾਂ ਦੀ ਸਾਂਝ ਸਾਡੇ ਨਾਲ ਕੀਤੀ ਹੈ ਕਿ ਇਹ ਖਿਲਾਰਾ ਕਿਵੇਂ ਪੈਂਦਾ ਅਤੇ ਇਸ ਖਿਲਾਰੇ ਨੂੰ ਸਾਂਭਣਾ ਕਿਸ ਤਰ੍ਹਾਂ। ਵੈਸੇ ਰੱਸੀ ਦੀ ਮਾਲਾ ਤੋਂ ਗੱਲ ਕੀਤੀ ਕਿ ਰੱਸੀ ਦੇ ਵਿੱਚ ਪਰੋਇਆ, ਅੱਜ ਤਾਂ ਰੱਸੀਆਂ ਟੁੱਟੀਆਂ ਪਈਆਂ ਨੇ, ਰੱਸੀ ਆਏ ਕਿਸੇ ਦੀ ਨਹੀਂ, ਕਿਉਂਕਿ ਜਦੋਂ ਅਸੀਂ ਆਪਣੇ ਗੁਰਮੁਖ ਪਿਆਰੇ ਮਿਸ਼ਨ ਤੋਂ ਡਿੱਗ ਜਾਂਦੇ ਹਾਂ ਉਦੋਂ ਹਰ ਇੱਕ ਕੁਝ ਖਰਾਬ ਹੋ ਜਾਂਦਾ। ਅੱਜ ਤੁਹਾਡੇ ਸਾਹਮਣੇ ਹੈ, ਤੁਸੀਂ ਸਾਰਾ ਕੁਝ ਦੇਖ ਰਹੇ ਜੇ, ਔਰ ਉਹੋ ਹੀ ਬੰਦੇ ਜਿਹੜੇ ਬੰਦੇ ਇੱਕ ਦੂਜੇ ਨੂੰ ਮਾੜਾ ਕਹਿੰਦੇ ਨੇ, ਫਿਰ ਜਾ ਕੇ ਫਿਰ ਉਹਨਾਂ 'ਚ ਰਲ ਜਾਂਦੇ ਨੇ। ਸੋ ਪੰਥ ਦੀ ਇਹ ਬੜੀ ਤੁਖਾਂਤ ਵਾਲੀ ਗੱਲ ਹੈ ਕਿ ਪੰਥ ਨੂੰ ਮਜ਼ਬੂਤ ਕਰਨ ਵਾਸਤੇ ਪੰਥ ਦਾ ਜੋ ਹੁਕਮ ਹੈ ਉਹ ਆਪਾਂ ਨੂੰ ਮੰਨਣਾ ਪਊਗਾ। ਜਿਹੜੇ ਭਾਈ ਸਾਹਿਬ ਨੇ ਗੱਲ ਕੀਤੀ ਹੈ ਕਿ ਇੱਕੋ ਇੱਕ ਚੀਜ਼ ਆ, ਸ਼ਬਦ ਮਰੋ ਫਿਰ ਜੀਵੋ, ਸਦ ਹੀ ਤਾਂ ਫਿਰ ਮਰਨਾ ਹੋਈ। ਸ਼ਬਦ ਦੇ ਨਾਲ, ਸ਼ਬਦ ਦੀ ਵਿਚਾਰ ਨਾਲ, ਮੌਤ ਹੈ ਤੋਤਿਆਂ ਦੀ ਗੱਲ ਸੁਣੀ ਹੈ ਤੁਸੀਂ, ਔਰ ਕਿਵੇਂ ਕਰਨਾ ਆ ਜਿਹੜੇ ਉੱਧਰ ਨੂੰ ਜਾ ਰਹੇ ਨਾ ਪਿੰਜਰਿਆਂ 'ਚ, ਅਤੇ ਫਿਰ ਡਿੱਗਣਾ ਇਹਨਾਂ ਵੀ ਤੋਤਿਆਂ ਨੂੰ ਹੀ ਹੈ, ਜਿਵੇਂ ਤੋਤੇ ਡਿੱਗ ਪਏ ਨਾ, ਆਜ਼ਾਦ ਹੋਣਾ ਪੈਣਾ। ਸੋ ਮਾਲਕ ਕਿਰਪਾ ਕਰੇ, ਸ਼ਬਦ ਦੀਆਂ ਵਿਚਾਰਾਂ ਜਿੱਥੇ ਅਸੀਂ ਸੁਣਦੇ ਹਾਂ ਉੱਥੇ ਕੋਸ਼ਿਸ਼ ਕਰਿਆ ਕਰੋ ਉਹਨੂੰ ਜੀਵਨ 'ਚ ਪ੍ਰੈਕਟੀਕਲ ਬਣਾਏ। ਮੈਂ ਕੱਲ੍ਹ ਵੀ ਉਦਾਹਰਨ ਦਿੱਤੀ ਸੀ, ਅੱਗੇ ਵੀ ਦਿੰਦੇ ਹਾਂ, ਭਾਈ ਗੁਰੂ ਨਾਨਕ ਪਾਤਸ਼ਾਹ ਨੇ ਭੂਮੀਆਂ ਚੋਰ ਨੂੰ 3 ਬਚਨ ਦਿੱਤੇ ਸੀ, ਉਹਨੇ ਸਾਂਭੇ, ਉਹਨਾਂ ਬਚਨਾਂ 'ਤੇ ਚੱਲਿਆ। ਆਪਾਂ ਤਾਂ ਰੋਜ਼ ਸੁਣਦੇ ਹਾਂ, ਆਪਾਂ ਬਚਨ ਮੰਨਣ ਨੂੰ ਤਿਆਰ ਨਹੀਂ ਹੁੰਦੇ। ਕੋਸ਼ਿਸ਼ ਕਰੀਏ ਕਿ ਜੋ ਗੁਰੂ ਕਹੇ ਸੋਈ ਪਲ ਮੰਨੋ, ਹਰ ਹਰ ਕਥਾ ਨਿਰਾਲੀ, ਜੋ ਗੁਰੂ ਕਹਿੰਦਾ ਉਹਨੂੰ ਮੰਨ ਜਾਓ। ਗੁਰੂ ਤਾਂ ਕਹਿੰਦਾ ਸਤਿਗੁਰੂ ਦਾ ਸਿੱਖ ਖਾਸ ਭਲਕੇ ਉਤਰ, ਨਾਮ 'ਤੇ ਆਵੇ ਉਦਮ ਕਰੇ, ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ। ਸੋ ਮਾਲਕ ਦਾ ਤਾਂ ਇਹ ਹੁਕਮ ਹੈ, ਅਤੇ ਆਪਾਂ ਨੇਤਨੇਮ ਅੰਮ੍ਰਿਤ ਵੇਲਾ ਸਾਂਭਣਾ, ਜਿੱਦਾਂ ਚਿਰ ਅੰਮ੍ਰਿਤ ਵੇਲਾ ਨਹੀਂ ਸਾਂਭਿਆ ਜਾਂਦਾ ਉਹਨਾਂ ਚਿਰ ਗੱਲ ਨਹੀਂ ਬਣਦੀ। ਅੰਮ੍ਰਿਤ ਵੇਲਾ ਇਹ ਨਹੀਂ ਆ ਕਿ ਰਾਤ ਨੂੰ ਤੁਸੀਂ 12, 1 ਜਾਂ 2 ਵਜੇ ਆਏ ਅਤੇ ਤੁਸੀਂ ਸਵੇਰੇ 3 ਵਜੇ 4 ਵਜੇ ਉੱਠ ਕੇ, ਨਾ। ਅੰਮ੍ਰਿਤ ਵੇਲੇ ਦਾ ਮਤਲਬ ਹੈ ਵੀ ਜਿਹੜਾ ਵੀ ਸਮਾਂ ਤੁਹਾਨੂੰ ਮਾਲਕ ਦੀ ਇਬਾਦਤ ਦੇ ਨਾਲ ਜੋੜਦਾ, ਉਹੀ ਅੰਮ੍ਰਿਤ ਵੇਲਾ, ਉਹੀ ਅੰਮ੍ਰਿਤ ਵੇਲਾ। ਇਸ ਕਰਕੇ ਇਹਨਾਂ ਚੀਜ਼ਾਂ ਤੋਂ ਆਪਾਂ ਉਹਰੂ ਹੀ ਹੈ। ਜਦੋਂ ਵੀ ਸਮਾਂ ਬਣੇ, ਕੋਸ਼ਿਸ਼ ਕਰੋ ਕਿ ਆਪਣੇ ਜੀਵਨ ਨੂੰ ਉੱਚਾ ਅਤੇ ਸੁੱਚਾ ਬਣਾਈਏ, ਗੁਲਾਮੀਆਂ ਤੋਂ ਦੂਰ ਹੋਈਏ। ਅੱਜ ਦੇ ਦਿਹਾੜੇ ਨੂੰ ਵੀ ਚੇਤੇ ਕਰੋ ਤੁਸੀਂ, ਉਹ ਸਮਾਂ, ਅੱਜ ਦੇ ਦਿਨ ਗੁਰਮੁਖ ਪੈਰੋਂ ਹਾਹਾਕਾਰ ਮੱਚੀ ਪਈ ਸੀ, ਤੋਪਾਂ ਦੇ ਨਾਲ ਪਤਾ ਨਹੀਂ ਕਿੰਨੇ ਕੁ ਨਿਹੱਥੇ, ਕਿੰਨੇ ਕੁ ਲੋਕ ਜਿਹੜੇ ਸੰਗਤ ਰੂਪ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਨੂੰ ਸਮਰਪਣ ਹੁੰਦਿਆਂ ਨਮਸਕਾਰ ਕਰਨ ਵਾਸਤੇ ਗਏ ਸੀ। ਔਰ ਕੀ ਕੁਛ ਕੀਤਾ, ਕਿਤੇ ਆਉਂਦੇ ਉੱਥੇ ਜਲ ਸ਼ਗਨ ਨੂੰ ਵੀ ਨਹੀਂ ਦਿੱਤਾ, ਇੰਨੀ ਗਰਮੀ, ਇੰਨਾ ਬੁਰਾ ਹਾਲ। ਲੇਕਿਨ ਆਪਾਂ ਇਹਨਾਂ ਚੀਜ਼ਾਂ ਨੂੰ ਇੱਕਦਮ ਭੁੱਲ ਜਾਂਦੇ। ਅਤੇ ਉਹ ਹੀ ਬੰਦੇ ਜਿਹੜੇ ਅੱਜ ਗੁਰਮੁਖ ਪਿਆਰੋ, ਉਹਨਾਂ ਨੇ ਇਹ ਕਾਰਮ ਕੀ ਕਾਰਾ ਕੀਤਾ, ਅੱਜ ਅਸੀਂ ਉਹਨਾਂ ਦੇ ਪੈਰਾਂ 'ਤੇ ਜਾ ਕੇ ਫਿਰਦੇ ਹਾਂ। ਗੁਰੂ ਕਿਰਪਾ ਕਰੇ, ਰਹਿਮਤ ਕਰੇ, ਇਸ ਪੰਥ ਨੂੰ ਸੋਝੀ ਆ ਜਾਵੇ, ਪੰਥ ਗੁਰੂ ਦੇ ਗ੍ਰੰਥ ਨਾਲ ਜੁੜ ਜਾਵੇ, ਅਤੇ ਉਹਦੇ ਹੁਕਮ ਨੂੰ ਅਸੀਂ ਮੰਨ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰ ਸਕੀਏ। ਇਹੀ ਕਾਰਨ ਹੁੰਦਾ ਕਿ ਆਪਾਂ ਇੱਥੇ ਜੋ ਉਪਦੇਸ਼ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਾਣੀ 'ਚੋਂ ਮਿਲਦਾ, ਉਹਨੂੰ ਜੀਵਨ 'ਚ ਧਾਰਨ ਕਰਨ ਦਾ ਯਤਨ ਕਰੀਏ। ਭਾਈ ਸਾਹਿਬ ਦਾ ਧੰਨਵਾਦ। ਆਓ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ, ਜੋਸ਼ ਜੋ ਕਿ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਦਿਨ ਘਟਦਾ ਜਾਂਦਾ ਔਰ ਸੋਮਵਾਰ ਨੂੰ ਇੰਨਾ ਸਾਡੇ ਪਾਸੋਂ ਵਿਦਾ ਹੋ ਜਾਣਾ, ਆਪ ਜੀ ਨੂੰ ਬੇਨਤੀ ਐਤਵਾਰ ਨੂੰ ਜ਼ਰੂਰ ਕੋਸ਼ਿਸ਼ ਕਰਿਓ ਕਿ ਐਤਵਾਰ ਦਾ ਦੀਵਾਨ ਜਿਹੜਾ ਉਹ ਆਪਾਂ ਜ਼ਰੂਰ ਆਣ ਕੇ, ਕਿਉਂਕਿ ਜਿਹੜਾ ਬੰਦਾ ਆ ਜਥਾ 6 ਮਹੀਨੇ ਤੋਂ ਤੁਹਾਡੇ ਨਾਲ ਸੇਵਾ ਕਰ ਰਿਹਾ, ਆਪਾਂ ਉਹਨਾਂ ਦੀ ਵਿਦਾਇਗੀ ਬੜੇ ਪਿਆਰ ਨਾਲ ਕਰੀਏ। ਹਰ ਇੱਕ ਬੰਦਾ ਜਦੋਂ ਵੀ ਘਰਾਂ 'ਚ ਜਾਂਦਾ, ਜਾਣ ਲੱਗੇ ਕੁਛ ਨਾ ਕੁਛ ਤਾਂ ਆਪਾਂ ਸੇਵਾ ਕਰਦੇ ਹੀ ਹਾਂ ਨਾ, ਅਤੇ ਆਪਾਂ ਕੋਸ਼ਿਸ਼ ਕਰੀਏ, ਕਿਉਂਕਿ ਇਹ ਵੀ ਬੱਚੇ ਪਰਿਵਾਰ ਦੇ ਨਾਲ ਛੱਡ ਕੇ ਇੱਥੇ ਪਹੁੰਚੇ ਨੇ, ਅਤੇ ਆਪਾਂ 6 ਮਹੀਨੇ ਬਾਅਦ ਇਹਨਾਂ ਨੇ ਆਪਣੇ ਵਾਪਸ ਘਰ ਜਾਣਾ, ਅਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਜੋ ਮਾਂ 'ਤੇ ਸਤਿਕਾਰ ਕਰਕੇ ਇਹਨਾਂ ਨੂੰ ਤੋਰੀਏ, ਤਾਂ ਕਿ ਆਉਣ ਵਾਲੇ ਸਮੇਂ ਸਾਡਾ ਇਸੇ ਤਰ੍ਹਾਂ ਹੀ ਪ੍ਰੋਗਰਾਮ ਜਿਹੜੇ ਆ ਚੱਲਦੇ ਰਹਿਣ। ਇਹਨਾਂ ਨੂੰ ਫਿਰ ਬੇਨਤੀ ਕਰਦੇ ਹਾਂ, ਜਦੋਂ ਵੀ ਸਮਾਂ ਬਣੇ ਫਿਰ ਇਸੇ ਤਰ੍ਹਾਂ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨ, ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਜੀ। ਜੋ ਸਭ 'ਤੇ ਜਿੱਥੇ 'ਤੇ ਬਹੁਤ ਮਿਹਰ ਹੈ, ਬੜੀ ਕਿਰਪਾ, ਸਭ ਦਾ ਧੰਨਵਾਦ। ਆਓ ਸਰਵਣ ਕਰੀਏ ਇਹਨਾਂ ਪਾਸੋਂ ਢਾਡੀ ਵਾਰਾਂ 'ਤੇ ਆਸ, ਉਸ ਤੋਂ ਬਾਅਦ ਦੀਵਾਨ ਦੀ ਸਮਾਪਤੀ ਦੀ ਅਰਦਾਸ। ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ ਜੀ, ਕੱਲ੍ਹ ਨੂੰ ਖੰਡ ਪਾਠ ਆਰੰਭ ਹੋਣੇ ਨੇ, ਐਤਵਾਰ ਨੂੰ ਭੋਗ ਪੈਣਗੇ, ਸਭ ਨੂੰ ਬੇਨਤੀ 3 ਦਿਨ ਦਰਸ਼ਨ ਦੇਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਤਿਕਾਰ ਜੋ ਗੁਰੂ ਪਿਆਰੀ ਸਾਧ ਸਿੰਘ ਜੀ ਬੜਭਾਗੇ ਹੋ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਤੱਖ ਦਰਸ਼ਨ ਕਰ ਰਹੇ ਹੋ। ਕਿਰਤ ਕਮਾਈ ਵਿੱਚੋਂ ਗੁਰੂ ਦੀ ਗੋਲਕ ਵਿੱਚ ਤੁਸੀਂ ਤਿਲ ਫੁਲ ਪਾਇਆ, ਸਤਿਗੁਰੂ ਆਪਣੇ ਦਰ ਕਰ ਪ੍ਰਵਾਨ ਕਰਨ। ਤੁਹਾਡੀਆਂ ਸਾਰਿਆਂ ਦੀਆਂ ਕੀਤੀਆਂ ਹੋਈਆਂ ਅਰਦਾਸਾਂ ਸਤਿਗੁਰੂ ਆਪਣੇ ਦਰ ਕਰ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ, ਬਾਣੀ ਪੜ੍ਹਨੇ ਦੀ ਵਿਚਾਰਨੇ ਦੀ ਸੋਝੀ ਮਤ ਸਤਿਗੁਰ ਬਖਸ਼ਿਸ਼ ਕਰੇ। ਆਓ ਸਾਰੀ ਸੰਗਤ ਚਕਾਓ ਸੀ ਇਸ ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲਿਓ, ਹਰੇਕ ਮਨੁੱਖ ਕਿਸੇ ਵੀ ਧਰਮ ਦਾ ਹੈ, ਉਹ ਆਪਣੇ ਈਸ਼ਵਰ ਪਰਮਾਤਮਾ ਪਾਸੋਂ ਕੁਛ ਨਾ ਕੁਛ ਮੰਗਦਾ ਔਰ ਸਾਰੀ ਜ਼ਿੰਦਗੀ ਉਹ ਮੰਗਦਾ ਰਹਿੰਦਾ ਅਤੇ ਪਰਮਾਤਮਾ ਸਾਰੀ ਜ਼ਿੰਦਗੀ ਦਿੰਦਾ ਰਹਿੰਦਾ। ਜਿਹਨੂੰ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵੀ ਦਿੰਦਾ ਦੇ ਲੈਂਦੇ ਥੱਕ ਪਾਏ, ਸਤਿਗੁਰੂ ਦੇ ਰਿਹਾ ਕਿਉਂਕਿ ਭੰਡਾਰਾ ਬੇਅੰਤ ਬੇਅੰਤ ਭੰਡਾਰੇ ਆ ਅਤੇ ਜਿਹਦੇ ਕੋਲ ਹੋਊਗਾ ਦੇ ਵੀ ਉਹੀ ਸਕਦਾ, ਦੂਜੇ ਤਾਂ ਦੇ ਹੀ ਨਹੀਂ ਸਕਦਾ। ਦੇਣ ਵਾਲਾ ਇੱਕੋ ਹੀ ਆ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਾਤੇ ਦਾਤ ਰੱਖੀ ਹੱਥ ਆਪਣੇ। ਇਹ ਦਾਤਾਂ ਵੰਡਣ ਵਾਲਾ ਭੰਡਾਰਾ ਪਰਮਾਤਮਾ ਦੇ ਕੋਲ ਵਾ, ਹੋਰ ਕਿਸੇ ਕੋਲ ਨਹੀਂ। ਸੁਖਮਨੀ ਸਾਹਿਬ ਚ ਗੁਰੂ ਅਰਜਨ ਦੇਵ ਕਹਿੰਦੇ ਕਹਿ ਰਹੇ ਨੇ, ਮਾਨੁੱਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ। ਪਰਮਾਤਮਾ ਇੱਕੋ ਹੀ ਆ, ਸੋ ਸਤਿਗੁਰੂ ਭੰਡਾਰੇ ਬਖਸ਼ ਰਿਹਾ, ਦੇ ਰਿਹਾ, ਬਸ਼ਰਤੇ ਦੇ ਰਿਹਾ, ਸਾਨੂੰ ਢੰਗ ਨਹੀਂ। ਅਸੀਂ ਬਾਜੀ ਵੇਲੇ ਪਰਮਾਤਮਾ 'ਤੇ ਨਿਹੋਰਾ ਮਾਰਦੇ, ਜੋ ਸਾਨੂੰ ਸਤਿਗੁਰਾਂ ਦਾ ਹੁਕਮ ਹੈ, ਗੁਰੂ ਦਾ ਸਿੱਖ ਇਸ਼ਨਾਨ ਪਾਣੀ ਕਰੇ, ਅੰਮ੍ਰਿਤ ਵੇਲਾ ਸਾਂਭੇ। ਬਹੁਤ ਚੰਦ ਬੰਦੇ ਨੇ ਜਿਹੜਾ ਅੰਮ੍ਰਿਤ ਵੇਲਾ ਸਾਂਭਦੇ ਨੇ, ਨਹੀਂ ਤਾਂ ਅੰਮ੍ਰਿਤ ਵੇਲਾ ਸਾਂਭਦੇ ਨੇ। ਸੋ ਆਓ ਮੈਂ ਉਸੇ ਆਪਣੀ ਲੜੀ ਦੇ ਜਿਹੜਾ ਇਤਿਹਾਸ ਮੈਂ ਸੁਣਾ ਰਿਹਾ, ਜਿਹੜਾ ਮੈਂ ਕੱਲ੍ਹ ਆਰੰਭ ਕੀਤਾ ਸੀ, ਉਹਨੂੰ ਮੈਂ ਇਤਿਹਾਸ ਨੂੰ ਅੱਜ ਆਪਾਂ ਉਹਦਾ ਰਿਜ਼ਲਟ ਕੱਢਣਾ। ਗੁਰੂ ਪਿਆਰ ਵਾਲਿਓ, ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਅਸੀਂ ਪੇਸ਼ ਕਰ ਰਹੇ ਹਾਂ। ਕਹਿਰ ਦੀ ਗਰਮੀ, ਜਹਾਂਗੀਰ ਬਾਦਸ਼ਾਹ ਨੇ ਫਤਵਾ ਜਾਰੀ ਕਰ ਦਿੱਤਾ, ਫਤਵਾ ਜਾਰੀ ਜਾਸਾ ਬਾ ਸਿਆਸਾ ਦਾ ਫਤਵਾ ਲਾਇਆ ਵੀ ਸਰੀਰ ਵਿੱਚੋਂ ਖੂਨ ਨਾ ਨਿਕਲੇ। ਇਹ ਚੰਗੇਜ਼ ਖਾਨ ਨੇ ਇਹ ਕਾਨੂੰਨ ਕੱਢਿਆ ਸੀ। ਹੁਣ ਸਰੀਰ ਵਿੱਚੋਂ ਖੂਨ ਨਾ ਨਿਕਲਦੇ ਵੀ ਕੁਝ ਕਾਰਨ ਨੇ, ਜਾਂ ਤਾਂ ਉਹਨੂੰ ਖੂਦ ਸੁੱਟਿਆ ਜਾਵੇ, ਜਾਂ ਉਹਨੂੰ ਧਰਤੀ 'ਚ ਦੱਬਿਆ ਜਾਵੇ, ਜਿਸੇ ਇਹਨਾਂ 'ਚ ਨਿਕਲੇ ਵੀ ਤਾਂ। ਜਾਸਾ ਬਿਆ ਸਿਆਸਾ ਦਾ ਕਾਨੂੰਨ ਹੀ ਇਹ ਆ ਵੀ ਸਰੀਰ ਵਿੱਚੋਂ ਕਤਰਾ ਨਾ ਡੁੱਲੇ, ਕਿਉਂਕਿ ਉਹਨਾਂ ਨੂੰ ਵਹਿਮ ਆ ਵੀ ਜਿੱਥੇ ਕਤਰਾ ਡੁੱਲ ਗਿਆ ਉੱਥੇ ਕਈ ਸ਼ਹੀਦ ਪੈਦਾ ਹੋਣਗੇ। ਗੁਰੂ ਅਰਜਨ ਦੇਵ ਮਹਾਰਾਜ ਨੂੰ ਇਹੀ ਫਤਵਾ ਲਾਇਆ, ਕਈ ਦਿਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਭੁੱਖੇ ਰੱਖਿਆ ਗਿਆ, ਨਾ ਰੋਟੀ ਦਿੱਤੀ ਨਾ ਪਾਣੀ ਦਿੱਤਾ, ਜੇਠ ਦੀਆਂ ਕੜਕਵੀਆਂ ਧੁੱਪਾਂ ਦੇ ਵਿੱਚ ਬਾਹਰ ਖੜ੍ਹੇ ਰੱਖਿਆ, ਸੌਣ ਤੇ ਕਰਨੇ ਦਿੱਤਾ ਗਿਆ। ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼੍ਰੋਮਣੀ ਸ਼ਹੀਦ ਕਹਿੰਦੇ ਨੇ। ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਈਨ ਮਨਾਉਣ ਵਾਸਤੇ ਵੀ ਤੂੰ ਮੁਸਲਮਾਨ ਸ਼ਰ੍ਹਾਂ 'ਚੋਂ ਆ ਜਾ, ਤੇਰੀ ਜਾਨ ਬਖਸ਼ੀ ਜਾ ਸਕਦੀ ਹੈ, ਦੇਗ ਵਿੱਚ ਉਬਾਲਿਆ ਗਿਆ, ਨਹੀਂ ਈਨ ਮੰਨੀ। ਜਿੱਥੇ ਅੱਜ ਡੇਰਾ ਬਾਬਾ ਨਾਨਕ ਰਾਵੀ ਕੰਢੇ ਗੁਰਦੁਆਰਾ ਬਣਿਆ ਨਾ, ਇੱਥੇ ਅੰਦਰ ਇਹ ਤਵੀ ਪਈ ਹੈ ਅੱਜ ਤੀਕਰ, ਜਿਸ ਲੋਹ ਦੇ ਉੱਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਬਿਠਾ ਲਿਆ ਸੀ, ਐਨ ਪੱਠੀ ਬਣਾ ਕੇ ਉਹਦੇ 'ਤੇ ਤਵੀ ਤਪ ਐਨ ਗਰਮ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਉੱਪਰ ਬਿਠਾ ਦਿੱਤਾ, ਬੈਠਣ ਨੂੰ ਕਿਹਾ ਬੈਠੋ। ਰੇਤ ਵੈਸੇ ਹੀ ਗਰਮ ਸੀ, ਪਰ ਪੁੰਜੇ ਪਠਿਆਰੇ ਨੂੰ ਲਾਇਆ ਗਿਆ ਵੀ ਕੜਛੇ ਭਰ ਭਰ ਕੇ ਰੇਤ ਸੀਸ ਵਿੱਚ ਪੈ,
ਭਾਈ ਚੱਲ ਜਿੰਨੀ ਦੇਰ ਤੱਕ ਗੁਰੂ ਅਰਜਨ ਦੇਵ ਇਸਲਾਮ ਨੂੰ ਪ੍ਰਵਾਨ ਨਹੀਂ ਕਰਦੇ ਕਸ਼ਟ ਦੇ ਹੀ ਰੱਖਣਾ, ਕਿੱਦਾਂ ਦਾ ਵਕਤ ਹੋਵੇਗਾ। ਇਹ ਕਰ ਕੌਣ ਰਿਹਾ? ਚੰਦੂ ਲਾਲ, ਮੁਰਤਜ਼ਾ ਖਾਨ ਜਿਹਨੂੰ ਸ਼ੇਖ ਬੁਖਾਰੀ ਕਹਿੰਦੇ ਨੇ, ਸ਼ੇਖ ਫਰੀਦ ਬੁਖਾਰੀ ਉਹਦੀ ਕਮਾਨ ਹੇਠਾਂ। ਇਹਨੂੰ ਫਿਰ ਮਗਰੋਂ ਜਹਾਂਗੀਰ ਨੇ ਮੁਰਤਜ਼ਾ ਖਾਨ ਬਣਾ ਕੇ ਲਾਹੌਰ ਦਾ ਦਿਲਾਵਰ ਖਾਨ ਨੂੰ ਲਾਹ ਕੇ ਇਹਨੂੰ ਲਾਹੌਰ ਦੀ ਸੂਬੇਦਾਰੀ ਬਖਸ਼ੀ। ਬਹੁਤ ਮਹਾਨ ਕੰਮ ਕੀਤਾ ਗੁਰੂ ਅਰਜਨ ਦੇਵ ਨੇ, ਇੱਕ ਸੰਤ ਬੰਦੇ ਨੂੰ ਸ਼ਹੀਦ ਕਰਕੇ, ਧਾਰਮਿਕ ਬੰਦੇ ਨੂੰ ਸ਼ਹੀਦ ਕਰਕੇ। ਕਿਸੇ ਨੇ ਜਾ ਗੱਲ ਦੱਸੀ ਸਾਈਂ ਮੀਆਂ ਮੀਰ ਨੂੰ ਕਿ ਸਾਈਂ ਜੀ ਜਾ ਕੇ ਵੇਖ, ਕਿਉਂਕਿ ਇੱਕ ਸਾਈਂ ਹੀ ਅੰਦਰ ਜਾ ਸਕਦਾ ਸੀ ਕਿਲੇ ਦੇ, ਇਸਲਾਮ ਵਾਲੇ ਸਤਿਕਾਰ ਕਰਦੇ ਸੀ, ਇਹ ਬਾਦਸ਼ਾਹ ਦੇ ਦਰਬਾਰ 'ਚ ਵੀ ਜਾਂਦਾ ਹੁੰਦਾ ਸੀ, ਹੋਰ ਕੋਈ ਨਹੀਂ ਸੀ ਜਾ ਸਕਦਾ। ਇਹਨੂੰ ਖਬਰ ਦਿੱਤੀ ਜਾ ਕੇ ਵੇਖ ਆਪਣੇ ਫੱਕਰ ਦੀ ਯਾਰ ਦੀ ਹਾਲਤ ਵੇਖ। ਸਾਈਂ ਮੀਆਂ ਮੀਰ ਆਏ, ਕੀ ਵੇਖਦੇ ਨੇ? ਤੱਤੀ ਤਵੀ ਹੇਠਾਂ ਅੱਗ ਦੇ ਭਾਂਬੜ ਮੱਚਦੇ ਨੇ, ਗੁਰੂ ਅਰਜਨ ਦੇਵ ਮਹਾਰਾਜ ਉੱਤੇ ਚੌਂਕੜਾ ਮਾਰ ਕੇ ਬੈਠੇ ਨੇ ਸ਼ਾਂਤ ਚਿੱਤ ਅਕਨੇਤਰ ਬੰਦ। ਸਾਈਂ ਮੀਆਂ ਮੀਰ ਹੈਰਾਨ ਰਹਿ ਗਏ ਔਰ ਸੀਸ ਵਿੱਚ ਰੇਤ ਪੈ ਰਿਹਾ, ਆਲੇ ਦੁਆਲੇ ਸਿਪਾਹੀਆਂ ਦਾ ਪਹਿਰਾ, ਸੀਸ ਵਿੱਚ ਰੇਤ ਪੈ ਰਿਹਾ। ਸਾਈਂ ਮੀਆਂ ਮੀਰ ਹੈਰਾਨ ਰਹਿ ਗਿਆ। ਗੁਰੂ ਅਰਜਨ ਦੇਵ ਨੂੰ ਕਹਿਣ ਲੱਗਾ, ਸੱਚੇ ਪਾਤਸ਼ਾਹ ਕਿੱਥੇ ਹਰਿਮੰਦਰ ਸਾਹਿਬ? ਸੀਸ ਉੱਤੇ ਚੰਦੋਏ ਝੁਲਦੇ ਸੀ, ਅੱਜ ਸੀਸ ਉੱਤੇ ਰੇਤ ਪੈ ਰਹੀ ਹੈ, ਕਿੱਥੇ ਰੇਸ਼ਮੀ ਬਦੋਲੇ, ਕਿੱਥੇ ਅੱਜ ਤੱਤੀ ਤਵੀ? ਦਾਤਿਆ ਮੈਂ ਤਾਂ ਹੈਰਾਨ ਹਾਂ, ਇੰਨੀਆਂ ਪਾਵਰਾਂ ਦੇ ਹੁੰਦਿਆਂ ਹੋਇਆਂ ਵੀ ਤੁਸੀਂ ਸ਼ਾਂਤ ਚਿੱਤ ਇੱਕ ਸਾਈਂ ਮੀਆਂ ਮੀਰ ਗੁਰੂ ਅਰਜਨ ਦੇ ਮਹਾਰਾਜ ਨੂੰ ਤੱਤੀ ਤਵੀ ਤੇ ਬੈਠਿਆਂ ਦੇਖ ਕੇ ਇੱਕ ਖੜੀਆਂ ਕਰਕੇ ਬਾਹਾਂ ਤਾਹਾਂ ਮਾਰ ਮਾਰ ਕੇ ਰੋ ਰੋ ਕੇ

ਕਹਿੰਦੇ ਸਾਈ ਜੀ ਸ਼ਾਂਤ, ਕੌਣ ਮਰਦਾ ਕੌਣ ਮਾਰ ਰਿਹਾ ਏ, ਕੌਣ ਸੜਦਾ ਕੌਣ ਸਾੜ ਰਿਹਾ ਏ। ਇੱਕ ਭੁਲੇਖਾ ਏ, ਸਾਡੇ ਕੋਲ ਬਾਣੀ ਏ, ਸਾਡੇ ਕੋਲ ਸੁੱਖਾਂ ਦੀ ਮਣੀ ਏ, ਸਾਡੇ ਕੋਲ ਬਾਣੀ ਏ, ਬਾਣਾ ਏ। ਅਸੀਂ ਇੱਕ ਉਸ ਅਕਾਲ ਪੁਰਖ ਦਾ ਭਾਣਾ ਮੰਨਦੇ ਆ, ਜੋ ਹੋਣਾ ਉਹ ਹੋ ਕੇ ਰਹਿਣਾ ਏ, ਜੋ ਕੁਛ ਕਰਨਾ ਉਹ ਕਰਤਾ ਕਰ ਰਿਹਾ, ਜੋ ਕੁਛ ਕਰਨਾ ਸੋ ਕਰ ਰਿਹਾ। ਗੁਰੂ ਅਰਜਨ ਦੇਵ ਮਹਾਰਾਜ ਇਹ ਗੱਲ ਸੁਣ ਕੇ ਅੱਗੋਂ ਸਾਈਂ ਮੀਆਂ ਮੀਰ ਕੀ ਕਹਿੰਦੇ।

ਮੀਰ ਕਹਿਣ ਲੱਗੇ ਕਹਿੰਦੇ ਦਾਦਾ ਮੈਨੂੰ ਹੁਕਮ ਦੇਵੋ ਮੈਂ ਦਿੱਲੀ ਤੇ ਲਾਹੌਰ ਭੇੜ ਕੇ ਮੈਂ ਟਕਰਾ ਕੇ ਮਾਰ ਦੇਵਾਂ। ਗੁਰੂ ਅਰਜਨ ਦੇਵ ਕਹਿਣ ਲੱਗੇ ਸਾਈਂ ਜੀ ਸ਼ਾਂਤ ਸ਼ਾਂਤ, ਤੁਹਾਡੇ ਵਿੱਚ ਤਾਂ ਸਾਡੇ ਵਿੱਚ ਬਸ ਇਹੀ ਫਰਕ ਵਾ, ਅਸੀਂ ਬਾਣੀ ਦੇ ਪਹਿਰਾ ਦੇਣਾ, ਬਾਣੀ ਪੜ੍ਹਨੇ ਪੜ੍ਹ ਰਹੇ ਹਾਂ, ਸਾਨੂੰ ਬਾਣੀ ਠੰਡ ਵਰਤਾ ਰਹੀ ਹੈ। ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ, ਨਾ ਕਬਹੂ ਡੋਲੇ, ਬਾਣੀ ਤਾਂ ਡੋਲਣ ਨਹੀਂ ਦਿੰਦੀ। ਸੋਨਾ ਗੁਰੂ ਅਰਜਨ ਦੇਵ ਸਾਈ ਮੀਆਂ ਮੀਰ ਨੂੰ ਕੀ

ਕਹਿ ਰਹੇ ਨੇ ਕਹਿੰਦੇ ਸਾਈਂ ਜੀ ਤੁਹਾਨੂੰ ਯਾਦ ਹੈ ਇੱਕ ਵਾਰ ਤੁਸੀਂ ਹਰਿਮੰਦਰ ਸਾਹਿਬ ਆਏ ਸੀ ਰਾਗੀ ਸੰਕੀਰਤਨ ਪੜ੍ਹ ਕਰਦੇ ਸੀ ਸ਼ਬਦ ਪੜ੍ਹਦੇ ਸੀ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਤੇ ਤੁਸੀਂ ਸਵਾਲ ਕੀਤਾ ਸੀ ਸਾਨੂੰ ਇਹ ਗੱਲ ਕਹਿਣ ਨੂੰ ਹੀ ਹੈ ਕਿ ਕਦੀ ਹੋ ਵੀ ਸਕਦੀ ਹੈ ਕਹਿੰਦੇ ਤੁਹਾਡੀ ਗੱਲ ਦਾ ਅੱਜ ਅਸੀਂ ਜਵਾਬ ਦੇ ਰਹੇ ਰੱਬ ਦੇ ਬੰਦੇ ਕਦੀ ਘਬਰਾਉਂਦੇ ਨੀ ਸ਼ਾਂਤ ਰਹਿੰਦੇ ਨੇ ਅੱਲਾ ਦੇ ਭਰੋਸਾ ਰੱਖੋ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਉਹ ਪਰਮਾਤਮਾ ਉਹਨੂੰ ਅੱਲਾ ਕਹਿ ਲਓ ਵਾਹਿਗੁਰੂ ਕਹਿ ਲਓ ਰਾਮ ਕਹਿ ਲਓ ਈਸ਼ਵਰ ਕਹਿ ਲਓ ਦਾਤੇ ਕਹਿ ਲਓ ਮੋਹਨ ਕਹਿ ਲਓ ਮੁਰਾਰੀ ਕਹਿ ਲਓ ਠਾਕੁਰ ਕਹਿ ਲਓ ਜਗਦੀਸ਼ ਕਹਿ ਲਓ ਇਹ ਸਾਰੇ ਨਾ ਹੀ ਪਰਮਾਤਮਾ ਦੇ ਇੱਕ ਦੇ ਆ ਸੁਣੋ ਅੱਗੇ ਸਾਈਂ ਕੀ ਕਹਿੰਦਾ ਸੁਣਨਾ ਜਿਹੜਾ

ਸਰਵਨਾਸ਼ ਕਰ ਦੇਣਾ ਜਿਹਨਾਂ ਨੇ ਤੁਹਾਨੂੰ ਤਤੀ ਤਵੀ ਤੇ ਬਿਠਾ ਲਿਆ। ਗੁਰੂ ਅਰਜਨ ਦੇਵ ਕਹਿਣ ਲੱਗੇ, ਇਹ ਪਾਵਰ ਕਿੱਥੋਂ ਲਵੇਂਗਾ? ਕਹਿੰਦਾ ਮਹਾਰਾਜ ਤੁਹਾਡੇ ਕੋਲੋਂ। ਤੇ ਸਤਿਗੁਰੂ ਕਹਿੰਦੇ ਮੈਂ ਨਹੀਂ ਕਰ ਸਕਦਾ। ਨਹੀਂ ਬਈ, ਸਾਡੇ ਵਿੱਚ ਤਾਂ ਉਹਦੇ ਵਿੱਚ ਫਰਕ ਕੀ ਹੈ? ਕੋਈ ਫਰਕ ਨਹੀਂ। ਉਸ ਪਰਮਾਤਮਾ ਦੇ ਬੰਦੇ ਭਲਾ ਮੰਗਦੇ ਸਾਰਿਆਂ ਦਾ, ਅਸੀਂ ਉਹਦਾ ਬੁਰਾ ਨਹੀਂ ਤੱਕਣਾ। ਬਿਲਕੁਲ ਸ਼ਾਂਤ ਰਹੋ, ਅਸੀਂ ਨਾ ਕੀ ਜਵਾਬ ਦਿੰਦੇ।

ਅੱਗ ਦਾ ਸੇਕ ਨਾਲ ਗੁਰੂ ਅਰਜਨ ਦੇਵ ਮਹਾਰਾਜ ਦਾ ਜਿਹੜਾ ਸਰੀਰ ਸੀ ਉਹ ਸੜ ਰਿਹਾ ਸੀ, ਮਾਸ ਪਿਘਲ ਰਿਹਾ ਸੀ, ਸੀਸ ਉੱਤੇ ਤੱਤੀ ਰੇਤ ਪੈ ਰਹੀ ਹੈ। ਗੁਰੂ ਅਰਜਨ ਦੇਵ ਮਹਾਰਾਜ ਨੂੰ ਸਾਈਂ ਮੀਆਂ ਮੀਰ ਕਹਿ ਰਹੇ ਨੇ, ਕਹਿੰਦੇ ਦਾਤਾ ਇੰਨੀ ਪਾਵਰਾਂ ਦੇ ਮਾਲਕ ਹੋ ਕਰਕੇ ਵੀ ਤੁਸੀਂ ਇੰਨਾ ਜ਼ੁਲਮ ਸਹਿ ਰਹੇ ਹੋ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਮੌਤ ਇੱਕ ਅਟਲ ਸੱਚਾਈ ਹੈ, ਕਿਸੇ ਨੂੰ ਅਗੇਤੀ ਕਿਸੇ ਨੂੰ ਪਛੇਤੀ ਸਾਰਿਆਂ ਨੇ ਮਰ ਜਾਣਾ ਹੈ। ਜਦ ਮਰਨਾ ਹੀ ਹੈ ਫਿਰ ਰੱਬ ਦੇ ਦੋਸ਼ ਕਾਹਦਾ, ਸਾਨੂੰ ਇਹਨਾਂ ਜ਼ਾਲਮਾਂ ਤੇ ਕੋਈ ਗਿਲਾ ਨਹੀਂ, ਕੋਈ ਗੁੱਸਾ ਨਹੀਂ। ਜੋ ਕੁਛ ਕਰਨਾ ਸੋ ਕਰ ਰਿਹਾ, ਉਹ ਪਰਮਾਤਮਾ ਨੇ ਇਹਨਾਂ ਨੂੰ ਇਸ ਕਿੱਤੇ ਤੇ ਲਾਇਆ ਹੋਇਆ, ਸਾਨੂੰ ਕੋਈ ਪ੍ਰਵਾਹ ਨਹੀਂ। ਸਰੀਰ ਭਾਵੇਂ ਗੁਰੂ ਅਰਜਨ ਦੇਵ ਮਹਾਰਾਜ ਦਾ ਮਾਸ ਵਿਛੜਦਾ, ਉਹਨੂੰ ਪਠਿਆਰੇ ਨੂੰ ਧੱਕੇ ਦੇ ਨਾਲ ਲਾਇਆ ਹੋਇਆ ਵੀ ਸੀਸ ਵਿੱਚ ਰੇਤ ਪਾ। ਗੱਲ ਇਹੀ ਸੀ ਵੀ ਮੁਸਲਮਾਨ ਧਰਮ ਨੂੰ ਪ੍ਰਵਾਨ ਕਰ ਲਓ, 2 ਲੱਖ ਰੁਪਈਆ ਜਮ੍ਹਾਂ ਕਰਾ ਦਿਓ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਸੀ ਇਹ ਕਿਰਤੀ ਸੇਵਾਦਾਰਾਂ ਦੀ ਮਾਇਆ, ਮੈਂ ਆਪਣੀ ਜਾਨ ਬਚਾਉਣ ਖਾਤਰ ਤੈਨੂੰ 2 ਲੱਖ ਜਮ੍ਹਾਂ ਖਜ਼ਾਨੇ ਚ ਕਰਾ ਦੇਵਾਂ, ਕਦੇ ਹੋ ਹੀ ਨਹੀਂ ਸਕਦਾ। ਇਹ ਸਾਰੀ ਮਾਇਆ ਸੰਗਤ ਦੀ, ਸੰਗਤ ਨੇ ਲੇਖੇ ਲੱਗਣੀ ਹੈ, ਇੱਕ ਕੌਡੀ ਵੀ ਤੈਨੂੰ ਪੈਸਿਆਂ ਨਹੀਂ ਮਿਲਣਾ। ਫਿਰ ਹੁਣ ਦੂਸਰਾ ਸਵਾਲ ਇਹੀ ਰੱਖਿਆ ਸੀ ਕਿ ਤੁਸੀਂ ਐਡਾ ਵੱਡਾ ਗ੍ਰੰਥ ਲਿਖਿਆ, ਉਹਦੇ ਵਿੱਚ ਕੋਈ ਅੱਲਾ ਦੀ ਕੋਈ ਸਿਫਤ, ਅੱਲਾ ਦੀ ਕੋਈ ਬੰਦਗੀ ਦੀ ਗੱਲ ਲਿਖੋ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਅਸੀਂ ਲਿਖ ਚੁੱਕੇ ਹਾਂ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਕੋਈ ਅਲਾਏ, ਇਹਦੇ ਵਿੱਚ ਕੋਈ ਅੱਖਰ ਵੱਧ ਘੱਟ ਨਹੀਂ ਹੋ ਸਕਦਾ। ਦੂਸਰੀ ਗੱਲ ਕਿ ਮੁਸਲਮਾਨ ਸ਼ਰਾਬ ਵਿੱਚ ਰਾਗ ਦੀ ਮਨਾਹੀ ਹੈ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੀ ਰਾਗਾਂ ਚ ਵਾ, ਅਸੀਂ ਕਿਉਂ ਰਾਗਾਂ ਤੋਂ ਬਾਹਰ ਜਾਈਏ? ਹਜ਼ਰਤ ਮੁਹੰਮਦ ਸਾਹਿਬ ਦੀ ਸ਼ਾਨ ਦੇ ਖਿਲਾਫ, ਉਹਦੇ ਅਸੂਲਾਂ ਦੇ ਵਿਰੁੱਧ ਅਸੀਂ ਨਹੀਂ ਜਾ ਸਕਦੇ। ਰਾਗ ਮਨਾਹੀ ਹੈ, ਬਾਣੀ ਸਾਰੀ ਰਾਗਾਂ ਚ ਵਾ। ਕਹਿੰਦੇ ਮੌਤ ਵਿੱਚੋਂ ਜ਼ਿੰਦਗੀ ਮਿਲਦੀ ਹੈ, ਮਰ ਜਾਣਾ ਸੱਚ ਵਾ, ਮਰਨਾ ਸੱਚ ਹੈ। ਅਸੀਂ ਜੋ ਕੁਛ ਕਰਾਂਗੇ ਹੱਥੀ ਕਿਰਤ, ਜਿਹੜੀ ਕਿਰਤ ਵਾ ਨਾ ਉਹੀ ਕਰਮ ਬਣਦੇ ਨੇ। ਆ ਸੁਣ, ਮੈਂ ਬੈਂਚ ਚੁਕਾਉਣ ਲੱਗਾ। ਗੁਰੂ ਅਰਜਨ ਦੇ ਮਹਾਰਾਜ ਜਦੋਂ ਸਰੀਰ ਵਿੱਚੋਂ ਖੂਨ ਚੋਂਦਾ, ਹੱਡੀਆਂ ਤੋਂ ਚਮ ਮਾਸ ਗਲ ਗਲ ਕੇ ਪਿਘਲਦਾ, ਸਾਈਂ ਮੀਆਂ ਮੀਰ ਭੁੱਬਾਂ ਮਾਰ ਮਾਰ ਕੇ ਰੋਣ ਨੇ ਪਿੱਟਦੇ ਨੇ ਕਿ ਦਾਤਾ ਇਹ ਕੀ ਕੌਤਕ ਵਰਤਾ ਰਹੇ ਹੋ, ਇਹ ਖੂਨ ਨਹੀਂ, ਇਹ ਮੋਤੀ ਨੇ, ਇਹ ਮੋਤੀ ਸਾਨੂੰ ਜਾਪਦੇ ਨੇ, ਖੂਨ ਦਾ ਕੱਲਾ ਕੱਲਾ ਕਤਰਾ ਤੁਸੀਂ ਸਾਡੇ ਉੱਤੋਂ ਵਾਰ ਦਿੱਤਾ। ਸੁਣਨਾ ਸਾਈਂ ਮੀਆਂ ਮੀਰ ਜੀ ਇੱਕ ਗੁਰੂ ਅਰਜਨ ਦੇ ਮਨ ਬਾਹਾਂ ਖੜੀਆਂ ਕਰਕੇ ਕੀ ਕਹਿੰਦੇ ਨੇ, ਬੈਂਤ ਨਹੀਂ ਸ਼ਬਦ ਕਿਉਂ ਕੁਛ ਕਰਦੇ।

ਰੱਬ ਵੀ ਪਰਮਾਤਮਾ ਵੀ ਆਪਣੇ ਸੇਵਕਾਂ ਦੀ ਪੈਜ ਰੱਖਦਾ ਏ। ਜਿਸ ਪਰਮਾਤਮਾ ਨੂੰ ਹਰ ਵੇਲੇ ਮਨੁੱਖ ਕੋਈ ਧਿਆਉਂਦਾ ਏ, ਕੋਈ ਯਾਦ ਕਰਦਾ ਏ, ਜਿੱਦਾਂ ਦੇ ਰੂਪ ਵਿੱਚ ਉਹਨੂੰ ਉਸੇ ਰੂਪ ਵਿੱਚ ਪਰਮਾਤਮਾ ਆ ਕੇ ਦਰਸ਼ਨ ਦਿੰਦਾ ਏ। ਇਹ ਨਹੀਂ ਵੀ ਦਿੰਦਾ ਨੇ, ਭਾਈ ਗੁਰਦਾਸ ਦੀਆਂ 40 ਵਾਰਾਂ ਨੇ, ਉਹਨਾਂ ਨੇ ਆਪਣੀਆਂ 12 ਵਿੱਚ ਸੋਹਣੀ ਮਹੀਵਾਲ ਦਾ ਜ਼ਿਕਰ ਕੀਤਾ, ਸੋਹਣੀ ਮਹੀਵਾਲ ਦਾ। ਜਦੋਂ ਮੈਂ ਇਹ ਪੜ੍ਹਿਆ ਤਾਂ ਮੈਂ ਹੈਰਾਨ ਰਹਿ ਗਿਆ। ਕਹਿੰਦੇ ਵੀ ਪੱਕੇ ਘੜੇ ਤੇ ਸੋਹਣੀ ਚਨਾ ਦਰਿਆ ਰੋਜ਼ ਕਰਦੀ ਰਹੀ। ਇੱਕੋ ਦਿਨ ਨਨਾਣ ਨੇ ਕੱਚਾ ਰੱਖਿਆ, ਨਾ ਸੋਹਣੀ ਲੱਭੀ ਤੇ ਨਾ ਮਹੀਵਾਲ ਲੱਭੇ, ਚਨਾ ਚ ਹੜ ਗਏ। ਤੁੱਲੇ ਘੁਮਾਰ ਦੀ ਕੁੜੀ ਆ ਸੋਹਣੀ। ਦੂਜਾ, ਰਾਮ ਚੰਦਰ ਦਾ ਸਹੁਰਾ ਰਾਜਾ ਜਨਕ ਬੜਾ ਤਪਸਵੀ ਸੀ, ਸਖੀ ਸੀ, ਦਾਨੀ ਸੀ, ਪਰਉਪਕਾਰੀ ਸੀ। ਰਾਜਾ ਜਨਕ ਗੁਰੂ ਗ੍ਰੰਥ ਸਾਹਿਬ ਚ ਨਾਂ ਆਉਂਦਾ, ਐਲਾਨ ਕਰ ਦਿੱਤਾ ਮੈਂ ਗੁਰੂ ਧਾਰਨਾ ਕਰਨੀ ਹੈ, ਐਲਾਨ ਕੀਤਾ ਤੇ ਨਾਲ ਸ਼ਰਤ ਵੀ ਰੱਖੀ ਵੀ ਮੈਂ ਗੁਰੂ ਉਸ ਮਨੁੱਖ ਨੂੰ ਬੰਦੇ ਨੂੰ ਧਾਰਨਾ, ਉਸ ਮਹੰਤ ਨੂੰ ਧਾਰਨਾ, ਇੱਕ ਮੈਂ ਘੋੜੇ ਦੀ ਰਕਾਬ ਤੇ ਪੈਰ ਰੱਖਾਂ ਤੇ ਜਦ ਮੈਂ ਦੂਜੀ ਰਕਾਬ ਦੇ ਪੈਰ ਘੁਮਾ ਕੇ ਲੱਤ ਰੱਖਾਂ ਨਾ ਪੈਰ, ਤਾਂ ਮੈਨੂੰ ਗਿਆਨ ਹੋ ਜਾਏ। ਇੰਨਾ ਇੰਨਾ ਕੁ ਟਾਈਮ ਚ ਮੈਨੂੰ ਗਿਆਨ ਹੋਣਾ ਚਾਹੀਦਾ। ਜਿਹੜਾ ਮਨੁੱਖ ਮੈਨੂੰ ਗਿਆਨ ਦੇ ਦਿਓ ਉਹਨੂੰ ਮੈਂ ਆਪਣਾ ਗੁਰੂ ਧਾਰ ਲੈਣਾ। ਰਾਜਾ ਜਨਕ ਕਹਿ ਰਿਹਾ, ਸੀਤਾ ਦਾ ਬਾਪ ਐਲਾਨ ਕਰ ਦਿੱਤਾ ਤੇ ਨਾਲ ਇਹ ਵੀ ਕਹਿਤਾ ਵੀ ਜਿਹੜਾ ਮੈਨੂੰ ਗਿਆਨ ਨਾ ਦਊ ਉਹਨੂੰ ਜੇਲ੍ਹ 'ਚ ਸੁੱਟੂ, ਸਜ਼ਾ ਵੀ ਮਿਲਣੀ ਆ। ਬੜੇ ਬੜੇ ਰਿਸ਼ੀ ਮੁਨੀ ਤਪਸਵੀ ਗੁਰੂ ਬਣਨ ਵਾਸਤੇ ਤੁਰ ਪਏ, ਉਹਨਾਂ ਵਿੱਚ ਇੱਕ ਅਸ਼ਟਾ ਬਕਰ ਵੀ ਗਿਆ। ਅਸ਼ਟ ਕਹਿੰਦੇ ਅੱਠ ਨੂੰ ਤੇ ਬਕਰ ਕਹਿੰਦੇ ਨੇ ਡੇਂਗ ਨੂੰ, ਗੁਰੂ ਗ੍ਰੰਥ ਸਾਹਿਬ ਚ ਨਾਂ ਆਉਂਦਾ ਇਹਦਾ ਅਸ਼ਟਾ ਬਕਰ। ਅਸ਼ਟ ਅੱਠ ਨੂੰ ਤੇ ਬਕਰ ਡੇਂਗ ਨੂੰ, ਕੂਣੀ ਕਿਸੇ ਪਾਸੇ ਨੂੰ। ਇਉਂ ਕਹਿ ਲਓ ਮੈਨੂੰ ਪੋਲੀਓ ਹੋਇਆ ਸੀ ਉਦੋਂ, ਕਈ ਬਿਮਾਰੀਆਂ ਅੱਜ ਉਹਨਾਂ ਦੇ ਨਾਂ ਬਿਮਾਰੀਆਂ ਚਿਰਾ ਪਹਿਲਾਂ ਤੋਂ ਹੀ ਆ, ਨਾਂ ਨਹੀਂ ਸੀ ਉਦੋਂ ਇਹ ਚੱਲੇ। ਇਹ ਵੀ ਆਪਣੀ ਖੂੰਡੀ ਲਾ ਕੇ ਇਹ ਵੀ ਚਲਾ ਗਿਆ। ਹੁਣ ਡੇਰੀ ਵਿੱਚ ਬੈਠਾ ਤੇ ਸਾਰੇ ਕਹਿਣ ਤੇ ਤੁਸੀਂ ਵੀ, ਕਹਿੰਦਾ ਹਾਂ ਮੈਂ ਵੀ ਰਾਜੇ ਜਨਕ ਨੂੰ ਆਪਣੇ ਆਪ ਨੂੰ ਮੈਂ ਕਹਿੰਦਾ ਵੀ ਮੈਨੂੰ ਗੁਰੂ ਮੰਨੇ, ਚਲੇ ਗਏ। ਹੁਣ ਬੜੇ ਬੜੇ ਜਟਾਧਾਰੀ, ਬੜੇ ਬੜੇ ਤਪਸਵੀ ਮਹੰਤ ਜੋਗੀ ਕਿਸੇ ਤੋਂ ਗਿਆਨ ਨਾ ਦੇ ਹੋਇਆ ਤੇ ਬਾਰੀ ਆ ਗਈ ਅਸ਼ਟਾ ਬਕਰ ਦੀ। ਤੇ ਜਦੋਂ ਅਸ਼ਟਾ ਬਕਰ ਗਿਆ ਨਾ ਤੇ ਰਾਜਾ ਜਨਕ ਕਹਿੰਦਾ ਵੀ ਮੇਰੀਆਂ ਸ਼ਰਤਾਂ ਦਾ ਤੁਹਾਨੂੰ ਪਤਾ? ਕਹਿੰਦਾ ਹਾਂਜੀ। ਤੁਸੀਂ ਕਿਹਾ ਬਈ ਮੈਂ ਰਕਾਬ ਤੇ ਇੱਕ ਪੈਰ ਰੱਖਾਂ ਤੇ ਜੇ ਮੈਂ ਲੱਤ ਘੁਮਾ ਕੇ ਦੂਜੀ ਰਕਾਬ ਤੇ ਪੈਰ ਰੱਖਾਂ ਤੇ ਮੈਨੂੰ ਗਿਆਨ ਹੋ ਜਾਏ, ਜਿਹੜਾ ਮੈਨੂੰ ਇਹ ਗਿਆਨ ਦੇ ਦੇਵੇ ਤਾਂ ਉਹਨੂੰ ਮੈਂ ਗੁਰੂ ਧਾਰਨਾ ਕਰ ਲੈਣੀ ਹੈ, ਉਹ ਮੇਰਾ ਗੁਰੂ ਆ। ਕਹਿੰਦਾ ਮੈਨੂੰ ਪਤਾ। ਕਹਿੰਦਾ ਠੀਕ ਵਾ। ਕਹਿੰਦਾ ਜੀ ਮੇਰੀ ਵੀ ਇੱਕ ਸ਼ਰਤ ਵਾ। ਅਸ਼ਟਾ ਬਕਰ ਰਾਜੇ ਜਨਕ ਨੂੰ ਕਹਿੰਦਾ ਮੇਰੀ ਵੀ ਸ਼ਰਤ ਵਾ। ਉਹ ਕਹਿੰਦਾ ਸ਼ਰਤ ਕਾਹਦੀ ਦੱਸੋ ਤੁਸੀਂ? ਤੁਸੀਂ ਇਹੀ ਕਹਿਣਾ ਬਈ ਗੁਰੂ ਧਾਰਨ ਕਰਨ ਵੇਲੇ ਪਹਿਲਾਂ ਦਕਸ਼ਣਾ ਦੇਣੀ ਪੈਂਦੀ ਹੈ। ਕਹਿੰਦਾ ਮੈਂ ਉਹਨਾਂ ਨੂੰ ਵੀ ਦਿੱਤੀ ਹੈ। ਕਹਿੰਦਾ ਮੈਂ ਮਾਇਆ ਨਹੀਂ ਲੈਣੀ, ਇਹੀ ਤਾਂ ਮੇਰੀ ਸ਼ਰਤ ਵਾ। ਤੁਸੀਂ ਮਾਇਆ ਦੇਣੀ ਆ, ਕੱਪੜੇ ਦੇਣੇ ਆ, ਮੈਨੂੰ ਇਹਦੀ ਲੋੜ ਨਹੀਂ। ਰਾਜਾ ਜਨਕ ਬੜਾ ਹੈਰਾਨ ਹੋਇਆ ਵੀ ਹੋਰ ਤੂੰ ਦਕਸ਼ਣਾ ਕਾਹਦੀ ਲੈਣੀ ਹੈ? ਉਹਨੇ ਇੱਕ ਕਾਗਜ਼ ਇੱਕ ਪੈਲਸਨ ਰਾਜੇ ਜਨਕ ਦੇ ਮੂਹਰੇ ਰੱਖੀ। ਕਹਿੰਦਾ ਇਹਦੇ ਉੱਤੇ ਇਹ ਮੈਂ ਲਿਖ ਦੇ ਬਈ ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਮੈਂ ਤੇਰਾ ਮਨ ਲੈਣਾ, ਮਨ ਦਕਸ਼ਣਾ ਚ ਮਨ ਮੈਨੂੰ ਆਪਣਾ ਦੇ ਦੇ। ਤੇ ਰਾਜੇ ਜਨਕ ਨੇ ਲਿਖ ਦਿੱਤਾ ਵੀ ਮੈਂ ਆਪਣੇ ਪੂਰੇ ਹੋਸ਼ ਹਵਾਸ਼ ਵਿੱਚ ਆਪਣਾ ਜਿਹੜਾ ਮਨ ਵਾ, ਰਾਜਾ ਜਨਕ ਆਪਣਾ ਮਨ ਅਸ਼ਟਾ ਬਕਰ ਨੂੰ ਦੇ ਰਿਹਾ। ਉਹਨੇ ਲਿਖ ਕੇ ਦੇ ਦਿੱਤਾ ਤੇ ਰਾਜੇ
ਜਨਕ ਨੇ ਜਦੋਂ ਫੜਾਇਆ ਤਾਂ ਉਹਨੇ ਇਕੱਠਾ ਕਰਕੇ ਤਾਂ ਆਪਣੇ ਖੀਸੇ 'ਚ ਪਾ ਲਿਆ ਅਸ਼ਟਾਬਕਰ ਨੇ। ਅਤੇ ਅਸ਼ਟਾਬਕਰ ਕਹਿੰਦਾ ਹੁਣ ਕਰੋ ਰਾਜਾ ਜੀ ਤੁਸੀਂ ਕੀ ਕਹਿੰਦੇ ਆ, ਕਿੱਦਾਂ ਗਿਆਨ ਹੋਣਾ ਚਾਹੀਦਾ, ਕਰੋ ਤੁਸੀਂ। ਜਦ ਰਾਜਾ ਜਨਕ ਨੇ ਨਾ ਇੱਦਾਂ ਪੈਰ ਰੱਖਿਆ ਰਕਾਬ 'ਤੇ, ਜਦੋਂ ਦੂਜੀ ਲੱਤ ਘੁਮਾ ਕੇ ਰੱਖਣ ਲੱਗਾ ਅਤੇ ਅਸ਼ਟਾਬਕਰ ਨੇ ਉਹ ਮਾਰਿਆ ਹੱਥ, ਉਹ ਮਾਰਿਆ ਚੱਕ, ਉਹ ਡਿੱਗ ਪਿਆ। ਸਿਪਾਹੀਆਂ ਨੇ ਅਸ਼ਟਾਬਕਰ ਨੂੰ ਫੜ ਲਿਆ ਵੀ ਐਡਾ ਰਾਜਾ ਤੂੰ ਤਹੀਨ ਕਰ ਰਿਹਾ। ਉਹਨੇ ਉਹ ਕਾਗਜ਼ ਕੱਢਿਆ, ਕਾਗਜ਼ ਕੱਢ ਕੇ ਰਾਜਾ ਜਨਕ ਵੀ ਸਾਵਧਾਨ ਹੋਇਆ, ਖੜਾ ਹੋਇਆ, ਕਹਿੰਦਾ ਇਹ ਗੁਸਤਾਖੀ ਕੀਤੀ। ਕਹਿੰਦਾ ਰਾਜਨ ਸਾਹਿਬ ਜੀ ਤੁਸੀਂ ਮਹਾਰਾਜ ਮੈਨੂੰ ਆਪਣਾ ਮਨ ਤਾਂ ਮੈਨੂੰ ਦਿੱਤਾ ਆ, ਤੁਸੀਂ ਮੇਰੇ ਇਸ਼ਾਰੇ ਨਾਲ ਚੱਲਣਾ, ਆਹ ਤੁਹਾਨੂੰ ਮੈਂ ਸਲਾਹ ਕੌਣ ਦੇ ਰਿਹਾ ਵੀ ਘੋੜੇ 'ਤੇ ਚੜ੍ਹ। ਰਾਜਾ ਜਨਕ ਕਹਿੰਦਾ ਮੈਨੂੰ ਗਿਆਨ ਹੋ ਗਿਆ ਵੀ ਜੇ ਕਿਸੇ ਨੂੰ ਮਨ ਦੇ ਦੇਈਏ ਨਾ ਫਿਰ ਉਹਦੀ ਇਜਾਜ਼ਤ ਲੈਣੀ ਚਾਹੀਦੀ। ਜਿਹਨੂੰ ਸੁਖਮਨੀ ਸਾਹਿਬ 'ਚ ਗੁਰੂ ਅਰਜਨ ਦੇਵ ਕਹਿੰਦੇ ਮਨ ਵੇਚੇ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ। ਕਹਿੰਦਾ ਇਹਦਾ ਮਤਲਬ ਹੈ ਰਾਜੇ ਜਨਕ ਨੂੰ ਅਸ਼ਟਾਬਕਰ ਕਹਿਣ ਲੱਗਾ ਵੀ ਤੁਸੀਂ ਮੇਰੇ ਸਰੀਰ 'ਤੇ, ਤੇਰੇ ਮੰਤਰੀ ਵਜ਼ੀਰ ਸਿਪਾਹੀ ਸਾਰੇ ਮੇਰੇ ਸਰੀਰ ਦੇ ਡਿੰਗ ਕਰਕੇ ਹੱਸਦੇ ਸੀ। ਰਾਜਾ ਜਨਕ ਪੈਰਾਂ 'ਚ ਡਿੱਗ ਪਿਆ ਅਸ਼ਟਾਬਕਰ ਦੇ, ਉਸ ਬ੍ਰਾਹਮਣ ਦੇ ਪੈਰਾਂ 'ਚ ਡਿੱਗ ਪਿਆ। ਕਹਿੰਦਾ ਜੀ ਮੇਰੇ ਤੁਸੀਂ ਗੁਰੂ ਆ ਅਤੇ ਸਾਈਂ ਮੀਆਂ ਮੀਰ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰੂ ਤੋਂ ਬਣ ਸਮਝ ਕੇ ਬੈਠਾ। ਕਹਿੰਦਾ ਤੁਸੀਂ ਕੀ ਕੌਤ ਗੁਰ ਚਾਰੋ ਇੰਨੀਆਂ ਪਾਵਰਾਂ ਦੇ ਮਾਲਕ? ਗੁਰੂ ਅਰਜਨ ਦੇਵ ਕਹਿਣ ਲੱਗੇ ਕੌਣ ਸੜ ਰਿਹਾ ਇੱਥੇ? ਮੌਤ ਇੱਕ ਟੱਲ ਸੱਚਾਈ ਏ, ਕਿਸੇ ਨੇ ਅੱਜ ਮਰ ਜਾਣਾ, ਕਿਸੇ ਨੇ ਕੱਲ੍ਹ ਮਰ ਜਾਣਾ, ਮਰ ਸਾਰਿਆਂ ਨੇ ਜਾਣਾ, ਬਾਦਸ਼ਾਹ ਨੇ ਕਿਹੜਾ ਬਚਿਆ ਰਹਿਣਾ? ਹੁਣ ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ 'ਤੇ ਬੈਠੇ ਨੇ, ਸਰੀਰ ਸੜ ਕੇ ਪੁਰਥਾ ਬਣ ਗਿਆ, ਸਰੀਰ 'ਤੇ ਛਾਲੇ ਪੈ ਗਏ, ਸਰੀਰ ਦਾ ਮਾਸ ਢਲ ਗਿਆ, ਇਉਂ ਕਹਿ ਲਓ ਵੀ ਗੁਰੂ ਅਰਜਨ ਦੇਵ ਸ਼ਹੀਦ ਹੋ ਗਏ। ਜ਼ਾਲਮਾਂ ਨੇ ਇੱਥੇ ਬਸ ਨਹੀਂ ਕੀਤੀ, ਹੁਣ ਕਾਹਲੀ ਪੈ ਗਏ ਵੀ ਕਦੇ ਖੂਨ ਦਾ ਕਦੇ ਕਤਰਾ ਕਦੇ ਡਿੱਗ ਨਾ ਪਵੇ, ਕਿਉਂਕਿ ਸਰੀਰ ਲਾਲ ਹੋ ਗਿਆ। ਚੱਕ ਕੇ ਤਾਂ ਰਾਵੀ ਦਰਿਆ ਦੇ ਕੰਢੇ ਲੈ ਗਏ। ਮੈਂ ਕਈ ਵਾਰ ਸਟੇਜ 'ਤੇ ਕਹਿੰਦਾ ਹੁੰਦਾ ਕਿੱਡੀ ਦੇਣ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ, ਕਿੱਡਾ ਹਰਿਮੰਦਰ ਸਾਹਿਬ ਬਣਾਇਆ, ਕਿੱਡਾ ਗੁਰੂ ਗ੍ਰੰਥ ਸਾਹਿਬ ਬਣਾਇਆ, ਕਿੰਨੇ ਸ਼ਹਿਰਾਂ ਦੀ ਨੀਂਹ ਰੱਖੀ, ਸ਼ਹਿਰ ਉਸਾਰੇ, ਪਰ ਸਿੱਖਾਂ ਦੇ ਸਪੁਰਦ ਉਹਨਾਂ ਦਾ ਮ੍ਰਿਤਕ ਸਰੀਰ ਵੀ ਨਹੀਂ ਲੱਭਾ, ਸਰੀਰ ਵੀ ਨਹੀਂ ਮਿਲਿਆ। ਰਾਵੀ ਦੇ ਕੰਢੇ ਲਿਜਾ ਕੇ ਰਾਵੀ ਦੇ ਸਪੁਰਦ ਕਰਤਾ ਸਿੱਖ ਕਹਿੰਦੇ ਨੇ। ਜਦੋਂ ਗਏ, ਜਦੋਂ ਪਤਾ ਲੱਗਾ ਵੀ ਰਾਵੀ ਦੇ ਸਪੁਰਦ ਕਰਤੇ, ਉੱਪਰ ਤੋਂ ਸਰੀਰ ਨਹੀਂ ਆਇਆ, ਉਹ ਫਿਰ ਰਾਵੀ ਦੇ ਅੱਖਾਂ ਵਿੱਚ ਨੇਤਰਾਂ ਦੇ ਵਿੱਚੋਂ ਪਾਣੀ ਅੱਥਰੂ ਵਹਾ ਕੇ ਪਿੱਟ ਪਿੱਟ ਕੇ ਅਰਦਾਸਾਂ ਕਰਕੇ ਕਹਿੰਦੇ ਰਾਵੀਏ ਸਾਂਭ ਲੈ ਸਿੱਖ ਕੌਮ ਦੀ ਅਮਾਨਤ ਵਾ, ਆ ਸੋਨਾ ਗੁਰੂ ਦੇ ਸਿੱਖ ਜਿਹੜੇ ਮਗਰੋਂ ਗਏ, ਇੱਕ ਰਾਵੀ ਨੂੰ ਪਾਣੀ ਦੇ ਨਾਲ ਗੱਲਾਂ ਕਰਕੇ ਕੀ ਕਹਿੰਦੇ ਸੋਨਾ ਕਲੀ ਦੀ

0: ਅਰਜਨ ਦੇ ਮਹਾਰਾਜ ਜੀ ਦੀ ਸ਼ਹਾਦਤ ਦੇ ਉਹ ਵਰਕੇ ਜਿਹੜੇ ਤੁਹਾਡੇ ਸਨਮੁੱਖ ਪਰਸੋਂ ਆਪਾਂ ਆਰੰਭ ਕੀਤੇ ਸੀ, ਕੱਲ ਨੂੰ ਆਪਾਂ ਆਰੰਭ ਕਰਾਂਗੇ ਵੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦਾ ਸਰਕਾਰ ਤੋਂ ਬਦਲਾ ਕਿਵੇਂ ਲਿਆ। ਇਹ ਵਰਕੇ ਆਪਾਂ ਆਰੰਭ ਕਰਾਂਗੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਫਿਰ ਚੰਦੂ ਦੇ ਨੱਕ 'ਚ ਨਕੇਲ ਕਿੱਦਾਂ ਪੈਂਦੀ ਹੈ, ਇਹ ਇਤਿਹਾਸ ਦੇ ਵਰਕੇ ਤੁਹਾਡੇ ਸਨਮੁੱਖ ਰੱਖਾਂਗੇ। ਸਾਰੀਆਂ ਸਮੁੱਚੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਸਤਿਗੁਰੂ ਕਿਰਪਾ ਕਰੇ, ਤੁਸੀਂ ਕਦਮ ਕਦਮ ਚੱਲ ਕਰਕੇ ਆਏ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਦਰ ਕਰ ਪ੍ਰਵਾਨ ਕਰਨ, ਚੜ੍ਹਦੀ ਕਲਾ ਵਾਲਾ ਜੀਵਨ ਅੰਮ੍ਰਿਤ ਵੇਲੇ ਦੇ ਉੱਦਮ ਇਸ਼ਨਾਨ ਸਤਿਗੁਰ ਬਖਸ਼ਿਸ਼ ਕਰੇ। ਜੀ ਆਇਆਂ ਨੂੰ ਸਾਰੀਆਂ ਸੰਗਤਾਂ ਨੂੰ ਧੰਨਵਾਦ, ਬੁਲਾਓ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਜੀਉ ਪਿੰਡ ਸਭ, ਤੁਮ ਮਾਤ ਪਿਤਾ ਹਮੋ।

ਜਾਪ ਸਗਲ ਸਮਗਰੀ ਤੁਮ ਰੇ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ ਤੁਮਰੀ ਗਤ ਮਿਤ ਤੁਮ ਹੀ ਜਾ ਨਾਨਕ ਦਾਸ ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਹੁਤ ਜੀ ਸਹਾਏ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੌਨ ਦੇ ਆਵੇ ਤਾਏ ਸਭ ਥਾਈ ਹੋਈ ਸਹਾਏ ਦਸਵੀਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਸਭ ਥਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ ਪੰਜਾਂ ਪਿਆਰਿਆਂ ਚੌਂ ਸਭ ਜਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇ ਕੇ ਅੰਡਿਟ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਏ ਸੀ ਦਿੱਤੇ ਬਾਂਧ ਬਾਂਧ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹੇ ਤੇ ਕਹਿ ਅਸਹਾਰ ਦੇ ਸ਼ਹੀਦ ਹੋਏ ਸਿੱਕਿਤ ਕੇਸਾਂ ਸਵਾਸਾਂ ਸੰਗ ਨਿਭਾਈ ਤਰਮਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਰ ਚਰਿਆ ਦੇਹ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦੇ ਰੱਖ

ਕੇ ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਗਰੀਬ ਨਿਵਾਸ 'ਚ ਪਾਤਸ਼ਾਹ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨਿਓਟਿਆਂ ਦੇ ਓਣੇ, ਆਸਰਿਆਂ ਦੇ ਆਸਰੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਜੀ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ 1984 ਦੇ ਘੱਲੂਘਾਰੇ ਦੇ ਸਮਰਪਣ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਰਬੱਤ ਸੰਗਤਾਂ ਵੱਲੋਂ ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਦੇ ਹਰ ਜਸ ਹੋਏ ਨੇ ਕੀਰਤਨ ਕਥਾ ਢਾਡੀ ਵਾਰਾਂ ਇਤਿਹਾਸ ਦੀ ਸੇਵਾ ਕਰਦਿਆਂ ਹੋਈਆਂ ਭੁੱਲਾਂ ਬਖਸ਼ ਲੈਣੀਆਂ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਸਰਬੱਤ ਸੰਗਤਾਂ ਦੀ ਹਾਜ਼ਰੀ ਤੇਲ ਫੁੱਲ ਭੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ, ਸਿਰ ਤੇ ਮਿਹਰ ਭਰਿਆ ਥਕੜਾ ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਰਕਤਾਂ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ਣਾ, ਸਤੇ ਦਾਤਾ ਜੀ ਸਮੂਹ 1984 ਦੇ ਘੱਲੂਘਾਰੇ ਸ਼ਹੀਦਾਂ ਦੀ ਯਾਦ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾਉਣੀ, ਆਉਣ ਵਾਲੇ ਸਮੇਂ ਪੰਥ ਨੂੰ ਚੜ੍ਹਦੀਆਂ ਕਲਾ ਬਖਣੀਆਂ, ਦੀਵਾਨ ਦੀ ਸਮਾਪਤੀ ਹੈ, ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮ ਪਿਆਰੇ ਮਿਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ।

ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੁ ਨਾਨਕ ਜਿਨ ਕਲ ਰਾਖੀ ਮੇਰੀ ਸੋ ਕਹੋ ਟਲ ਗੁਰਸੇਵੀ ਐ ਤੈਨੇ ਸਹਿ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੋਹ ਜਾਏ। ਵਾਹਿਗੁਰੂ ਸਾਹਿਬ ਜੀ ਜੈ ਸ੍ਰੀ ਮਹਲਾ ਪੰਜਵਾਂ। ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੋਂ ਬਾਕੂ ਸੁਬਰਸਨਾ ਦੀਜੈ ਪ੍ਰਾਣ ਅਕੋਰ। ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੋਂ ਬਕੂ ਸੁਬਰਸਨਾ ਦੀਜੇ ਪ੍ਰਾਣ ਅਕੋ ਰਹਾਓ। ਮਨ ਤਾ ਨਿਰਮਲ ਕਰਤ ਕਿਆਰੋ, ਹਰ ਸਿੰਚੇ ਸਦਾ ਸੰਜੋਰ, ਇਹ ਰਸ ਮੈਂ ਮਗਨੋਤ ਕਿਰਪਾ ਤੇ ਮਾਂ ਬਿਖਿਆ ਤੇ ਤੋਰ। ਆਏ ਹੋ ਸ਼ਰਨ ਦੀਨ ਦੋਹ ਪੰਜਣ ਚਿਤੋਂ ਤੁਮਰੀ ਆਰ, ਅਭੈ ਪਦ ਦਾਨ ਸਿਮਰ ਸਵਾਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ। ਆਏ ਹੋ ਸ਼ਰਨ ਦੀਨ ਦੋ ਪੰਜਣ ਚਿਤੋਂ ਤੁਮਰੀ ਔਰ, ਅਭੈ ਪਦ ਦਾਨ ਸਿਮਰ ਸਵਾਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ। ਭਾਈ ਸਾਹਿਬ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ, ਆਪਦਾ ਵੀ ਧੰਨਵਾਦ। ਅਰਦਾਸ ਹੋਈ ਆ ਪਵਿੱਤਰ ਗੁਰਨਾਮੇ ਸਗੁਰ ਨੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸ਼ਰਨ ਕੀਤੇ ਨੇ। ਦੋ ਕੁ ਮਿੰਟ ਵਾਸਤੇ ਆਪਾਂ ਇਹਦੀ ਵਿਚਾਰ ਨੂੰ ਸਾਂਝਿਆਂ ਕਰੀਏ ਕਿ ਗੁਰੂ ਕਹਿਣਾ ਕੀ ਚਾਹੁੰਦੇ ਨੇ। ਪਾਤਸ਼ਾਹ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਚਨ ਆ ਸਿੱਧਾ ਹੀ, ਕੋਈ ਜਨ, ਜਨ ਦਾ ਮਤਲਬ ਜਿਹੜਾ ਉਹਦਾ ਸੇਵਕ ਵਾ, ਜਿਹੜਾ ਮਹਾਰਾਜ ਦੇ ਚਰਨਾਂ ਨਾਲ ਜੁੜਿਆ ਹੋਇਆ, ਉਹਦੇ ਨਾਲ ਕੋਈ ਜਨ ਹਰ ਸਿਉ ਮੈਨੂੰ ਪਰਮਾਤਮਾ ਨਾਲ ਜੋੜ ਦੇਵੇ। ਹੁਣ ਇੱਥੇ ਜਨ ਕਿਹੜਾ? ਉੱਥੇ ਗੁਰੂ ਹੈ। ਜੋੜ ਨੂੰ ਤੇ ਅਸੀਂ ਵੀ ਕਹਿੰਦੇ ਰੋਜ਼ ਹੀ, ਪਰ ਇੰਨੇ ਗੱਲ ਨਾ ਕਹਿੰਦੇ ਨਾ ਗੱਲ ਬਣ ਜੂਗੀ ਵੀ ਮੈਨੂੰ ਕੋਈ ਗੁਰੂ ਨਾਲ ਜੋੜ ਦੇਵੇ, ਮੈਨੂੰ ਕੋਈ ਗੁਰੂ ਦੇ ਨਾਲ ਲਾੜ ਦੇ। ਹੁਣ ਗੁਰੂ ਨਾਲ ਲਾਉਣਾ, ਹੁਣ ਮੈਨੂੰ ਕੋਈ ਡਾਕਟਰ ਬਣਾ ਦੇਵੇ ਤੇ ਡਾਕਟਰ ਬਣੂ ਕਦੋਂ? ਸਭ ਤੋਂ ਪਹਿਲਾਂ ਤੁਹਾਨੂੰ ਮੈਡੀਕਲ ਕਾਲਜ ਜਾਣਾ ਪਊਗਾ, ਫਿਰ ਉਹਨੂੰ ਪੜ੍ਹਨਾ ਪਊਗਾ, ਫਿਰ ਡਿਗਰੀ ਲੈਣੀ ਪਊਗੀ, ਫਿਰ ਡਾਕਟਰ ਬਣੂ। ਹੁਣ ਇਹ ਗੱਲ ਇਸ ਤਰ੍ਹਾਂ ਕਹਿੰਦੇ ਮੈਨੂੰ ਕੋਈ ਪਰਮਾਤਮਾ ਨਾਲ ਜੋੜ ਦੇਵੇ ਤੇ ਸਭ ਤੋਂ ਪਹਿਲਾਂ ਮੈਂ ਤੇ ਕਹਿ ਦੂੰਗਾ ਵੀ ਗੁਰੂ ਤੇ ਰੋਜ਼ ਕਹਿੰਦਾ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ, ਉਹ ਤੇ ਕਹਿੰਦਾ ਜੋੜਨ ਲਈ ਕਹਿੰਦਾ ਆਓ ਭਾਈ ਗਾਓ। ਤੇ ਹੁਣ ਆਪਾਂ ਇਹ ਵੇਖਣਾ ਵੀ ਆਪਾਂ ਕਿੰਨਿਆਂ ਕਹਿੰਦੇ ਬਾਣੀ ਪੜ੍ਹਨੀ ਸ਼ੁਰੂ ਕੀਤੀ ਹੈ, ਆਪਾਂ ਉਹਦਾ ਕਹਿਣਾ ਮੰਨਿਆ ਕਿ ਨਹੀਂ ਮੰਨਿਆ। ਬਾਦਸ਼ਾਹ ਤੇ ਕਹਿੰਦਾ ਵੀ ਮੈਨੂੰ ਕੋਈ ਜੋੜ ਦੇਵੇ ਤੇ ਜੋੜੂ ਕਿਸ ਤਰ੍ਹਾਂ? ਜੋੜੂ ਤੇ ਵਿਦੇਸ਼ਾ ਨਾ, ਤੇ ਵਿਦੇਸ਼ ਜੇ ਮੰਨਾਂਗੇ ਤੇ ਤਾਂ ਹੀ ਜੁੜਾਂਗੇ ਨਾ। ਮੈਂ ਤੁਹਾਨੂੰ ਕਹਾਂ ਵੀ ਚੋਰੀ ਕਰਨੀ ਮਨਾ, ਤੇ ਜੇ ਤੁਸੀਂ ਚੋਰੀ ਤੋਂ ਹਟ ਗਏ ਤਾਂ ਪਤਾ ਤੁਸੀਂ ਜੁੜ ਗਏ, ਤੁਸੀਂ ਜੁੜ ਗਏ ਪਰਮਾਤਮਾ। ਹੁਣ ਬਾਦਸ਼ਾਹ ਕਹਿੰਦਾ ਮੈਨੂੰ ਜੋੜ, ਜਿਹੜਾ ਜੋੜਨ ਵਾਲਾ ਉਹ ਤੇ ਕਹਿੰਦਾ ਵੀ ਆਹੋ ਸਿੱਖ ਸਤਿਗੁਰ ਗਿਆ, ਉਹ ਤੇ ਕਹਿੰਦਾ ਸਤਿਗੁਰੂ ਕਾ ਜੋ ਸਿੱਖ ਗਾਏ ਸੋ ਭਲਕੇ ਉੱਠਰ ਨਾਮ ਤੇ। ਉਹ ਤੇ ਗੁਰੂ ਗੁਰੂ ਕਹਿੰਦਾ ਵੀ ਜਿਹੜਾ ਗੁਰੂ ਦਾ ਸਿੱਖ ਹੈ ਉਹ ਅੰਮ੍ਰਿਤ ਵੇਲੇ ਉੱਠੇ, ਬਾਣੀ ਪੜ੍ਹੇ, ਨਾਮ ਜਪੇ, ਸਿਮਰਨ ਤੇ ਬੰਦਗੀ ਤੇ ਭਗਤੀ ਕਰੇ। ਹੁਣ ਉਹਨੇ ਤੇ ਕਹਿ ਦਿੱਤਾ, ਹੁਣ ਜੋੜਨਾ ਤੇ ਆਪ ਆ ਨਾ, ਉਹ ਥੋੜਾ ਵੀ ਗੂੰਦ ਨਾ ਜੋੜ ਦੇਣਾ। ਭੁੱਖ ਤੇ ਤਾਂ ਲੱਥੋਗੀ ਜੇ ਰੋਟੀ ਪ੍ਰਸ਼ਾਦਾ ਅੰਦਰ ਜਾਓ, ਪਾਣੀ ਅੰਦਰ ਜਾਓ, ਤਾਂ ਜੇ ਕਰੂਲੀਆਂ ਹੀ ਕਰਦੇ ਰਹੀਏ। ਜੇ ਆਪਾਂ ਰੋਜ਼ ਇੱਥੇ ਸੁਣੀਏ, ਆਪਾਂ ਰੋਜ਼ ਤੁਹਾਡੇ ਸਾਹਮਣੇ ਕਹਿੰਦੇ ਵੀ ਭਾਈ ਸਿੱਖੀ ਦੇ ਆਹ ਅਸੂਲ ਹੈ ਕਿ ਆਪਾਂ ਫੋਲੋ ਕਰ ਰਹੇ, ਆਪਾਂ ਸੁਣ ਹੀ ਰਹੇ ਹਾਂ ਨਾ, ਤੇ ਕਿੱਦਾਂ ਜੁੜਾਂਗੇ? ਇਹ ਥੋੜ੍ਹਾ ਵੀ ਇੱਥੇ ਆਉਂਦਾ ਹਾਂ, ਅਸੀਂ ਆ ਗਏ, ਬੈਠੇ ਹਾਂ, ਠੀਕ ਹੈ, ਜੁੜੇ ਹਾਂ, ਪਰ ਜੁੜ ਕੇ ਲਿਆ ਕੀ ਆ? ਸਾਡੇ 'ਚ ਸੱਤ ਸੰਤੋਖ ਦਿਆ ਧਰਮੇ ਬਖਸ਼ਾਂ ਆ ਗਈਆਂ, ਅਸੀਂ ਭਲਾ ਕਰਨਾ ਸ਼ੁਰੂ ਕਰ ਦਿੱਤਾ, ਦਇਆ ਕਰਨੀ ਸ਼ੁਰੂ ਕਰ ਦਿੱਤੀ, ਅਸੀਂ ਗੁਰੇ ਦਾ ਕਿਸੇ ਦਾ ਬੁਰਾ ਸੋਚਣਾ ਬੰਦ ਕਰਤਾ, ਕਿਸੇ ਨੂੰ ਬੁਰਾ ਕਹਿਣਾ ਬੰਦ ਕਰ ਦਿੱਤਾ। ਪਾਤਸ਼ਾਹ ਇਹੀ ਕਹਿ ਰਿਹਾ, ਕਹਿੰਦੇ ਚਰਨ ਗਹੋਂ ਬਕੂ ਸਵਰਸਨਾ, ਜਿਹੜਾ ਮੈਨੂੰ ਇਸ ਚੀਜ਼ ਤੋਂ ਤੋਰ ਦੇ, ਮੈਨੂੰ ਜੂੜ ਦੇ ਚਰਨਾਂ ਨਾਲ ਲਾ ਦੇ, ਮੇਰੇ 'ਚੋਂ ਔਗਣ ਕੱਢ ਕੇ ਮੈਨੂੰ ਇੱਧਰ ਗੁਣਾਂ ਦੀ ਤਾਕਤ ਬਖਸ਼ਿਸ਼ ਕਰ ਦੇਵੇ, ਮੈਂ ਉਹਦੇ ਚਰਨ ਪਕੜ ਲਵਾਂਗਾ। ਅਤੇ ਉਹ ਕਹਿੰਦੇ ਗੁਰੂ ਨੇ ਕਰਨੇ, ਬਾਣੀ ਨੇ, ਸ਼ਬਦ ਨੇ, ਕਿਉਂਕਿ ਸ਼ਬਦ ਹੀ ਹੈ ਨਾ ਜਿਹੜਾ, ਕਿਉਂਕਿ ਮਨ ਮੈਲੇ ਸਭ ਕੁਛ ਮੈਲਾ ਤਨ ਤੋਂ ਤੇ ਮਨ, ਅਸੀਂ ਰੋਜ਼ ਪੜ੍ਹਦੇ ਹਾਂ ਭਰੀਏ ਮਤ ਪਾਪਾਂ ਕੇ ਸੰਗ ਧੋਪੇ। ਹੁਣ ਜੇ ਨਾਮ ਦੇ ਦਾਮ ਤਾਂ ਧੁਪਣੀ, ਹੁਣ ਬਾਹਰੋਂ ਤਾਂ ਨਹੀਂ ਗੱਲ, ਬਾਹਰ ਹੋਣੀ ਤੀਰਥ, ਕੱਲ੍ਹ ਤੀਰਥਾਂ ਦੀ ਗੱਲ ਕੀਤੀ ਸੀ,
ਅਸੀਂ ਤੀਰਥਾਂ ਦੀ ਗੱਲ ਕੀਤੇ ਹਾਂ ਵੀ ਜਿੰਨੇ ਮਰਜ਼ੀ ਕੋਈ ਇਸ਼ਨਾਨ ਕਰ ਲਏ, ਪਰ ਇਸ਼ਨਾਨ ਕਰਨਾ ਥੋੜ੍ਹੀ ਗੱਲ ਬਣਨੀ, ਗੱਲ ਤਾਂ ਅੰਦਰੋਂ ਬਣਨੀ ਜਿੰਨਾ ਚਿਰ ਮਨ ਸਾਫ਼ ਨਹੀਂ। ਤਾਂ ਸਤਿਗੁਰ ਨੇ ਇਹ ਵੀ ਕਿਹਾ, ਇਹੋ ਕਹਿੰਦੇ ਮਨ ਤਨ, ਸਭ ਤੋਂ ਪਹਿਲਾਂ ਜੇ ਤੂੰ ਜੁੜਨਾ ਤਾਂ ਉਹਦੇ ਵਾਸਤੇ ਤੈਨੂੰ ਮਨ ਅਤੇ ਤਨ ਨੂੰ ਇੱਕ ਪਵਿੱਤਰ ਕਿਆਰਾ ਬਣਾਉਣਾ ਪੈਣਾ, ਕਹਿਣ ਤੋਂ ਪਾਵਾ ਕਿ ਇਹਨੂੰ ਔਗਣਾਂ ਨੂੰ ਕੱਢ ਕੇ ਇਹਦੇ ਅੰਦਰ ਗੁਣ ਪੈਦਾ ਕਰਨੇ ਪੈਣੇ। ਭਾਂਡਾ ਧੋਏ ਬਹਿਸ ਧੂਪ ਦੇਵੋ ਤੋ ਦੁੱਧੇ ਕੋ ਜਾਓ, ਔਗਣ ਕੱਢੇਗਾ ਅਤੇ ਮਨ ਅਤੇ ਤਨ ਨੂੰ ਪਿਆਰਾ ਕਹਿ ਲਓ, ਕਿਆਰਾ ਜਿਵੇਂ ਕਿਆਰੇ ਅਸੀਂ ਬਣਾਉਂਦੇ, ਫਿਰ ਕਰ ਲਾਂਗੇ ਨਾਮ ਦੇ ਨਾਲ, ਨਾਮ ਦੇ ਜਲ ਨਾਲ ਇਹਨੂੰ ਸਿੰਜਣਾ, ਇਹਦੇ ਅੰਦਰ ਗੁਣ ਪੈਦਾ ਕਰਨੇ ਆ, ਨਾਮ ਦੇ, ਸਿਮਰਨ ਦੇ, ਬੰਦਗੀ ਦੇ, ਭਗਤੀ ਦੇ, ਸੱਤ ਸੰਤੋਖ ਦੇ, ਆ ਧਰਮ। ਫਿਰ ਜਦੋਂ ਇਹ ਗੱਲ ਹੋ ਗਈ ਫਿਰ ਸੱਤ ਜਾਣਿਓ ਐਸਾ ਰਸ ਆਏਗਾ ਅਤੇ ਮਨੁੱਖ ਜਿਹੜਾ ਨਾ ਔਗਣਾਂ ਨੂੰ ਤਿਆਗ ਕੇ ਗੁਣ ਦੇ ਰਸ ਵੱਲ ਨੂੰ ਜਾਣਾ ਸ਼ੁਰੂ ਕਰ ਦੇਗਾ। ਰਸ ਫਿਰ ਹੋ ਕੇ ਮਾਇਆ ਦੇ ਜ਼ਹਿਰੀਲੇ ਇਹਨਾਂ ਤੋਂ ਛੁਟਕਾਰਾ ਹੋ ਜਾਏਗਾ ਅਤੇ ਨਾਮ ਦੇ ਰਸ ਵੱਲ ਤੁਰ ਪਏਗਾ। ਅਤੇ ਆਇਓ ਸ਼ਰਨ ਦਾਦਾ ਤੇਰੀ ਸ਼ਰਨ 'ਚ ਆਇਆ, ਮੇਰੇ 'ਤੇ ਕਿਰਪਾ ਕਰ, ਆਇਓ ਸ਼ਰਨ ਦੀਨ ਦੋ ਭੈਣ, ਤੂੰ ਦੁੱਖ ਦਰਦਾ ਕਰ ਦੂਰ ਕਰਨ ਵਾਲਾ, ਮੈਂ ਤੈਨੂੰ ਹੀ ਚਿਤ ਵਧਾਂ, ਤੇਰੇ ਚਰਨਾਂ ਵਿੱਚ ਜੁੜਿਆ ਅਤੇ ਸਤਿਗੁਰੂ ਮੇਰੇ 'ਤੇ ਕਿਰਪਾ, ਮੈਨੂੰ ਨਿਰਭਉ ਤਾਦਰ ਭੈ ਤਾਰਾ ਬਖਸ਼ਿਸ਼ ਕਰ, ਮੈਨੂੰ ਐਸਾ ਬਖਸ਼ਿਸ਼ ਕਰ ਨਾਮ ਸਿਮਰਨ ਬੰਦਗੀ ਅਤੇ ਭਗਤੀ, ਤਾਂ ਕਿ ਮੈਂ ਤੇਰੇ ਚਰਨਾਂ ਨਾਲ ਜੁੜ ਕੇ ਜਿਹੜੇ ਮੇਰੇ ਬੰਧਨ ਪਏ ਹੋਏ ਆ ਇਹਨਾਂ ਤੋਂ ਮੈਂ ਛੁਟਕਾਰਾ ਕਰ ਸਕਦਾ। ਜਦੋਂ ਤੁਸੀਂ ਬੰਧਨਾਂ ਤੋਂ ਛੁਟਕਾਰਾ ਕਰ ਲਿਆ ਨਾ, ਉਦੋਂ ਤੁਸੀਂ ਪਰਮਾਤਮਾ ਨਾਲ ਜੁੜ ਗਏ। ਅਤੇ ਜੇ ਆਪਾਂ ਉਹਨਾਂ ਬੰਧਨਾਂ 'ਚ ਹੀ ਬੰਨੇ ਹਾਂ ਅਤੇ ਕਿਵੇਂ ਕਰਨਾ, ਧਾਰਮਿਕ ਤੌਰ 'ਤੇ ਕਰਮ ਵੀ ਕਰਦੇ ਹਾਂ ਪਰ ਧਾਰਮਿਕ ਦੇ ਕਰਮ ਜਿਹੜੇ ਨੇ ਉਹ ਕਰਮਕਾਂਡ ਬਣ ਕੇ ਰਹਿ ਜਾਂਦੇ ਨੇ, ਫਿਰ ਤਾਂ ਗੱਲ ਨਹੀਂ ਨਾ ਬਣਨੀ। ਗੱਲ ਤਾਂ ਉਦੋਂ ਬਣਨੀ ਆ ਜਦੋਂ ਗੁਰਮੁਖ ਪਿਆਰੋ ਸਾਡੇ ਅੰਦਰ ਉਹ ਬਖਸ਼ਿਸ਼ਾਂ ਜਿਹੜੀਆਂ ਗੁਰੂ ਸਾਡੇ ਅੰਦਰ ਪੈਦਾ ਕਰਨੀਆਂ ਚਾਹੁੰਦਾ ਕਿ ਸ਼ੁਭ ਗੁਣ ਜਿਹੜੇ ਨੇ ਉਹ ਜਿਹੜੇ ਸਾਡੇ ਅੰਦਰ ਆ ਜਾਣਗੇ ਅਤੇ ਗੁਰੂ ਦੀ ਬਖਸ਼ ਦੇ ਅਸੀਂ ਪਾਤਰ ਬਣ ਜਾਵਾਂਗੇ। ਗੁਰੂ ਕਿਰਪਾ ਕਰੇ, ਚੜ੍ਹਦੀਆਂ ਕਲਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ, ਸੁੱਖ ਆਸਣ ਦੀਆਂ ਹਾਜ਼ਰੀਆਂ ਭਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹਿਲਾ ਰਾਗੋੜੀ ਦੀ ਕਿਮਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਾਰੇ ਪੜੋ ਜੈ ਕਰ ਕੀਰਤੇ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਮਰੋ ਸਿਜਣਹਾਰੋ, ਤੂੰ ਗਾਵੋ ਮਿੰਦਰ ਬਹੁ ਕਾ ਸੋਹਿਲਾ, ਹੋਂ ਵਾਰੇ ਜੇ ਸੋਹਿਲੇ ਸਦਾ ਸੁਕੋਇ ਰਹਾਓ, ਨੇਤ ਨੇ ਜੀੜੇ ਸੰਭਾਲੀਅਨ ਦੇਖੇਗਾ ਦਿਨ ਹਾਰ, ਤੇਰੇ ਦਾਨੇ ਕੀਮਤ ਨਾ ਪੁਆਏ ਤੇ ਤਾਤੇ ਕੌਣ ਸੰਭਾਰ, ਸੰਮਤ ਸਾਹ ਲਿਖਿਆ ਮਿਲਕਰ ਪਾਵੋ ਤੇਲ, ਦੇਹੋ ਸਜਣ ਸੀਸੜੀਆਂ ਜੋ ਹੋਏ ਸਾਹਿਬ ਸਿਉ ਮੇਲ, ਕਰ ਕਰੇ ਹੋ ਪਹੁੰਚਾ ਸਦੜੇ ਨੇ ਤਪਵਨ, ਸਦਣ ਹਾਰਾ ਸਿਮਰੀਐ ਨਾਨ ਸੇ ਦੇ ਆਸਾ ਮੱਲਾ ਪਹਿਲਾ, ਛੇ ਗਰ ਛੇ ਗੁਰ ਛੇ ਉਪਦੇਸ ਗੁਰਗੁਰੇ ਕੋ ਵੇਸ ਅਨੇ, ਬਾਬਾ ਜੈਕਰ ਕਰਤੇ ਕੀਰਤ ਹੋਏ ਸੋ ਕਾਰਾ ਵਡਾਈ ਤੋਏ ਰਹਾਓ, ਵਿਸਵੈ ਸਿਆਕੜੀਆ ਪੈਰਾ ਤਿੱਥੀ ਵਾਰੀ ਮਾਉ ਹੋਵਾ, ਸੂਰਜੇ ਕੋ ਰੋਤ ਅਨੇਕ ਨਾਨਕ ਕਰਤੇ ਕੇਤੇ ਵੇ, ਰਾਤ ਰਾਸੀ ਮੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰ ਕਾ ਮੰਡਲ ਜਨਕ ਮੋਤੀ ਤੂੰ ਮਲਿਆ ਨੂੰ ਪੁੰਮ ਚਵਰੋ ਕਰੇ, ਸਰਬਣ ਰਾਇ ਫਲਾਂ ਜੋਤੀ ਕੈਸੀ ਆਰਤੀ ਹੋਏ, ਪਖੰਡਾ ਤੇਰੀ ਆਰਤੀ ਅਨਹਤਾ ਸ਼ਬਦ ਵਜਨ ਤੇਰੀ ਰਹਾਓ, ਸਹਿਸਤਾਵ ਨੈਨ ਨੈਨ ਤੋਹੇ ਕੋ ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਨ ਅਨੇਕ ਪਾਦ ਗੰਧ ਬਿਨ ਸਹਿਸਤਾਵ ਗੰਧ ਵਿਚਲਤ ਮੋਈ, ਸਮੈ ਜੋ ਜੋ ਤੈ ਸੋਏ ਤੇਦੇ ਚਰਨ ਸਾਮੇ ਚਰਨ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸੋ ਆਰਤੀ ਹੋਏ, ਹਰ ਚਰਨ ਕਰ ਮਗਰਾਂ ਲੋਤ ਮਨੰਦ ਨੂੰ ਮੋਇਆਈ ਪਿਆਸਾ, ਕਿਰਪਾ ਜਲ ਦੇ ਨਾਨ ਸਾਰ ਗੋ ਜਾਤੇ ਤੇਰ ਨਾਏ ਵਾਸਾਰਾ, ਗੌੜੀ ਪੂਰਵੀ ਮਹਲਾ ਚੌਥਾ, ਕਾਮ ਗ੍ਰੋਹ ਨਗਰ ਬੋ ਪਰਿਆ ਮਿਲ ਸਾਧੂ ਖੁਣ ਲਿਖੁੰਡਾਹੇ, ਪੂਰਵ ਲੇਤਲੇ ਗੁਰ ਪਾਇਆ ਮਨ ਹਰਲੇ ਮਲ ਮੰਡਾਹੇ, ਕਰ ਸਾਧੂ ਲਈ ਪਣ ਵੱਡਾ ਹੈ ਕੱਢ ਡਾਓ ਪੁਣ ਵੱਡਾ ਹੈ ਰਹਾਓ, ਸਾਗ ਤਾਰਾ ਸਾਧ ਨਾ ਜਾਣਿਆ ਤਨੇ ਅੰਤਰ ਹੋਂ ਮੈਂ ਕੱਢਾ ਹੈ, ਜਿਉਂ ਜਿਉਂ ਚਲੈ ਚਬੈ ਦੋ ਪਾਵੈ ਜਮਕਾਲ ਸਹਿ ਸਿਰ ਡੰਡਾ ਹੈ, ਹਰ ਜਨਾ ਰਾ ਨਾਮ ਸੁਭਾਣੇ ਦੋ ਜਨਮਾਨ ਪੋਖੰਡਾ ਹੈ, ਅਵਨਾਸੀ ਪੁਰ ਪਾਇਆ ਪਰਮੇਸ਼ਰ ਬਹੁ ਸੋ ਖਣ ਬ੍ਰਹਮੰਡਾ ਹੈ, ਹਮ ਗ੍ਰੀ ਮਸਕੀਨ ਪ੍ਰਭ ਤੇਰੇ ਹਰਾ ਰਾਵੜ ਵੱਡਾ ਹੈ, ਜਾ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਸੋ ਮੰਡਾਰਾ, ਗੌੜੀ ਪੂਰਵੀ ਮੱਲਾ ਪੰਜਵਾਂ, ਕਰੋ ਬੇਨੰਤੀ ਸੁਨੋ ਮਿਰ ਮੀਤਾ ਸੰਦ ਟਹਿਲ ਕੀ ਬੇਲਾ, ਈਆਂ ਘਾਟ ਚਲੋ ਹਰਲਾ ਹਯਾ ਗੇ ਬੰਸ ਵੇਲਾ, ਔਦ ਘੜੇ ਦਿਨ ਸਰਣਾਰੇ ਮਨ ਗੁਰ ਮਿਲਕਾ ਸਵਾਰੇ ਰਹਾਓ,
ਇਹ ਸੰਸਾਰ ਬੇਕਾਰ ਸੰਸੈ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੇ ਰਸ ਅਕਾਤ ਕਦਾ ਦੇਣ ਜਾਣੀ ਜਾ ਕੋ ਆਏ ਸੋਈ ਬਿਹਾ ਜੁਰ ਗੁਰਤੇ ਮਨੇ ਬਸੇਰਾ ਨਿਰਗਨ ਮਹਿਲ ਪਾਓ ਸੁ ਸਹਿਜੇ ਬੋਰ ਨੋਏ ਗੋ ਫੇਰਾ ਅੰਤਰ ਜਾਮੀ

ਵਾਹਿਗੁਰੂ।

ਸਤਨਾਮ ਵਾਹਿਗੁਰੂ ਸਾਹਿਬ ਜੀ।

ਮਹਲਾ ਤੀਜਾ ਮੈਂ ਜਾਣਿਆ ਵੱਡਾ ਹੰਸ ਹੈ ਤਾਂ ਮੈਂ ਕੀਆ ਸੰਗ ਜੇ ਜਾਣਾ ਬਗ ਬੱਪੜਾ ਤਾਂ ਜਨਮ ਨਾ ਦੇਂਦੀ ਅੰਗ ਮਹਲਾ ਤੀਜਾ ਹੰਸਾਂ ਵੇਖ ਤਰੰਦਿਆਂ ਬੱਗਾਂ ਪਿਆਇਆ ਚਾਊ ਡੁੱਬ ਮੋਏ ਬਗ ਬੱਪੜੇ ਸਿਰ ਤਲ ਉੱਪਰ ਪਾਉ ਪੌੜੀ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਨ ਕੀਆ ਤੂੰ ਆਪੇ ਆਪ ਨਿਰੰਕਾਰ ਹੈ ਕੁਅਵਰ ਨਾ ਬੀਆ ਤੂੰ ਕਰਨ ਕਾਰਨ ਸਮਰੱਥ ਹੈ ਤੂੰ ਕਰੈ ਸੋਥੀਆ ਤੂੰ ਅਣ ਮੰਗਿਆ ਦਾਨ ਦੇਵਣਾ ਸਭ ਨਾ ਹਾਂ ਜੀਆਂ ਸਭ ਆਖੋ ਸਤਿਗੁਰ ਵਾਹ ਵਾਹ ਜਿਨ ਦਾਨ ਹਰ ਨਾਮ ਮੁਖ ਦੀ ਆ ਸਲੋਕ ਮਹਲਾ ਤੀਜਾ ਭੈ ਵਿੱਚ ਸਭ ਆਕਾਰ ਹੈ ਨਿਰਭਉ ਹਰ ਜੀਉ ਸੋਏ ਸਤਿਗੁਰ ਸੇਵੇ ਹੈ ਹਰ ਮਨ ਵਸੈ ਤਿੱਥੈ ਭਉ ਕਦੇ ਨਾ ਹੋਏ ਦੁਸ਼ਮਣ ਦੁੱਖ ਤਿਸਨੋ ਨੇੜ ਨ ਆਵੈ ਪੋ ਨਾ ਸਕੈ ਕੋਏ ਗੁਰਮੁਖ ਮਨ ਵਿਚਾਰਿਆ ਜੋ ਜੋ ਤਿਸ ਭਾਵੈ ਸੋ ਹੋਏ ਨਾਨਕ ਆਪੇ ਹੀ ਪਤ ਰੱਖਸੀ ਕਾਰਜ ਸਵਾਰੈ ਸੋਏ ਮਹਲਾ ਤੀਜਾ ਇੱਕ ਸੱਜਣ ਚੱਲੇ ਇੱਕ ਚੱਲ ਗਏ ਰਹਿੰਦੇ ਪੀ ਫੁਨ ਜਾਹੇ ਜਿੰਨੀ ਸਤਿਗੁਰ ਨਾ ਸੇਵਿਓ ਸੇ ਆਏ ਗਏ ਪਛਤਾਹੇ ਨਾਨਕ ਸੱਚ ਰਤੇ ਸੇ ਨਾ ਵਿਛੁੜੈ ਸਤਿਗੁਰ ਸੇਵ ਸਮਾਹੇ ਪੌੜੀ ਤਿਸ ਮਿਲੀਐ ਸਤਿਗੁਰ ਸੱਜਣੈ ਜਿਸ ਅੰਤਰ ਹਰ ਗੁਣਕਾਰੀ ਤਿਸ ਮਿਲੀਐ ਸਤਿਗੁਰ ਪ੍ਰੀਤਮੈ ਜਿਨਹੋਂ ਮੈਂ ਵਿੱਚੋਂ ਮਾਰੀ ਸੋ ਸਤਿਗੁਰ ਪੂਰਾ ਧਨ ਧਨ ਹੈ ਜਿਨ ਹਰ ਉਪਦੇਸ਼ ਦੇ ਸਭ ਸ੍ਰਿਸ਼ਟ ਸਵਾਰੀ ਨਿਤ ਜਪਿਓ ਸੰਤੋ ਰਾਮ ਨਾਮ ਭੌਜਲ ਬਿਖਤਾਰੀ ਗੁਰ ਪੂਰੈ ਹਰਿ ਉਪਦੇਸ਼ਿਆ ਗੁਰ ਵਿਟੜਿਓ ਹੋ ਸਦ ਵਾਰੀ ਸਲੋਕ ਮਹਲਾ ਤੀਜਾ

ਨੇ ਪਿਆਰ। ਸੱਚੈ ਸ਼ਬਦ ਹਰਖ ਸਦਾ ਦਰ, ਸੱਚੈ ਸਚਿਆਰ, ਨਾਨਕ ਸਤਿਗੁਰ ਕੀ ਸੇਵਾ ਸੋ ਕਰੈ, ਜਿਸਨੂੰ ਨਦਰ ਕਰੈ ਕਰਤਾਰ।

ਦਾਸ ਬਿਖ ਖਾਣਾ ਬਿਖ ਪਹਿਨਣਾ ਬਿਖ ਕੇ ਮੁਖ ਗਿਰਾਸ ਐਥੈ ਦੁਖੋ ਦੁਖ ਕਮਾਵਣਾ ਮੋਇਆ ਨਰਕ ਨਿਵਾਸ ਮਨ ਮੁਖ ਮੂੰਹ ਮੈਲੈ ਸ਼ਬਦ ਨਾ ਜਾਣਨੀ ਕਾਮ ਕ੍ਰੋਧ ਵਿਨਾਸ਼ ਸਤਿਗੁਰ ਕਾ ਪਉ ਛੋਡਿਆ।

ਅਰਦਾਸ ਪੌੜੀ ਸੋ ਸਤਿਗੁਰ ਸੇਵਿਓ ਸਾਧ ਜਨ ਜਿਨ ਹਰ ਹਰ ਨਾਮ ਦ੍ਰਿੜਾਇਆ ਸੋ ਸਤਿਗੁਰ ਪੂਜੋ ਦਿਨ ਸਰਾਤ ਜਿਨ ਜਗਨਨਾਥ ਜਗਦੀਸ਼ ਜਪਾਇਆ ਸੋ ਸਤਿਗੁਰ ਦੇਖੋ ਇੱਕ ਨਿਮਖ

ਖਾਈ ਮਨ ਹੱਠ ਜਿਸ ਤੇ ਮੰਗਣਾ ਲੈਣਾ ਦੁੱਖ ਮਨਾਏ ਇਸ ਭੇਖੈ ਥਾਵੋਂ ਗਿਰਹੋਂ ਭਲਾ ਜਿੱਥੋਂ ਕੋ ਵਰਸਾਏ ਮਨ ਹੱਠ ਜਿਸ ਤੇ ਮੰਗਣਾ ਲੈਣਾ ਦੁੱਖ ਮਨਾਏ ਇਸ ਭੇਖੈ ਥਾਵੋਂ ਗਿਰਹੋਂ ਭਲਾ ਜਿੱਥੋਂ ਕੋ ਵਰਸਾਏ ਸ਼ਬਦ ਰਤੇ ਤਿੰਨਾ ਸੋਝੀ ਪਈ ਦੂਜੇ ਪਰਮ ਭੁਲਾਏ ਪੈ ਕਿਰਤ ਕਮਾਵਣਾ ਕਹਿਣਾ ਕਛੂ ਨ ਜਾਏ ਨਾਨਕ ਜੋ ਤਿਸ ਭਾਵੈ ਸੇ ਭਲੇ ਜਿਨ ਕੀ ਪਤ ਪਾਵੈ ਥਾਏ ਮਹਲਾ ਤੀਜਾ ਸਤਿਗੁਰ ਸੇਵੈ ਸਦਾ ਸੁਖ ਜਨਮ ਮਰਨ ਦੁਖ ਜਾਏ ਚਿੰਤਾ ਮੂਲ ਨਾ ਹੋਵਈ ਅਚਿੰਤ ਵਸੈ ਮਨ ਆਏ ਅੰਤਰ ਤੀਰਥ ਗਿਆਨ ਹੈ ਸਤਿਗੁਰ ਦੀਆ ਬੁਝਾਏ ਮੈਲ ਗਈ ਮਨ ਨਿਰਮਲ ਹੁਆ ਅੰਮ੍ਰਿਤ ਸਰ ਤੀਰਥ ਨਹਾਏ ਸੱਜਣ ਮਿਲੇ ਸੱਜਣਾ ਸੱਚੇ ਸ਼ਬਦ ਸੁਭਾਏ ਘਰ ਹੀ ਪਰਚਾ ਪਾਇਆ ਜੋਤੀ ਜੋਤ ਮਿਲਾਏ ਪਾਖੰਡ ਜਮਕਾਲ ਨਾ ਛੋਡੀ ਲੈ ਜਾਸੀ ਪਤ ਗਵਾਏ ਨਾਨਕ ਨਾਮ ਰਤੇ ਸੇ ਉਬਰੇ ਸੱਚੇ ਸਿਉ ਲਿਵਲਾਏ ਪੌੜੀ ਤਿਤ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬਿਲੋਈਐ ਸਹਿਜੇ ਹੀ ਹਰ ਨਾਮ ਲਿਓ ਹਰ ਤਤ ਨ ਖੋਈਐ ਨਿਤ ਜਪਿਓ ਹਰ ਹਰ ਦਿਨ ਸਰਾਤ ਹਰ ਦਰਗਾਹ ਢੋਈਐ ਸੋ ਪਾਏ ਪੂਰਾ ਸਤਿਗੁਰੂ ਜਿਸ ਧੁਰ ਮਸਤਕ ਲਾਟ ਲਿਖੋਈਐ ਤਿਸ ਗੁਰ ਕੋ ਸਭ ਨਮਸਕਾਰ ਕਰੂ ਜਿਨ ਹਰ ਕੀ ਹਰ ਗਾਲ ਗਲੋਈਐ ਸਲੋਕ ਮਹਲਾ ਤੀਜਾ ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ ਮਿਲ ਪ੍ਰੀਤਮ ਤਿਨੀ ਧਿਆਇਆ ਸੱਚੈ ਪ੍ਰੇਮ ਪਿਆਰ ਮਨ ਹੀ ਤੇ ਮਨ ਮਾਨਿਆ ਗੁਰ ਕੈ ਸ਼ਬਦ ਅਪਾਰ ਇਹ ਸੱਜਣ ਮਿਲੇ ਨਾ ਵਿਛੜੈ

ਵਿਛੜਿਆਂ ਕਾ ਕਿਆ ਵਿਛੜੈ ਜਿਨ੍ਹਾਂ ਦੂਜੇ ਭਾਈ ਪਿਆਰ ਮਨ ਮੁਖ ਸੇਤੀ ਦੋਸਤੀ ਥੋੜਣਿਆ ਦਿਨ ਚਾਰ ਇਸ ਪ੍ਰੀਤੀ ਟੁੱਟਦੀ ਵਿਲਮਾ ਨਾ ਹੋਵਈ ਇਤ ਦੋਸਤੀ ਚਲਣ ਵਿਕਾਰ।

ਕਰਤਾਰ। ਮਹਲਾ ਤੀਜਾ। ਇੱਕ ਸਦਾ ਇੱਕ ਤੈ ਰੰਗ ਰਹੇ, ਤਿਨ ਕੈ ਹੋ ਸਦ ਬਲਿਹਾਰੈ ਜਾਉ, ਤਨ ਮਨ ਧਨ ਅਰਪੀ ਤਿਨ ਕੋ, ਨਿਵ ਨਿਵ ਲਾਗੂ ਪਾਏ। ਤਿਨ ਮਿਲਿਆ ਮਨ ਸੰਤੋਖੀਐ, ਤ੍ਰਿਸ਼ਨਾ ਭੋਗ ਸਭ ਜਾਇ। ਨਾਨਕ ਨਾਮ ਰਤੇ ਸੁਖੀਏ ਸਦਾ, ਸੱਚੇ ਸਿਉ ਲਿਵ ਲਾਏ। ਪੌੜੀ। ਤਿਸ ਗੁਰ ਕੋ ਹੋ ਵਾਰਿਆ, ਜਿਨ ਹਰ ਕੀ ਹਰ ਕਥਾ ਸੁਣਾਈ। ਤਿਸ ਗੁਰ ਕੋ ਸਦ ਬਲਿਹਾਰਨੈ, ਜਿਨ ਹਰ ਸੇਵਾ ਬਣਤ ਬਣਾਈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਈ ਛਡਾਈ। ਤਿਸ ਗੁਰ ਕੋ ਸ਼ਾਬਾਸ ਹੈ, ਜਿਨ ਹਰ ਸੋਜੀ ਪਾਈ। ਨਾਨਕ ਗੁਰ ਵਿੱਟੋਂ ਵਾਰਿਆ, ਜਿਨ ਹਾਰ ਨਾਮ ਦੀਆ, ਮੇਰੇ ਮਨ ਕੀ ਆਸ ਪੁਰਾਈ। ਸਲੋਕ ਮਹਲਾ ਤੀਜਾ। ਤ੍ਰਿਸ਼ਨਾ ਦਾਦੀ ਜਲ ਮੁਈ, ਜਲ ਜਲ ਕਰੇ ਪੁਕਾਰ। ਸਤਿਗੁਰ ਸੀਤਲ ਜੇ ਮਿਲੈ, ਫਿਰ ਜਲੈ ਨਾ ਦੂਜੀ ਵਾਰ। ਨਾਨਕ ਵਿਣ ਨਾਵੈ ਨਿਰਭਉ ਕੋ ਨਹੀਂ, ਜਿਚਰ ਸ਼ਬਦ ਨ ਕਰੇ ਵਿਚਾਰ। ਮਹਲਾ ਤੀਜਾ। ਭੇਖੀ ਅਗਨ ਨਾ ਬੁਝਈ, ਚਿੰਤਾ ਹੈ ਮਨ ਮਾਹੇ। ਵਰਮੀ ਮਾਰੀ ਸਾਪ ਨ ਮਰੈ, ਤਿਉਂ ਨਿਗੁਰੇ ਕਰਮ ਕਮਾਹੇ। ਸਤਿਗੁਰ ਦਾਤਾ ਸੇਵੀਐ, ਸ਼ਬਦ ਵਸੈ ਮਨ ਆਏ। ਮਨ ਤਨ ਸੀਤਲ ਸ਼ਾਂਤ ਹੋਏ, ਤ੍ਰਿਸ਼ਨਾ ਅਗਨ ਬੁਝਾਏ। ਸੁਖਾਂ ਸਿਰ ਸਦਾ ਸੁਖ ਹੋਏ, ਜਾਂ ਵਿੱਚੋਂ ਆਪ ਗਵਾਏ। ਗੁਰਮੁਖ ਉਦਾਸੀ ਸੋ ਕਰੇ, ਜੇ ਸੱਚ ਰਹਿ ਲਿਵ ਲਾਏ। ਚਿੰਤਾ

ਪਾਏ ਪੌੜੀ। ਜਿਨੀ ਹਰ ਹਰ ਨਾਮ ਧਿਆਇਆ ਤਿਨੀ ਪਾਈ ਅੜੇ ਸਰਬ ਸੁਖਾਂ, ਸਭ ਜਨਮ ਤਿਨਾ ਕਾ ਸਫਲ ਹੈ ਜਿਨ ਹਰ ਕੇ ਨਾਮ ਕੀ ਲਾਗੀ, ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁੱਖਾ। ਜਿਨੀ ਗੁਰ ਕੈ ਬਚਨ ਰਾਧਿਆ ਤਿਨ ਵਿਸਰ ਗਏ ਸਭ ਦੁਖਾ, ਤੇ ਸੰਤ ਭਲੇ ਗੁਰਸਿੱਖ ਹੈ ਜਿਨ ਨਾਹੀ ਚਿੰਤ ਪਰਾਈ ਚੁਖਾ। ਧਨ ਧਨ ਤਿਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ। ਸਲੋਕ ਮਹਿਲਾ ਤੀਜਾ। ਕਲ ਮਹਿ ਜਮ ਜੰਦਾਰ ਹੈ ਹੁਕਮੇ ਘਰ ਕਮਾਏ, ਗੁਰ ਰਾਖੇ ਸੇ ਉਬਰੇ ਮਨ ਮੁਖਾਂ ਦੇ ਸਜਾਏ। ਜਮ ਕਾਲੈ ਵਸ ਜਗ ਬਾਂਧਿਆ ਤਿਸ ਦਾ ਫਰੂ ਨ ਕੋਈ, ਜਿਨ ਜਮ ਕੀਤਾ ਸੋ ਸੇਵੀਐ ਗੁਰਮੁਖ ਦੁੱਖ ਨਾ ਹੋਏ। ਨਾਨਕ ਗੁਰਮੁਖ ਜਮ ਸੇਵਾ ਕਰੇ ਜਿਨ ਮਨ ਸੱਚਾ ਸੋਏ। ਮਹਲਾ ਤੀਜਾ। ਇਹਾ ਕਾਇਆ ਰੋਗ ਭਰੀ ਬਿਨ ਸ਼ਬਦੈ ਦੁੱਖ ਹੋਮੈ ਰੋਗ ਨਾ ਜਾਏ, ਸਤਿਗੁਰ ਮਿਲੈ ਤਾਂ ਨਿਰਮਲ ਹੋਵੈ ਹਰ ਨਾਮੋ ਮਨ ਵਸਾਏ। ਨਾਨਕ ਨਾਮ ਧਿਆਇਆ ਸੁਖਦਾਤਾ ਦੁੱਖ ਵਿਸਰਿਆ ਸਹਿਜ ਸੁਭਾਏ ਪੌੜੀ। ਜਿਨ ਜਗ ਜੀਵਨ ਉਪਦੇਸ਼ਿਆ ਤਿਸ ਗੁਰ ਕੋ ਹੋ ਸਦ ਸਦਾ ਘੁਮਾਇਆ, ਤਿਸ ਗੁਰ ਕੋ ਹੋ ਖੰਨੀਐ ਜਿਨ ਮਧੂਸੂਦਨ ਹਰ ਨਾਮ ਸੁਣਾਇਆ, ਤਿਸ ਗੁਰ ਕੋ ਹੋ ਵਾਰਨੈ ਜਿਨ ਹੋ ਮੈਂ ਬੇਖ ਸਭ ਰੂਪ ਗਵਾਇਆ, ਤੇ ਸਤਿਗੁਰ ਕੋ ਵੱਡ ਪੁੰਨ ਹੈ ਜਿਨ ਅਵਗਣ ਕੱਟ ਗੁਣੀ ਸਮਾਇਆ ਸਮਝਾਇਆ। ਸੋ ਸਤਿਗੁਰ ਤਿਨ ਕੋ ਭੇਟਿਆ ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ। ਸਲੋਕ ਮਹਲਾ ਤੀਜਾ। ਭਗਤ ਕਰੈ ਅਮਰ ਜੀਵੜੇ ਗੁਰਮੁਖ ਭਗਤ ਸਦਾ ਹੋਏ, ਉਨਕੋ ਉਹਨਾਂ ਕੋ ਤੁਰ ਭਗਤ ਖਜ਼ਾਨਾ ਬਖਸ਼ਿਆ, ਮੇਟ ਨਾ ਸਕੈ ਕੋਏ ਗੁਣ ਨਿਧਾਨ ਮਨ ਪਾਇਆ ਏਕੋ ਸੱਚਾ ਸੋਏ। ਨਾਨਕ ਗੁਰਮੁਖ ਮਿਲ ਰਹੇ ਫਿਰ ਵਿਛੋੜਾ ਕਦੇ ਨਾ ਹੋਏ। ਮਹਲਾ ਤੀਜਾ। ਸਤਿਗੁਰ ਕੀ ਸੇਵ ਨ ਕੀਨੀਆਂ ਕਿਆ ਉਹ ਕਰੇ ਵਿਚਾਰ, ਸ਼ਬਦੈ ਸਾਰ ਨਾ ਜਾਣੀ ਬੇਖ ਪੂਲਾ ਗਵਾਰ। ਅਗਿਆਨੀ ਅੰਧ ਬਹੁ ਕਰਮ ਕਮਾਵੈ ਦੂਜੈ ਪਾਏ ਪਿਆਰ, ਅਣਹੋਂਦਾ ਆਪ ਗਣਾਏ ਦੇ ਜਮ ਮਾਰੇ ਕਰੇ ਤਿਨ ਖੁਆਰ। ਨਾਨਕ ਕਿਸ ਨੂੰ ਆਖੀਐ ਜਾਂ ਆਪੇ ਬਖਸ਼ਣ ਹਾਰ ਪੌੜੀ। ਤੂੰ ਕਰਤਾ ਸਭ ਕਿਛ ਜਾਣਦਾ, ਸਭ ਜੀ ਤੁਮਾਰੇ, ਜਿਸ ਤੂੰ ਪਾਵੈ ਤਿਸ ਤੂੰ ਮੇਲ ਲੈ ਕਿਆ ਜੰਤ ਵਿਚਾਰੇ। ਤੂੰ ਕਰਨ ਕਾਰਨ ਸਮਰੱਥ ਹੈ ਸੱਚ ਸਿਰਜਣ ਹਾਰੇ, ਜਿਸ ਤੂੰ ਮੇਲੈ ਪਿਆਰਿਆ ਸੋ ਤੁਦ ਮਿਲੈ ਗੁਰਮੁਖ ਵਿਚਾਰੇ। ਹੋਂ ਬਲਿਹਾਰੀ ਸਤਿਗੁਰੇ ਆਪਣੇ ਜਿਨ ਮੇਰਾ ਹਰ ਅਲੱਖ ਲਖਾਰੇ। ਸਲੋਕ ਮਹਲਾ ਤੀਜਾ। ਰਤਨਾ ਪਾਰਖ ਜੋ ਹੋਵੈ ਸੋ ਰਤਨਾ ਕਰੇ ਵਿਚਾਰ, ਰਤਨਾ ਸਾਰ ਨ ਜਾਣੀ ਅਗਿਆਨੀ ਅੰਧ ਅੰਧਾਰ। ਰਤਨ ਗੁਰੂ ਕਾ ਸ਼ਬਦ ਹੈ ਬੂਜੈ ਬੂਜਨ ਹਾਰ, ਮੂਰਖ ਆਪ ਗਣਾਏ ਦੇ ਮਰ ਜੰਮੈ ਹੋਏ ਖੁਆਰ। ਨਾਨਕ ਰਤਨਾ ਸੋਲ ਹੈ ਜਿਸ ਗੁਰਮੁਖ ਲਗੈ ਪਿਆਰ, ਸਦਾ

ਮਹਲਾ ਤੀਜਾ ਸਤਿਗੁਰ ਕੀ ਸੇਵ ਨਾ ਕੀਨੀਆ ਹਰ ਨਾਮ ਨਾ ਲਗੋ ਪਿਆਰ ਮਤ ਤੁਮ ਜਾਣੋ ਓਏ ਜੀਵ ਦੇ ਓਏ ਆਪ ਮਾਰੇ ਕਰਤਾਰ ਹਮੈ ਵੱਡਾ ਰੂਗ ਹੈ ਭਾਏ ਦੂਜੈ ਕਰਮ ਕਮਾਏ ਨਾਨਕ ਮਨ ਮੁਖ ਜੀਵਦਿਆਂ ਮੋਏ ਹਰ ਵਿਸਰਿਆ ਦੁਖ ਪਾਏ ਪੌੜੀ ਜਿਸ ਅੰਤਰ ਹਿਰਦਾ ਸ਼ੁੱਧ ਹੈ ਤਿਸ ਜਨ ਕੋ ਸਭ ਨਮਸ਼ਕਾਰੀ ਜਿਸ ਅੰਦਰ ਨਾਮ ਨਿਧਾਨ ਹੈ ਤਿਸ ਜਨ ਕੋ ਹੋ ਬਲਿਹਾਰੀ ਜਿਸ ਅੰਦਰ ਬੁੱਧ ਵਿਵੇਕ ਹੈ ਹਰ ਨਾਮ ਮੁਰਾਰੀ ਸੋ ਸਤਿਗੁਰ ਸਭਨਾ ਕਾ ਮਿਤ ਹੈ ਸਭ ਤਿਸੈ ਪਸਾਰੀ ਪਿਆਰੀ ਸਭ ਆਤਮ ਰਾਮ ਪਸਾਰਿਆ ਗੁਰ ਬੁੱਧ ਵਿਚਾਰੀ ਸਲੋਕ ਮਹਲਾ ਤੀਜਾ ਬਿਨ ਸਤਿਗੁਰ ਸੇਵੇ ਜੀ ਕੇ ਬੰਦਨਾ ਵਿੱਚ ਹੋ ਮੈਂ ਕਰਮ ਕਮਾਹੇ ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ ਮਰ ਜੰਮੈ ਆਵੈ ਜਾਹੇ ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਮਾਹੇ ਨਾਨਕ ਬਿਨ ਸਤਿਗੁਰ ਸੇਵੇ ਜਾਮਪੁਰ ਬੱਧੇ ਮਾਰੀਅਨ ਮੂੰਹ ਕਾਲੇ ਉੱਠ ਜਾਹੇ ਮਹਲਾ ਪਹਿਲਾ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵੀਸਰੈ ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹਿ ਪੌੜੀ ਹਰ ਇੱਕੋ ਦਾਤਾ ਸੇਵੀਐ ਹਰ ਇੱਕ ਧਿਆਈਐ ਹਰ ਇੱਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ ਜਿਨ ਸੇਵਿਆ ਤਿਨ ਫਲ ਪਾਇਆ ਤਿਸ ਜਨ ਕੀ ਸਭ ਭੁੱਖ ਖਵਾਈਐ ਨਾਨਕ ਤਿਨ ਵਿੱਟੋਂ ਵਾਰਿਆ ਜਿਨ ਅਨ ਦਿਨ ਹਿਰਦੈ ਹਰ ਨਾਮ ਧਿਆਈਐ ਸਲੋਕ ਮਹਲਾ ਤੀਜਾ ਭਗਤ ਜਨਾ ਕੋ ਆਪ ਤੁੱਠਾ ਮੇਰਾ ਪਿਆਰਾ ਆਪੇ ਲਯਨ ਜਨ ਲਾਏ ਪਾਤਸ਼ਾਹੀ ਭਗਤ ਜਨਾ ਕੋ ਦਿੱਤੀਅਨ ਸਿਰ ਛੱਤ ਸੱਚਾ ਹਰ ਬਣਾਏ ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਏ ਰਾਜੇ ਓਏ ਨਾ ਆਖੀਐ ਭਿੜ ਮਰੈ ਫਿਰ ਜੂਨੀ ਪਾਹੇ ਨਾਨਕ ਵਿਣ ਨਾਵੈ ਨੱਕੀ ਵੱਡੀ ਫਿਰੈ ਸ਼ੋਭਾ ਮੂਲ ਨਾ ਪਾਹੇ ਮਹਲਾ ਤੀਜਾ ਸੁਣ ਸਿਖਿਐ ਸਾਧ ਨ ਆਇਓ ਜਿਚਰ ਗੁਰਮੁਖ ਸ਼ਬਦ ਨ ਲਾਗੈ ਸਤਿਗੁਰ ਸੇਵੈ ਨਾ ਮਨ ਵਸੈ ਵਿੱਚੋਂ ਭ੍ਰਮ ਪਉ ਭਾਗੈ ਜਿਹਾ ਸਤਿਗੁਰ ਨੂੰ ਜਾਣੈ ਤੇ ਹੋਵੈ ਤਾਂ ਸੱਚ ਨਾਮ ਲਿਵ ਲਾਗੈ ਨਾਨਕ ਨਾਮ ਮਿਲੈ ਵਡਿਆਈ ਹਰ ਦਰ ਸੋਹਣੇ ਆਗੈ ਪੌੜੀ ਗੁਰਸਿੱਖਾਂ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵੈ ਹਰ ਨਾਮ ਵਣਜੈ ਰੰਗ ਸਿਉਂ ਲਾ ਹਰ ਨਾਮ ਲੈ ਜਾਹੇ ਗੁਰਸਿੱਖਾਂ ਕੇ ਮੁਖ ਉਜਲੇ ਹਰ ਦਰਗਾਹ ਭਾਵੈ ਗੁਰ ਸਤਿਗੁਰ ਬੋਹਲ ਹਰ ਨਾਮ ਕਾ ਵਡਭਾਗੀ ਸਿੱਖ ਗੁਣ ਸਾਂਝ ਕਰਾਵੈ ਤਿੰਨਾਂ ਗੁਰਸਿੱਖਾਂ ਕੋ ਵਾਰਿਆ ਜੋ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ ਸਲੋਕ ਮਹਲਾ ਤੀਜਾ ਨਾਨਕ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਮਨਮੁਖ ਘਰ ਹੁੰਦੀ ਵੱਥ ਨਾ ਜਾਣਨੀ ਅੰਧੇ ਭੌਂਕ ਮੋਏ ਬਿਲ ਲਾਏ ਮਹਲਾ ਤੀਜਾ ਕੰਚਨ ਕਾਇਆ ਨਿਰਮਲੀ ਜੋ ਸੱਚ ਨਾਮ ਸੱਚ ਲਾਗੀ ਨਿਰਮਲ ਜੋਤ ਨਿਰੰਜਣੀ ਨਿਰਮਲ ਜੋਤ ਨਿਰੰਜਨ ਪਾਇਆ ਗੁਰਮੁਖ ਭ੍ਰਮ ਪਉ ਭਾਗੀ ਨਾਨਕ ਗੁਰਮੁਖ ਸਦਾ ਸੁਖ ਪਾਵੈ ਅਨ ਦਿਨ ਹਰ ਬੈਰਾਗੀ ਪੌੜੀ ਸੇ ਗੁਰ ਸਿੱਖ ਧਨ ਧਨ ਹੈ ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ ਗੁਰ ਸਤਿਗੁਰ ਨਾਮ ਦ੍ਰਿੜਾਇਆ ਤਿਨ ਹੋਮੈ ਦੁਬਦਾ ਭੰਨੀ ਬਿਨ ਹਰ ਨਾਮੈ ਕੋ ਮਿੱਤਰ ਨਾਹੀ ਵਿਚਾਰ ਡਿੱਠਾ ਹਰ ਜੰਨੀ ਜਿਨ੍ਹਾਂ ਗੁਰਸਿੱਖਾਂ ਕੋ ਹਰ ਸੰਤੁਸ਼ਟ ਹੈ ਤਿਨੀ ਸਤਿਗੁਰ ਕੀ ਗੱਲ ਮੰਨੀ ਜੋ ਗੁਰਮੁਖ ਨਾਮ ਧਿਆਏ ਦੇ ਤਿਨੀ ਚੜੀ ਚਵਗਣ ਵੰਨੀ ਸਲੋਕ ਮਹਲਾ ਤੀਜਾ ਮਨਮੁਖ ਕਾਇਰ ਕਰੂਪ ਬਿਨ ਨਾਵੈ ਨਕ ਨਾਹੇ ਅਨ ਦਿਨ ਧੰਦੈ ਵਿਆਪਿਆ ਸੁਪਨੈ ਭੀ ਸੁਖ ਨਾਹੇ ਨਾਨਕ ਗੁਰਮੁਖ ਹੋਵੈ ਤਾਂ ਉਬਰੈ ਨਾਹੇ ਤਾਂ ਬੱਧੇ ਦੁੱਖ ਸਹਾਹੇ ਮਹਲਾ ਤੀਜਾ ਗੁਰਮੁਖ ਸਦਾ ਦਰ ਸੋਹਣੇ ਗੁਰ ਕਾ ਸ਼ਬਦ ਕਮਾਹੇ ਅੰਤਰ ਸ਼ਾਂਤ ਸਦਾ ਸੁਖ ਦਰ ਸੱਚੈ ਸ਼ੋਭਾ ਪਾਹੇ
ਨਾਨਕ ਗੁਰਮੁਖਰ ਨਾਮ ਪਾਇਆ ਸਹਿਜੇ ਸੱਚ ਸਮਾਹੇ ਪੌੜੀ ਗੁਰਮੁਖ ਪ੍ਰਹਲਾਦ ਜਪ ਹਰਗਤ ਪਾਈ ਗੁਰਮੁਖ ਜਨਕ ਹਰ ਨਾਮ ਲਿਵਲਾਈ ਗੁਰਮੁਖ ਵਸਿਸ਼ਟ ਹਰ ਉਪਦੇਸ਼ ਸੁਣਾਈ ਬਿਨ ਗੁਰ ਹਰ ਨਾਮ ਨਾ ਕਿਨੈ ਪਾਇਆ ਮੇਰੇ ਭਾਈ ਗੁਰਮੁਖ ਹਰ ਭਗਤ ਹਰ ਆਪ ਲਹਾਈ ਸਲੋਕ ਮਹਲਾ ਤੀਜਾ ਸਤਿਗੁਰ ਕੀ ਪ੍ਰਤੀਤ ਨ ਆਈਆ ਸ਼ਬਦ ਨ ਲਾਗੋ ਪਾਓ ਉਸ

ਲਿਵਲਾਉ ਮਹਲਾ ਤੀਜਾ ਏ ਮਨ ਐਸਾ ਸਤਿਗੁਰ ਖੋਜ ਲਹੋ ਜਿਤ ਸੇਵੈ ਜਨਮ ਮਰਨ ਦੁਖ ਜਾਏ ਸਹਸਾ ਮੂਲ ਨ ਹੋਵੇ ਹਉ ਮੈਂ ਸ਼ਬਦ ਜਲਾਏ ਕੂੜੇ ਕੀ ਪਾਲ ਵਿੱਚੋਂ ਨਿਕਲੈ ਸੱਚ ਵਸੈ ਮਨਿਆਏ ਅੰਤਰ ਸ਼ਾਂਤ ਮਨ ਸੁਖ ਹੋਏ ਸੱਚ ਸੰਜਮ ਕਰਮ ਕਮਾਏ ਨਾਨਕ ਪੂਰੇ ਕਰਮ ਸਤਿਗੁਰ ਮਿਲੈ ਹਰ ਜੀਉ ਕਿਰਪਾ ਕਰੇ ਰਜਾਏ ਪੌੜੀ ਜਿਸ ਕੈ ਘਰ ਦੀਵਾਨ ਹਰ ਹੋਵੇ ਤਿਸ ਕੀ ਮੁੱਠੀ ਵਿੱਚ ਸਭ ਜਗਤ ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ ਤਿਸ ਕੋ ਤਲਕੀ ਕਿਸੈ ਦੀ ਨਾਹੀ ਹਰ ਦੀਵਾਨ ਸਭ ਆਣ ਪੈਰੀ ਪਾਇਆ ਮਾਨਸਾਂ ਕਿਉਂ ਦੀਵਾਣੂ ਕੋਈ ਨਸ ਭੱਜ ਨਿਕਲੈ ਹਰ ਦੀਵਾਣੋ ਕੋਈ ਕਿੱਥੇ ਜਾਇਆ ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦੈ ਤਿਨ ਰਹਿੰਦੇ ਖੁੰਦੇ ਆਣ ਸਭ ਭਗਤ ਅੱਗੇ ਖਲਵਾਇਆ ਹਰ ਨਾਵੇਂ ਕੀ ਵਡਿਆਈ ਕਰਮ ਪ੍ਰਾਪਤ ਹੋਵੇ ਗੁਰਮੁਖ ਵਿਰਲੇ ਕਿਨੈ ਧਿਆਇਆ ਸਲੋਕ ਮਹਲਾ ਤੀਜਾ ਬਿਨ ਸਤਿਗੁਰ ਸੇਵੇ ਜਗਤ ਮੂਆ ਬਿਰਥਾ ਜਨਮ ਗਵਾਏ ਦੂਜੇ ਪਾਏ ਅਤ ਦੁਖ ਲੱਗਾ ਮਰ ਜੰਮੇ ਆਵੇ ਜਾਏ ਵਿਸ਼ਟਾ ਅੰਦਰ ਵਾਸ ਹੈ ਫਿਰ ਫਿਰ ਜੂਨੀ ਪਾਏ ਨਾਨਕ ਬਿਨ ਨਾਵੇਂ ਜਮ ਮਾਰਸੀ ਅੰਤ ਗਿਆ ਪਛੁਤਾਏ ਮਹਲਾ ਤੀਜਾ ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸੁਭਾਈ ਸਭ ਕਟ ਭੋਗ ਵੈ ਅਲਿਪਤ ਰਹਿ ਅਲੱਖ ਨਾ ਲਖਣਾ ਜਾਈ ਪੂਰੇ ਗੁਰ ਵੇਖਾ ਲਿਆ ਸ਼ਬਦੇ ਸੋਜੀ ਪਾਈ ਪੁਰਖ ਹੈ ਸੇਵੈ ਸੇ ਪੁਰਖ ਹੋਵੈ ਜਿਨੀ ਹੋ ਮੈਂ ਸ਼ਬਦ ਜਲਾਈ ਤਿਸ ਕਾ ਸ਼ਰੀਕ ਕੋ ਨਹੀਂ ਨਾ ਕੋ ਕੰਟਕ ਵੈਰਾਈ ਨਿਹਚਲ ਰਾਜ ਹੈ ਸਦਾ ਤਿਸ ਕੇਰਾ ਨਾ ਆਵੇ ਨਾ ਜਾਈ ਅਨ ਦਿਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਈ ਨਾਨਕ ਵੇਖ ਵਿਕਸਿਆ ਹਰ ਸੱਚੇ ਕੀ ਵਡਿਆਈ ਪੌੜੀ ਜਿਨ ਹਰ ਕੈ ਨਾਮ ਵਸਿਆ ਸਦ ਹਿਰਦੈ ਹਰ ਨਾਮੋ ਤਿਨ ਕੋ ਰੱਖਣ ਹਾਰਾ ਹਰ ਨਾਮ ਪਿਤਾ ਹਰ ਨਾਮੋ ਮਾਤਾ ਹਰ ਨਾਮ ਸਖਾਈ ਮਿੱਤਰ ਹਮਾਰਾ ਹਰ ਨਾਵੇਂ ਨਾਲ ਗੱਲਾਂ ਹਰ ਨਾਵੇਂ ਨਾਲ ਮਸਲਤ ਹਰ ਨਾਮ ਹਮਾਰੀ ਕਰਦਾ ਨਿਤ ਸਾਰਾ ਹਰ ਨਾਮ ਹਮਾਰੀ ਸੰਗਤ ਅਤ ਪਿਆਰੀ ਹਰ ਨਾਮ ਕੁਲ ਹਰ ਨਾਮ ਪਰਵਾਰਾ ਜਨ ਨਾਨਕ ਕੋ ਹਰ ਨਾਮ ਗੁਰਦੀਆ ਹਰ ਹਾਲਤ ਪਲਤ ਸਦਾ ਕਰੇ ਨਿਸਤਾਰਾ ਸਲੋਕ ਮਹਲਾ ਤੀਜਾ ਜਿਨ ਕੋ ਸਤਿਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹੇ ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸੱਚੇ ਸ਼ਬਦ ਸਮਾਹੇ ਕੁੱਲ ਉਦਾਰੇ ਆਪਣਾ ਮੋਖ ਪਦਵੀ ਆਪੇ ਪਾਹੇ ਪਾਰ ਬ੍ਰਹਮ ਤਿਨ ਕੋ ਸੰਤੁਸ਼ਟ ਭਇਆ ਜੋ ਗੁਰ ਚਰਨੀ ਜਨ ਪਾਹੇ ਜਨ ਨਾਨਕ ਹਰ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾਹੇ ਮਹਲਾ ਤੀਜਾ ਹੋਮੈ ਅੰਦਰ ਖੜਕ ਹੈ ਖੜਕੇ ਖੜਕ ਵਿਹਾਏ ਹੋਮੈ ਵੱਡਾ ਰੂਗ ਹੈ ਮਰ ਜੰਮੈ ਆਵੈ ਜਾਏ ਜਿਨ ਕੋ ਪੂਰਬ ਲਿਖਿਆ ਤਿਨਾ ਸਤਿਗੁਰ ਮਿਲਿਆ ਪ੍ਰਭ ਆਏ ਨਾਨਕ ਗੁਰਪ੍ਰਸਾਦੀ ਉਬਰੇ ਹੋਮੈ ਸ਼ਬਦ ਜਲਾਏ ਪੌੜੀ ਹਰ ਨਾਮ ਹਮਾਰਾ ਪ੍ਰਭ ਅਵਗਤ ਅਗੋਚਰ ਅਵਨਾਸ਼ੀ ਪੁਰਖ ਵਿਧਾਤਾ ਹਰ ਨਾਮ ਹਮ ਸਰੇਵੈ ਹਰ ਨਾਮ ਹਮ ਪੂਜੈ ਹਰ ਨਾਮੇ ਹੀ ਮਨ ਰਾਤਾ ਹਰ ਨਾਮੈ ਜੀਵੜ ਕੋਈ ਅਵਰ ਨਾ ਸੂਜੈ ਹਰ ਨਾਮੋ ਅੰਤ ਛਡਾਤਾ ਹਰ ਨਾਮ ਦੀਆ ਗੁਰ ਪਰਉਪਕਾਰੀ ਧਨ ਧਨ ਗੁਰੂ ਕਾ ਪਿਤ ਮਾਤਾ ਹੋ ਸਤਿਗੁਰੇ ਆਪਣੇ ਕਹੋ ਸਦਾ ਨਮਸਕਾਰੀ ਜਿਤ ਮਿਲਿਆ ਹਰ ਨਾਮ ਮੈਂ ਜਾਤਾ ਸਲੋਕ ਮਹਲਾ ਤੀਜਾ ਗੁਰਮੁਖ ਸੇਵ ਨਾ ਕੀਨੀਆ ਹਰ ਨਾਮ ਨਾ ਲਗੋ ਪਿਆਰ ਸ਼ਬਦ ਐ ਸਾਧ ਨ ਆਇਓ ਮਰ ਜਨਮੈ ਵਾਰੂ ਵਾਰ ਮਨਮੁਖ ਆਂਦ ਨ ਚੇਤਈ ਕਿਤ ਆਇਆ ਸੰਸਾਰ ਨਾਨਕ ਜਿਨ ਕੋ ਨਦਰ ਕਰੇ ਸੇ ਗੁਰਮੁਖ ਲੰਘੇ ਪਾਰ ਮਹਲਾ ਤੀਜਾ ਇੱਕੋ ਸਤਿਗੁਰ ਜਾਗਤਾ ਹੋਰ ਜਗ ਸੂਤਾ ਮੋ ਪਿਆਸ ਸਤਿਗੁਰ ਸੇਵਨ ਜਾਗਨ ਸੇ ਜੋ ਰੱਤੇ ਸੱਚ ਨਾਮ ਗੁਣਤਾਸ ਮਨਮੁਖ ਆਂਦ ਨ ਚੇਤਨੀ ਜਨਮ ਮਰ ਹੋਏ ਬਿਨਾਸ਼ ਨਾਨਕ ਗੁਰਮੁਖ ਤਿਨੀ ਨਾਮ ਧਿਆਇਆ
जिनको तुर पूर्व लिख्यास पौड़ी, हर नाम हमारा भोजन शक्ति प्रकार, जित खाए हमको तृप्त भई, हर नाम हमारा पहनण जित फिर नंगे ना हुए, और पहनण की हमारी शर्द गई, हर नाम हमारा वणज हर नाम व्यापार, हर नामे की हमको सतगुर कार कुनी दी, हर नामे का हम लेखा लिखिया सब जम की अगली कान गई, हर का नाम गुरमुख किने विरले त्याया, जिनको तुर कर्म प्राप्त लिखत पई। श्लोक महला तीजा, जगत अज्ञानी अंध है, दूजे पाए कर्म कमाए, दूजे पाए जेते कर्म करे दुख लगे तिन ताए, दुख लगे तन ताए, जगत अज्ञानी अंध है, दूजे पाए जेते कर्म करे दुख लगे तन ताए, गुर प्रसादी सुख उपजै जां गुर का शब्द कमाए, सच्ची बाणी कर्म करे अन दिन नाम ते आए, नानक जेते आपे लाए तित लगे कहना किशु न जाए। महला तीजा, हम घर नाम खजाना सदा है, भगत परे भंडारा, सतगुर दाता जी का सद जीवै देवनहारा, आन दिन कीर्तन सदा करें गुर कै शब्द अपारा, शब्द गुरु का सद उच्चरें जुग जुग वर्तन वर्तावन हारा, ए मनुआ सदा सुख वसै सहजे करे व्यापारा, अंतर गुर ज्ञान हर रतन है मुक्त करावन हारा, नानक जिसनो नदर करे सो पाए सो होवै दर सचियारा, पौड़ी धन धन सो गुर सिखई है जो सतगुर चरणी जाए पया, धन धन सो गुर से कही है जिन हर नामा मुख राम कहया, धन धन सो गुर से कही है जिस हर नाम सुने मन आनंद पया, धन धन सो गुर से कही है जिन सतगुर सेवा कर हर नाम लया, तिस गुर सिखो हो सदा सदा सदा नमस्कारी, जो गुर कै पाणे गुर सिख चलिया। ਸਲੋਕ ਮਹਲਾ ਤੀਜਾ, ਮਨ ਹੱਠ ਕਿਨੈ ਨਾ ਪਾਇਓ ਸਭ ਥੱਕੇ ਕਰਮ ਕਮਾਏ, ਮਨ ਹੱਠ ਭੇਕ ਕਰ ਭਰਮ ਦੇ ਦੁੱਖ ਪਾਇਆ ਦੂਜੈ ਪਾਏ, ਰਿੱਧ ਸਿੱਧ ਸਭ ਮੋਹ ਹੈ ਨਾਮ ਨਵਸੈ ਮਨ ਆਏ, ਗੁਰ ਸੇਵਾ ਤੇ ਮਨ ਨਿਰਮਲ ਹੋਵੈ ਅਗਿਆਨ ਅੰਧੇਰਾ ਜਾਏ, ਨਾਮ ਰਤਨ ਕਰ ਪ੍ਰਗਟ ਹੋਆ ਨਾਨਕ ਸਹਿਜ ਸਮਾਏ। ਮਹਲਾ ਤੀਜਾ, ਸ਼ਬਦ ਹੈ ਸਾਧ ਨ ਆਇਓ ਨਾਮ ਨ ਲਗੋ ਪਿਆਰ, ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ, ਨਾਨਕ ਕਿਰਤ ਪੈ ਕਮਾਵਣਾ ਕੋਈ ਨ ਮੇਟਣ ਹਾਰ, ਪੌੜੀ ਧਨ ਧਨ ਸਤਿਪੁਰਖ ਸਤਿਗੁਰੂ ਹਮਾਰਾ, ਜਿਤ ਮਿਲਿਆ ਹਮਕੋ ਸ਼ਾਂਤ ਆਈ, ਧਨ ਧਨ ਸਤਿਪੁਰਖ ਸਤਿਗੁਰੂ ਹਮਾਰਾ, ਜਿਤ ਮਿਲਿਆ ਹਮ ਹਰ ਭਗਤ ਪਾਈ, ਧਨ ਧਨ ਹਰ ਭਗਤ ਸਤਿਗੁਰੂ ਹਮਾਰਾ, ਜਿਸਕੀ ਸੇਵਾ ਤੇ ਹਮ ਹਰ ਨਾਮ ਲਿਵਲਾਈ, ਧਨ ਧਨ ਹਰ ਗਿਆਨੀ ਸਤਿਗੁਰੂ ਹਮਾਰਾ, ਜਿਨ ਵੈਰੀ ਮਿੱਤਰ ਹਮ ਕਉ ਸਭ ਸਮ ਦ੍ਰਿਸ਼ਟ ਦਿਖਾਈ, ਧਨ ਧਨ ਸਤਿਗੁਰੂ ਮਿੱਤਰ ਹਮਾਰਾ, ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ। ਸਲੋਕ ਮਹਲਾ ਪਹਿਲਾ, ਘਰ ਹੀ ਮੁੰਦ ਵਿਦੇਸ਼ ਪੇਰ, ਨਿਤ ਝੂਰੇ ਸੰਭਾਲੇ ਮਿਲਦਿਆਂ ਢਿੱਲ ਨਾ ਹੋਵਈ ਜੇ ਨੀਅਤ ਰਾਸ ਕਰੇ। ਮਹਲਾ ਪਹਿਲਾ, ਨਾਨਕ ਗਾਲੀ ਕੂੜੀਆਂ ਬਾਜ ਪ੍ਰੀਤ ਕਰੇ, ਤਿੱਚਰ ਜਾਣੈ ਭਲਾ ਕਰ ਜਿੱਚਰ ਲੇਵੈ ਦੇ, ਪੌੜੀ ਜਿਨ ਪਾਏ ਜੀ ਤਿਨ ਹਰ ਰਾਖਿਆ, ਅੰਮ੍ਰਿਤ ਸਾਚਾ ਨਾਉ ਭੋਜਨ ਚਾਖਿਆ, ਤਿਵਤ ਰਹੇ ਐ ਗਾਏ ਮਿਟੀ ਪਪਾਖਿਆ, ਸਭ ਅੰਦਰ ਇੱਕ ਵਰਤੈ ਕਿਨ ਵਿਰਲੈ ਲਾਖਿਆ, ਜਨ ਨਾਨਕ ਭਏ ਨਿਹਾਲ ਪ੍ਰਭ ਕੀ ਪਾਖਿਆ। ਸਲੋਕ ਮਹਲਾ ਤੀਜਾ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੈ ਮੁਕਤ ਨ ਹੋਵਈ ਜਿਚਰ ਸ਼ਬਦ ਨ ਕਰੇ ਵਿਚਾਰ, ਹਮੈ ਮੈਲ ਨ ਚੁੱਕਈ ਨਾਮ ਨ ਲੱਗੈ ਪਿਆਰ, ਇੱਕ ਆਪੇ ਬਖਸ਼ ਮਿਲਾਇਨ ਦੁਬਿਧਾ ਤਜ ਵਿਕਾਰ, ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ ਸਤਿਗੁਰ ਹੇਤ ਪਿਆਰ। ਮਹਲਾ ਤੀਜਾ,
ਸਤਿਗੁਰੁ ਨਾ ਸੇਵਿਆ ਮੂਰਖੰਦ ਗਵਾਰ, ਦੂਜੇ ਭਾਏ ਬਹੁਤ ਦੁੱਖ ਲਾਗਾ, ਜਲਤਾ ਕਰੇ ਪੁਕਾਰ ਜਿਨ ਕਾਰਨ ਗੁਰੂ ਵਿਸਾਰਿਆ, ਸੇ ਨਾ ਉਪਕਰੇ ਅੰਤੀ ਵਾਰ, ਨਾਨਕ ਗੁਰਮਤੀ ਸੁਖ ਪਾਇਆ, ਬਖਸ਼ੇ ਬਖਸ਼ਣ ਹਾਰ ਪੌੜੀ, ਤੂੰ ਆਪੇ ਆਪ ਆਪ ਸਭ ਕਰਤਾ, ਕੋਈ ਦੂਜਾ ਹੋਏ ਸੋ ਅਵਰੋ ਕਹੀਐ, ਹਰ ਆਪੇ ਬੋਲੇ ਆਪ ਬੁਲਾਵੇ, ਹਰ ਆਪੇ ਜਲ ਥਲ ਰਵ ਰਹੀ ਹੈ, ਹਰ ਆਪੇ ਮਾਰੈ ਹਰ ਆਪੇ ਛੋਡੈ, ਮਨ ਹਰ ਸ਼ਰਣੀ ਪੜ ਰਹੀ ਹੈ, ਹਰ ਬਿਨ ਕੋਈ ਮਾਰ ਜਿਵਾਲ ਨਾ ਸਕੈ, ਮਨ ਹੋਏ ਨਚਿੰਦ ਨਿਸਲ ਹੋਏ ਰਹੀ ਹੈ, ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ, ਜਨ ਨਾਨਕ ਗੁਰਮੁਖ ਹਰ ਲਹੀਐ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਸੋਰਠ ਮਹਲਾ ਪਹਿਲਾ ਘਰ ਪਹਿਲਾ ਚੌਪਦੇ ਸਭਨਾ ਮਰਨਾ ਆਇਆ ਵੇਛੋੜਾ ਸਭਨਾ ਪੁੱਛੋ ਜਾਏ ਸਿਆਣਿਆ ਆਗੈ ਮਿਲਣ ਕਿਨਾ ਜਿਨ ਮੇਰਾ ਸਾਹਿਬ ਵਿਸਰੈ ਵੱਡੜੀ ਵੇਦਨ ਤਿਨਾ ਪੀਸ ਲਾਹਿਓ ਸਾਚਾ ਸੋਏ ਜਾਂ ਕੀ ਨਦਰ ਸਦਾ ਸੁਖ ਹੋਏ ਰਹਾਉ ਵੱਡਾ ਕਰਸਾ ਲਾਹਣਾ ਹੈ ਪੀ ਹੋਸੀ ਜਾਏ ਸਭਨਾ ਦਾਤਾ ਏਕ ਤੂੰ ਮਾਣਸ ਦਾਤ ਨ ਕੋ ਹੋਏ ਜੋ ਤਿਸ ਭਾਵੈ ਸੋ ਥੀਐ ਰੰਨ ਕੇ ਰੁਨੈ ਹੋਏ ਧਰਤੀ ਉੱਪਰ ਕੋਟ ਗੜ ਕੀਤੀ ਗਈ ਵਜਾਏ ਜੋ ਅਸਮਾਨ ਨ ਮਾਵਨੀ ਤਿੰਨ ਨੱਕ ਨੱਥਾਂ ਪਾਏ ਜੇ ਮਨ ਜਾਣੈ ਸੋਲੀਆਂ ਕਾਹੇ ਮਿੱਠਾ ਖਾਹੇ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ ਜੇ ਗੁਣ ਹੋਣ ਤਾਂ ਕੱਟੀਅਨ ਸੇ ਭਾਈ ਸੇ ਵੀਰ ਅੱਗੇ ਗਏ ਨਾ ਮੰਨੀਅਨ ਮਾਰ ਕੱਢੋ ਵੇ ਪੀਰ ਸੋਰਠ ਮਹਲਾ ਪਹਿਲਾ ਘਰ ਪਹਿਲਾ ਮਨਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਪਾਉ ਕਰਮ ਕਰ ਜਾ ਮਸੀ ਸ਼ੇਖਰ ਭਾਗਟ ਦੇਖ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਏ ਰਹਾਉ ਹਾਣ ਹੱਟ ਕਰ ਯਾਰ ਜਾ ਸਚ ਨਾਮ ਕਰ ਵੱਥ ਸੁਰਤ ਸੋਚ ਕਰ ਪਾਂਡ ਸਾੜ ਤਿਸ ਵਿੱਚ ਤਿਸ ਨੂੰ ਰੱਖ ਵਣ ਜਾ ਰਿਹਾ ਸਿਉ ਵਣਜ ਕਰ ਲੈ ਲਾਹਾ ਮਨ ਹੱਸ ਸੁਣ ਸ਼ਾਸਤ ਸੌਦਾਗਰੀ ਸੱਚ ਘੋੜੇ ਲੈ ਚੱਲ ਖਰਚ ਮਨ ਚੰਗਿਆਈਆਂ ਮਤ ਮਨ ਜਾਣੈ ਕੱਲ ਨਿਰੰਕਾਰ ਕੈ ਦੇਸ਼ ਜਾਹੇ ਤਾਂ ਸੁਖ ਲੈ ਮਹੱਲ ਲਾਏ ਚਿੱਤ ਕਰ ਚਾਕਰੀ ਮਨ ਨਾਮ ਕਰ ਕੰਮ ਬਨ ਬਦੀਆਂ ਕਰ ਧਾਵਣੀ ਤਾਂ ਕੋ ਆਖੈ ਧਨ ਨਾਨਕ ਵੇਖੈ ਨਦਰ ਕਰ ਚੜੈ ਚਵਗਣ ਮਨ ਸੋਰਠ ਮਹਲਾ ਪਹਿਲਾ ਚੌਥ ਕੇ ਮਾਏ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰ ਜਵਾਈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ ਹੁਕਮ ਭਇਆ ਬਾਹਰ ਕਰ ਛੋਡਿਆ ਖਿਨ ਮੈਂ ਪਈ ਪਰਾਈ ਨਾਮ ਦਾਨ ਇਸ਼ਨਾਨ ਨਾ ਮਨਮੁਖ ਤਿਤ ਤਨ ਧੂੜ ਤੁਮਾਈ ਮਨ ਮਾਨਿਆ ਨਾਮ ਸੁਖਾਈ ਪਾਏ ਪਰੋਂ ਗੁਰ ਕੈ ਬਲਿਹਾਰੈ ਜਿਨ ਸਾਚੀ ਬੂਝ ਬੁਝਾਈ ਰਹਾਉ ਜਗ ਸਿਉ ਝੂਠ ਪ੍ਰੀਤ ਮਨ ਬੇਦਿਆ ਜਨ ਸਿਉ ਵਾਦ ਰਚਾਈ ਮਾਇਆ ਮਗਨ ਐਨ ਸਮਗ ਜੋ ਹੈ ਨਾਮ ਨਾ ਲੇਵੈ ਮਰੈ ਬਿਖ ਖਾਈ ਗੰਧ ਨਵੈਣ ਰਤਾ ਹਿਤਕਾਰੀ ਸ਼ਬਦੈ ਸੁਰਤ ਨਾ ਆਈ ਰੰਗ ਨਰਾਤਾ ਰਸਨੀ ਬੇਦਿਆ ਮਨ ਮੁਖ ਪਤ ਗਵਾਈ ਸਾਧ ਸੁਭਾ ਮੈਂ ਸਹਿਜ ਨਾ ਚਾਖਿਆ ਜੇਬਾ ਰਸ ਨਹੀਂ ਰਾਈ ਮਨ ਤਨ ਧਨ ਆਪਣਾ ਕਰ ਜਾਣਿਆ ਦਰ ਕੀ ਖਬਰ ਨਾ ਪਾਈ ਅੱਖੀ ਮੀਟ ਚੱਲਿਆ ਅੰਧਿਆਰਾ
ਘਰ ਦਰ ਦਿਸੈ ਨਾ ਪਾਈ, ਜਮ ਦਰ ਬੰਦਾ ਬੱਦਾ ਠੌਰ ਨਾ ਪਾਵੇ, ਆਪਣਾ ਕੀਆ ਕਮਾਈ, ਨਦਰ ਕਰੇ ਤਾਂ ਅੱਖੀ ਵੇਖਾਂ, ਕਹਿਣਾ ਕਥਨ ਨਾ ਜਾਈ, ਕੰਨੀ ਸੁਣ ਸੁਣ ਸ਼ਬਦ ਸਲਾਹੀ, ਅੰਮ੍ਰਿਤ ਹਿਰਦੈ ਵਸਾਈ, ਨਦਰ ਕਰੇ ਤਾਂ ਅੱਖੀ ਵੇਖਾਂ, ਕਹਿਣਾ ਕਥਨ ਨਾ ਜਾਈ, ਕੰਨੀ ਸੁਣ ਸੁਣ ਸ਼ਬਦ ਸਲਾਹੀ, ਅੰਮ੍ਰਿਤ ਹਿਰਦੈ ਵਸਾਈ, ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ, ਨਾਨਕ ਗੁਰ ਵਿਣ ਭਰਮ ਨ ਭਾਗੈ, ਸੱਚ ਨਾਮ ਵਡਿਆਈ। ਸੋਰਠ ਮਹਿਲਾ ਪਹਿਲਾ ਦੋ ਤੁਕੇ, ਪੁੜ ਧਰਤੀ ਪੁੜ ਪਾਣੀ ਆਸਣ, ਚਾਰ ਕੁੰਟ ਚੌਬਾਰਾ ਸਗਲ ਭਵਨ ਕੀ ਮੂਰਤ ਏਕਾ, ਮੁਖ ਤੇਰਾ ਟਕਸਾਲਾ ਮੇਰੇ ਸਾਹਿਬਾ, ਤੇਰੇ ਚੋਜ ਵਿਡਾਣਾ ਜਲ ਥਲ ਮਹੀਲ ਭਰਪੁਰ ਲੀਣਾ, ਆਪੇ ਸਰਬ ਸਮਾਣਾ ਰਹਾਉ, ਜਹਾਂ ਜਹਾਂ ਦੇਖਾਂ ਤਾਂ ਜੋ ਤੁਮਾਰੀ, ਤੇਰਾ ਰੂਪ ਕਨੇਹਾ ਇਕਤ ਰੂਪ ਫਿਰੈ ਪ੍ਰਸੰਨਾ, ਕੋਈ ਨਾ ਕਿਸੀ ਜੀ।

ਭਗਵੰਤਾ, ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ, ਮੈਂ ਮੂਰਖ ਕਿਸ ਦੀਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬ, ਸਾਹਿਬਾ ਡੁੱਬਦਾ ਪੱਥਰ ਲੀਜੈ। ਸੋਰਠ ਮਹਿਲਾ ਪਹਿਲਾ, ਹੋਂ ਪਾਪੀ ਪਤਤ ਪਰਮ ਪਾਖੰਡੀ, ਤੂੰ ਨਿਰਮਲ ਨਿਰੰਕਾਰੀ, ਅੰਮ੍ਰਿਤ ਚਾਖ ਪਰਮ ਰਸਰਾਤੇ, ਠਾਕੁਰ ਸ਼ਰਨ ਤੁਮਾਰੀ, ਕਰਤਾ ਤੂੰ ਮੈਂ ਮਾਣ ਨਿਮਾਣੇ, ਮਾਣ ਮਹਿਤ ਨਾਮ ਤਨ ਪੱਲੈ, ਸਾਚੈ ਸ਼ਬਦ ਸਮਾਣੇ ਰਹਾਓ, ਤੂੰ ਪੂਰਾ ਹਮ ਊਰੇ ਹੋਸ਼ੇ, ਤੂੰ ਗੌਰਾ ਹਮ ਹੋਰੇ, ਤੁਝ ਹੀ ਮਨ ਰਾਤੇ ਐਨਸ ਪ੍ਰਭਾਤੇ, ਹਰ ਰਸਨਾ ਜਪ ਮਨ ਰੇ, ਤੁਮ ਸਾਚੇ ਹਮ ਤੁਮ ਹੀ ਰਾਚੇ, ਸ਼ਬਦ ਭੇਦ ਫੁਨ ਸਾਚੇ, ਐਨਸ ਨਾਮ ਰਤੇ ਸੇ ਸੂਚੇ, ਮਰ ਜਨਮੇ ਸੇ ਕਾਚੇ, ਅਵਰ ਨ ਦੀਸੈ ਕਿੱਸਾ ਲਾਹੀ, ਤਿਸੈ ਸ਼ਰੀਕ ਨ ਕੋਈ, ਪ੍ਰਣਵਤ ਨਾਨਕ ਦਾਸਨ ਦਾਸਾ, ਗੁਰਮਤ ਜਾਣਿਆ ਸੋਈ। ਸੋਰਠ ਮਹਲਾ ਪਹਿਲਾ, ਅਲੱਖ ਅਪਾਰ ਅਗੰਮ ਗੋਚਰ, ਨਾ ਤਿਸ ਕਾਲ ਨਾ ਕਰਮਾ, ਜਾਤ ਅਜਾਤ ਅਜੋ ਨੀ ਸੰਭਉ, ਨਾ ਤਿਸ ਭਾਉ ਨਾ ਭਰਮਾ, ਸਾਚੇ ਸਚਿਆਰ ਵਿਟੋਂ ਕੁਰਬਾਨ, ਨਾ ਤਿਸ ਰੂਪ ਵਰਨ ਨਹੀਂ ਰੇਖਿਆ, ਸਾਚੈ ਸ਼ਬਦ ਨਿਸ਼ਾਨ ਰਹਾਉ, ਨਾ ਤਿਸ ਮਾਤ ਪਿਤਾ ਸੁਤ ਬੰਧਪ, ਨਾ ਤਿਸ ਕਾਮ ਨਾ ਨਾਰੀ, ਅਕੁਲ ਨਿਰੰਜਨ ਅਪਰ ਪਰੰਪਰ, ਸਗਲੀ ਜੋਤ ਤੁਮਾਰੀ, ਘਟ ਘਟ ਅੰਤਰ ਬ੍ਰਹਮ ਲੁਕਾਇਆ, ਘਟ ਘਟ ਜੋਤ ਸਬਾਈ, ਬਜਰ ਕਪਾਟ ਮੁਕਤੇ ਗੁਰਮਤੀ, ਨਿਰਪੈ ਤਾੜੀ ਲਾਈ, ਜੰਤੋ ਪਾਏ ਕਾਲ ਸਿਰ ਜੰਤਾ, ਵਸ ਗਤ ਜੁਗਤ ਸਬਾਈ, ਸਤਿਗੁਰ ਸੇ ਪਦਾਰਥ ਪਾਵੇਂ, ਛੁਟੈ ਸ਼ਬਦ ਕਮਾਈ, ਸੂਚੈ ਪਾਂਡੈ ਸਾਚ ਸਮਾਵੇਂ, ਵਿਰਲੇ ਸੂਚਾ ਚਾਰੀ, ਤੰਤੈ ਕੋ ਪਰਮ ਤੰਤ ਮਿਲਾਇਆ, ਨਾਨਕ ਸ਼ਰਨ ਤੁਮਾਰੀ। ਸੋਰਠ ਮਹਲਾ ਪਹਿਲਾ, ਜਿਉ ਮੀਣਾ ਬਿਨ ਪਾਣੀ ਐ, ਤਿਉਂ ਸਾਕਤ ਮਰੈ ਪਿਆਸ, ਤਿਉਂ ਹਰ ਬਿਨ ਮਰੀਐ ਰੇ ਮਨਾ, ਜੋ ਬਿਰਥਾ ਜਾਵੇ ਸਾਸ, ਮਨ ਰੇ ਰਾਮ ਨਾਮ ਜਸ ਲੇ, ਬਿਨ ਗੁਰ ਏ ਰਸ ਕਿਉਂ ਲਹੂ, ਗੁਰ ਮੇਲੇ ਹਰ ਦੇ ਰਹਾਉ, ਸੰਤ ਜਨਾ ਮਿਲ ਸੰਗਤੀ, ਗੁਰਮੁਖ ਤੀਰਥ ਹੋਏ, ਅੜਸੜ ਤੀਰਥ ਮੱਜਣਾ, ਗੁਰਦਰਸ਼ ਪ੍ਰਾਪਤ ਹੋਏ, ਜਿਉ ਜੋਗੀ ਜਤ ਬਾਹਰਾ, ਤਪ ਨਾਹੀ ਸਤ ਸੰਤੋਖਾ, ਤਿਉ ਨਾਮੈ ਬਿਨ ਦੇਹੁਰੀ, ਜਮ ਮਾਰੈ ਅੰਤਰ ਦੋਖ, ਸਾਕਤ ਪ੍ਰੇਮ ਨਾ ਪਾਈਐ, ਹਰ ਪਾਈਐ ਸਤਿਗੁਰ ਭਾਏ, ਸੁਖ ਦੁਖ ਦਾਤਾ ਗੁਰ ਮਿਲੈ, ਕਹੁ ਨਾਨਕ ਸਿਫਤ ਸਮਾਏ। ਸੋਰਠ ਮਹਲਾ ਪਹਿਲਾ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਪੇਖਾਰੀ ਜੀਉ, ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਉ, ਘਟ ਘਟ ਰਵ ਰਹਿਆ ਬਨਵਾਰੀ, ਜਲ ਥਲ ਮਹੀਲ ਗੁਪਤੋ ਵਰਤੈ, ਗੁਰ ਸ਼ਬਦੀ ਦੇਖ ਨਿਹਾਰੀ ਜੀਉ ਰਹਾਉ, ਮਰਤ ਪਿਆਲੇ ਆਕਾਸ਼ ਦਿਖਾਇਓ, ਗੁਰ ਸਤਿਗੁਰ ਕਿਰਪਾ ਧਾਰੀ ਜੀਉ, ਸੋ ਬ੍ਰਹਮੇ ਜੋ ਨੀ ਹੈ ਪੀ ਹੋਨੀ, ਘਟ ਅੰਤਰ ਦੇਖ ਮੁਰਾਰੀ ਜੀਉ, ਜਨਮ ਮਰਨ ਕਉ ਇਹ ਜਗ ਬਪੜੋ, ਇਨ ਦੂਜੈ ਭਗਤ ਵਿਸਾਰੀ ਜੀਉ, ਸਤਿਗੁਰ ਮਿਲੈ ਤਾਂ ਗੁਰਮਤ ਪਾਈਐ, ਸਾਕਤ ਬਾਜੀ ਹਾਰੀ ਜੀਉ, ਸਤਿਗੁਰ ਬੰਧਨ ਤੋੜ ਨਿਰਾਰੇ, ਬਹੁੜ ਨ ਗਰਬ ਮਜਾਰੀ ਜੀਉ, ਨਾਨਕ ਗਿਆਨ ਰਤਨ ਪ੍ਰਗਾਸ਼ਿਆ, ਹਰ ਮਨ ਵਸਿਆ ਨਿਰੰਕਾਰੀ ਜੀਉ। ਸੋਰਠ ਮਹਲਾ ਪਹਿਲਾ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਉ, ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹ ਫਲ ਨਾਹੀ ਜੀਉ, ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਉ, ਬਾਹਰ ਢੂੰਡਤ ਬਹੁ ਦੁਖ ਪਾਵੇਂ, ਘਰ ਅੰਮ੍ਰਿਤ ਘਟ ਮਾਹੀ ਜੀਉ ਰਹਾਉ, ਅਵਗੁਣ ਛੋੜ ਗੁਣਾ ਕੋ ਧਾਵੋ, ਕਰੇ ਅਵਗੁਣ ਪਛਤਾਹੀ ਜੀਉ, ਸਰਪ ਸਰ ਕੀ ਸਾਰ ਨਾ ਜਾਣੈ, ਫਿਰ ਫਿਰ ਕੀਚ ਬੁੜਾਹੀ ਜੀਉ, ਅੰਤਰ ਮੈਲ ਲੋਭ ਬਹੁ
ਰੱਖੇ। ਬਾਹਰ ਨਹਾਵੋ ਕਾਹੀ ਜੀਓ, ਨਿਰਮਲ ਨਾਮ ਜਪੋ ਸਤਿਗੁਰਮੁਖ, ਅੰਤਰ ਕੀ ਗਤ ਤਾਹੀ ਜੀਓ, ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਸਚ ਗੁਰ ਬਚਨੀ ਫਲ ਪਾਹੀ ਜੀਓ, ਜਿਉ ਭਾਵੈ ਤਿਉ ਰਾਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਸੋਰਠ ਮਹਲਾ ਪਹਿਲਾ ਪੰਚਪਦੇ, ਆਪਣਾ ਘਰ ਮੂਸਤ ਰਾਖ ਨਾ ਸਾਕੈ, ਕੀ ਪਰ ਘਰ ਜੋ ਹਣ ਲਾਗਾ, ਘਰ ਦਰ ਰਾਖੈ ਸੇ ਰਸ ਚਾਖੈ, ਜੋ ਗੁਰਮੁਖ ਸੇਵਕ ਲਾਗਾ, ਮਨ ਰੇ ਸਮਝ ਕਵਨ ਮਤ ਲਾਗਾ, ਨਾਮ ਵਿਸਾਰ ਅਨ ਰਸ ਲੁਭਾਨੇ, ਫਿਰ ਪਛਤਾਹੇ ਅਭਾਗਾ ਰਹਾਉ, ਆਵਤ ਕੋ ਹਰਖ ਜਾਤ ਕੋ ਰੋਵੈ, ਇਹ ਦੁੱਖ ਸੁਖ ਨਾਲੇ ਲਾਗਾ, ਆਪੇ ਦੁੱਖ ਸੁਖ ਭੋਗ ਭੋਗਾਵੈ, ਗੁਰਮੁਖ ਸੋ ਅਨੁਰਾਗਾ। ਹਰ ਸੁਪਰ ਅਵਰ ਕਿਆ ਕਹੀਐ, ਜਿਨ ਪੀਆ ਸੋ ਤ੍ਰਿਪਤਾਗਾ, ਮਾਇਆ ਮੋਹਤ ਜਿਨ ਇਹ ਰਸ ਖੋਇਆ, ਜਾਂ ਸਾਕ ਦੁਰਮਤ ਲਾਗਾ, ਮਨ ਕਾ ਜੀਓ ਪਵਨ ਪਤ ਦੇਹੀ, ਦੇਹੀ ਮੈਂ ਦਿਓ ਸਮਾਗਾ, ਜੋ ਤੂੰ ਦੇ ਤਾਂ ਹਰ ਰਸ ਗਾਈ, ਮਨ ਤ੍ਰਿਪਤੈ ਹਰ ਲਿਵ ਲਾਗਾ, ਸਾਧ ਸੰਗਤ ਮੈਂ ਹਰ ਸਪਾਈਐ, ਗੁਰ ਮਿਲੇ ਜਮ ਭਉ ਭਾਗਾ, ਨਾਨਕ ਰਾਮ ਨਾਮ ਜਪ ਗੁਰਮੁਖ, ਹਰ ਪਾਏ ਮਸਤਕ ਭਾਗਾ। ਸੋਰਠ ਮਹਿਲਾ ਪਹਿਲਾ ਸਰਬ ਜੀਆਂ ਸਿਰ ਲੇਖ ਤੁਰਾਹੂ, ਬਿਨ ਲੇਖੈ ਨਹੀਂ ਕੋਈ ਜੀਓ, ਆਪ ਲੇਖ ਕੁਦਰਤ ਕਰ ਦੇਖੈ, ਹੁਕਮ ਚਲਾਏ ਸੋਈ ਜੀਓ, ਮਨ ਰੇ ਰਾਮ ਜਪੋ ਸੁਖ ਹੋਈ, ਐਨਸ ਗੁਰ ਕੇ ਚਰਨ ਸਰੇਵੋ, ਹਰ ਦਾਤਾ ਭੁਗਤਾ ਸੋਈ ਰਹਾਉ, ਜੋ ਅੰਤਰ ਸੋ ਬਾਹਰ ਦੇਖੋ, ਅਵਰ ਨ ਦੂਜਾ ਕੋਈ ਜੀਓ, ਗੁਰਮੁਖੇ ਇੱਕ ਦ੍ਰਿਸ਼ਟ ਕਰ ਦੇਖੋ, ਘਟ ਘਟ ਜੋਤ ਸਮੋਈ ਜੀਓ, ਚਲਤੋ ਠਾਕ ਰੱਖੋ ਘਰੇ ਆਪਣੇ, ਗੁਰ ਮਿਲਿਆ ਇਹ ਮਤ ਹੋਈ ਜੀਓ, ਦੇਖ ਅਦ੍ਰਿਸ਼ਟ ਰਹੋ ਬਿਸਮਾਧੀ, ਦੁੱਖ ਬਿਸਰੈ ਸੁਖ ਹੋਈ ਜੀਓ, ਪੀਓ ਅਪਿਓ ਪਰਮ ਸੁਖ ਪਾਈਐ, ਨਿਜ ਕਰਵਾਸਾ ਹੋਈ ਜੀਓ, ਜਨਮ ਮਰਨ ਪਉ ਪੰਜਨ ਗਾਈਐ, ਪੁਨਰਪ ਜਨਮ ਨਾ ਹੋਈ ਜੀਓ, ਤਤ ਨਿਰੰਜਨ ਜੋਤ ਸਬਾਈ, ਸੋਹੰਗ ਭੇਦ ਨਾ ਕੋਈ ਜੀਓ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਸੋਰਠ ਮਹਿਲਾ ਪਹਿਲਾ ਘਰ ਤੀਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਜਾਂ ਤਿਸ ਭਾਵਾਂ ਤਦ ਹੀ ਗਾਵਾਂ, ਤਾਂ ਗਾਵੇ ਕਾ ਫਲ ਪਾਵਾਂ, ਗਾਵੇ ਕਾ ਫਲ ਹੋਈ, ਜਾਂ ਆਪੇ ਦੇਵੈ ਸੋਈ, ਮਨ ਮੇਰੇ ਗੁਰ ਬਚਨੀ ਨਿਦ ਪਾਈ, ਤਾਂ ਤੇ ਸੱਚ ਮੈਂ ਰਿਹਾ ਸਮਾਈ ਰਹਾਉ, ਗੁਰਸਾਖੀ ਅੰਤਰ ਜਾਗੀ, ਤਾਂ ਚੰਚਲ ਮਤ ਤਿਆਗੀ, ਗੁਰਸਾਖੀ ਕਾ ਉਜਿਆਰਾ, ਤਾਂ ਮਿਟਿਆ ਸਗਲ ਅੰਧਿਆਰਾ, ਗੁਰਚਰਨੀ ਮਨ ਲਾਗਾ, ਤਾਂ ਜਮ ਕਾ ਮਾਰਗ ਪਾਗਾ, ਪੈ ਵਿੱਚ ਨਿਰਭਉ ਪਾਇਆ, ਤਾਂ ਸਹਿਜੇ ਕੇ ਕਰ ਆਇਆ, ਪੰਡਤ ਨਾਨਕ ਬੂਝੈ ਕੋ ਵਿਚਾਰੀ, ਇਸ ਜਗ ਮੈਂ ਕਰਨੀ ਸਾਰੀ, ਕਰਨੀ ਕੀਰਤ ਹੋਈ, ਜਾਂ ਆਪੇ ਮਿਲਿਆ ਸੋਈ। ਸੋਰਠ ਮਹਿਲਾ ਤੀਜਾ ਘਰ ਪਹਿਲਾ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਸੇਵਕ ਸੇਵ ਕਰੈ ਸਭ ਤੇਰੀ, ਜਿਨ ਸ਼ਬਦੈ ਸਾਧ ਆਇਆ, ਗੁਰ ਕਿਰਪਾ ਤੇ ਨਿਰਮਲ ਹੋਆ, ਜਿਨ ਵਿੱਚੋਂ ਆਪ ਗਵਾਇਆ, ਅਨ ਦਿਨ ਗੁਣ ਗਾਵੈ ਨਿਤ ਸਾਚੇ, ਗੁਰ ਕੈ ਸ਼ਬਦ ਸੁਹਾਇਆ, ਮੇਰੇ ਠਾਕੁਰ ਹੰਬਾਰਕ ਸ਼ਰਨ ਤੁਮਾਰੀ, ਏਕੋ ਸੱਚਾ ਸੱਚ ਤੂੰ ਕੇਵਲ ਆ ਮੁਰਾਰੀ, ਰਹਾਉ ਜਾਗਤ ਰਹੇ ਤਨੀ ਪ੍ਰਪਾਇਆ, ਸ਼ਬਦੇ ਹਉ ਮੈਂ ਮਾਰੀ, ਗ੍ਰਹੀ ਮੈਂ ਸਦਾ ਹਰ ਜਨ ਉਦਾਸੀ, ਗਿਆਨ ਤਤ ਵਿਚਾਰੀ, ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਰਾਖਿਆ ਉਰਧਾਰੀ, ਇਹ ਮਨੁਆਂ ਦਾ ਦਿਸ਼ਧਾਮ ਦਾ ਦੂਜੇ ਭਾਏ ਖੁਆਇਆ, ਮਨ ਮੁਖ ਮੁਗਧ ਹਰ ਨਾਮ ਨ ਚੇਤੈ, ਬਿਰਥਾ ਜਨਮ ਗਵਾਇਆ, ਸਤਿਗੁਰ ਭੇਟੇ ਤਾਂ ਨਾਉ ਪਾਏ, ਹਉ ਮੈਂ ਮੂਹ ਚੁਕਾਇਆ, ਹਰ ਜਨ ਸਾਚੇ ਸਾਚ ਕਮਾਵੈ, ਗੁਰ ਕੈ ਸ਼ਬਦ ਵਿਚਾਰੀ, ਆਪੇ ਮੇਲ ਲਏ ਪ੍ਰਭ ਸਾਚੈ, ਸਾਚ ਰੱਖਿਆ ਉਰਧਾਰੀ, ਨਾਨਕ ਨਾਮੋ ਗਤ ਮਤ ਪਾਈ, ਇਹਾ ਰਾਸ ਹਮਾਰੀ। ਸੋਰਠ ਮਹਿਲਾ ਤੀਜਾ, ਭਗਤ ਖਜ਼ਾਨਾ ਭਗਤਨ ਕੋ ਦੀਆ,
ਨਾਉ ਹਰ ਤਨ ਸੱਚ ਸੋਏ, ਅਖੁੱਟ ਨਾਮ ਤਨ ਕਦੇ ਨਿਖੁੱਟੈ ਨਾਹੀ, ਕਿਨੈ ਨ ਕੀਮਤ ਹੋਏ, ਨਾਮ ਧਨ ਮੁਖ ਉਜਲੇ ਹੋਏ, ਹਰ ਪਾਇਆ ਸੱਚ ਸੋਏ, ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ, ਬਿਨ ਸ਼ਬਦੈ ਜਗ ਭੁੱਲਦਾ ਫਿਰਦਾ, ਦਰਗਾਹ ਮਿਲੈ ਸਜਾਏ ਰਹਾਉ, ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅੰਕਾਰਾ, ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ, ਅੰਧਾ ਜਗਤ ਅੰਧ ਵਰਤਾਰਾ, ਬਾਜ ਗੁਰੂ ਗੋਬਾਰਾ, ਹਉ ਮੈਂ ਮੇਰਾ ਕਰ ਕਰ ਵਿਗੁੱਤੇ, ਕਿ ਚੱਲੈ ਨਾ ਚੱਲਦਿਆਂ ਨਾਲ, ਗੁਰਮੁਖ ਹੋਵੈ ਸੋ ਨਾਮ ਧਿਆਵੈ, ਸਦਾ ਹਰ ਨਾਮ ਸੰਭਾਲ, ਸੱਚੀ ਬਾਣੀ ਹਰ ਗੁਣ ਗਾਵੈ, ਨਦਰੀ ਨਦਰ ਨਿਹਾਲ, ਸਤਿਗੁਰ ਗਿਆਨ ਸਦਾ ਕਟ ਚਾਨਣ, ਅਮਰ ਸਿਰ ਬਾਦਸ਼ਾਹਾਂ, ਅਨ ਦਿਨ ਭਗਤ ਕਰੈ ਦਿਨ ਰਾਤੀ, ਰਾਮ ਨਾਮ ਸੱਚ ਲਾਹਾ, ਨਾਨਕ ਰਾਮ ਨਾਮ ਨਿਸਤਾਰਾ, ਸ਼ਬਦ ਰਤੇ ਹਰ ਪਾਹਾ, ਸੋਰਠ ਮਹਲਾ ਤੀਜਾ, ਦਾਸਨ ਦਾਸ ਹੋਵੈ ਤਾਂ ਹਰ ਪਾਏ, ਵਿੱਚੋਂ ਆਪ ਗਵਾਈ, ਭਗਤਾਂ ਕਾ ਕਾਰਜ ਹਰ ਆਨੰਦ ਹੈ, ਅਨ ਦਿਨ ਹਰ ਗੁਣ ਗਾਈ, ਸ਼ਬਦ ਰਤੇ ਸਦਾ ਇੱਕ ਰੰਗੀ, ਹਰ ਸਿਉਂ ਰਹੇ ਸਮਾਈ, ਹਰ ਜੀਉ ਸਾਚੀ ਨਦਰ ਤੁਮਾਰੀ, ਆਪਣਿਆਂ ਦਾਸਾਂ ਨੂੰ ਕਿਰਪਾ ਕਰ ਪਿਆਰੇ, ਰਾਖੋ ਪੈਜ ਹਮਾਰੀ ਰਹਾਉ, ਸ਼ਬਦ ਸਲਾਹੀ ਸਦਾ ਹੋ ਜੀਵਾਂ, ਗੁਰਮਤੀ ਬਹੁ ਭਾਗਾ, ਮੇਰਾ ਪ੍ਰਭ ਸਾਚਾ ਤੁਸਵਾਲਿਓ, ਗੁਰ ਸੇਵਿਆਂ ਚਿੱਤ ਲਾਗਾ, ਸਾਚਾ ਸ਼ਬਦ ਸੱਚੀ ਸੱਚ ਬਾਣੀ, ਸੋ ਜਨ ਅਨ ਦਿਨ ਜਾਗਾ, ਮਹਾਂ ਗੰਭੀਰ ਸਦਾ ਸੁਖਦਾਤਾ, ਤਿਸਕਾ ਅੰਤ ਨ ਪਾਇਆ, ਪੂਰੇ ਗੁਰ ਕੀ ਸੇਵ ਕੀਨੀ, ਅਚਿੰਤ ਹਰ ਮਨ ਵਸਾਇਆ, ਮਨ ਤਨ ਨਿਰਮਲ ਸਦਾ ਸੁਖ ਅੰਤਰ, ਵਿੱਚੋਂ ਭਰਮ ਚੁਕਾਇਆ, ਹਰ ਕਾ ਮਾਰਗ ਸਦਾ ਪੰਥ ਵਿਖੜਾ, ਕੋ ਪਾਏ ਗੁਰ ਵਿਚਾਰਾ, ਹਰ ਕੈ ਰੰਗ ਰਾਤਾ ਸ਼ਬਦੇ ਮਾਤਾ, ਹਉਮੈ ਤਜੇ ਵਿਕਾਰਾ, ਨਾਨਕ ਨਾਮ ਰਤਾ ਇੱਕ ਰੰਗੀ, ਸ਼ਬਦ ਸਵਾਰਨ ਹਾਰਾ, ਸੋਰਟ ਮਹਲਾ ਤੀਜਾ, ਹਰ ਜੀਉ ਤੁਦ ਨੌ ਸਦਾ ਸਲਾਹੀ ਪਿਆਰੇ, ਜਿਚਰ ਘਾਟਨ ਤਰ ਹੈ ਸਾਸਾ, ਇੱਕ ਪਲ ਖਿਨ ਵਿਸਰੈ ਤੂੰ ਸਵਾਮੀ, ਜਾਣੋ ਬਰਸ ਪਚਾਸਾ, ਹਮ ਮੂੜ ਮੁਗਧ ਸਦਾ ਸੇ ਭਾਈ, ਗੁਰ ਕੈ ਸ਼ਬਦ ਪ੍ਰਗਾਸਾ, ਹਰ ਜੀਉ ਤੁਮ ਆਪੇ ਦੇ ਬੁਝਾਈ, ਹਰ ਜੀਉ ਤੁਧ ਵਿਟੋ ਵਾਰਿਆ, ਸਦ ਹੀ ਤੇਰੇ ਨਾਮ ਮਿਟੋ ਬਲ ਜਾਈ, ਰਹਾਉ ਹਮ ਸ਼ਬਦ ਮੂਏ ਸ਼ਬਦ ਮਾਰ ਜਿਵਾਲੇ, ਭਾਈ ਸ਼ਬਦੇ ਹੀ ਮੁਕਤ ਪਾਈ, ਸ਼ਬਦੇ ਮਨ ਤਨ ਨਿਰਮਲ ਹੋਆ, ਹਰ ਵਸਿਆ ਮਨ ਆਈ, ਸ਼ਬਦ ਗੁਰ ਜਾਤਾ ਜਿਤ ਮਨ ਰਾਤਾ, ਹਰ ਸਿਉ ਰਹਿਆ ਸਮਾਈ, ਸ਼ਬਦ ਨਾ ਜਾਣੈ ਸੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ, ਹਰ ਰਸ ਨ ਪਾਇਆ ਬਿਰਥਾ ਜਨਮ ਗਵਾਇਆ, ਜੰਮੈ ਵਾਰੂ ਵਾਰਾ, ਬਿਸ਼ਟਾ ਕੇ ਕੀੜੇ ਬਿਸ਼ਟਾ ਮਾਏ ਸਮਾਣੇ, ਮਨ ਮੁਖ ਮੁਗਧ ਗੁਬਾਰਾ, ਆਪੇ ਕਰ ਵੇਖੈ ਮਾਰਗ ਲਾਏ ਭਾਈ, ਤਿਸ ਬਿਨ ਅਵਰ ਨ ਕੋਈ, ਜੋ ਤੁਰ ਲਿਖਿਆ ਸੋ ਕੋਈ ਨਾ ਮਿਟੈ ਭਾਈ, ਕਰਤਾ ਕਰੇ ਸੋ ਹੋਈ, ਨਾਨਕ ਨਾਮ ਵਸਿਆ ਮਨ ਅੰਤਰ ਭਾਈ, ਅਵਰ ਨਾ ਦੂਜਾ ਕੋਈ, ਸੋਰਠ ਮਹਿਲਾ ਤੀਜਾ, ਗੁਰਮੁਖ ਭਗਤ ਕਰੈ ਪ੍ਰਭ ਭਾਵੈ, ਅਨ ਦਿਨ ਨਾਮ ਮਖਾਣੈ, ਭਗਤਾਂ ਕੀ ਸਾਰ ਕਰੈ ਆਪ ਰਾਖੈ, ਜੋ ਤੇਰੇ ਮਨ ਪਹਾਣੇ, ਤੂੰ ਗੁਣਦਾਤਾ ਸ਼ਬਦ ਪਛਾਤਾ, ਗੁਣ ਮੈਂ ਗੁਣੀ ਸਮਾਣੇ, ਮਨ ਮੇਰੇ ਹਰ ਜੀਉ ਸਦਾ ਸੰਭਾਲ, ਅੰਤਕਾਲ ਤੇਰਾ ਬੇਲੀ ਹੋਵੈ, ਸਦਾ ਨਿਭ ਹੈ ਤੇਰੇ ਨਾਲ ਰਹਾਉ, ਦੁਸ਼ਟ ਚੌਂਕੜੀ ਸਦਾ ਕੂੜ ਕਮਾਵੈ, ਨਾ ਬੂਝੈ ਵਿਚਾਰੇ, ਨਿੰਦਾ ਦੁਸ਼ਟ ਨਿੰਦਾ ਦੁਸ਼ਟੀ ਤੇ ਕਿਨ ਫਲ ਪਾਇਆ, ਹਰਨਾਕਸ਼ ਨਖੈ ਬਿਦਾਰੇ, ਪ੍ਰਹਲਾਦ ਜਨ ਸਦਾ ਹਰ ਗੁਣ ਗਾਵੈ, ਹਰ ਜੀਉ ਲਏ ਉਬਾਰੇ, ਆਪਸ ਕਹੁ ਬਹੁ ਭਲਾ ਕਰ ਜਾਣੈ, ਮਨਮੁਖ ਮਤ ਨ ਕਾਈ, ਸਾਧੂ ਜਨ ਕੀ ਨਿੰਦਾ ਵਿਆਪੇ, ਜਾਸਨ ਜਨਮ ਗਵਾਈ, ਰਾਮ ਨਾਮ ਕਦੇ ਚੇਤੈ ਨਾਹੀ, ਅੰਤ ਗਏ ਪਛਤਾਈ, ਸਫਲ ਜਨਮ ਭਗਤਾਂ ਕਾ ਕੀਤਾ, ਗੁਰ ਸੇਵਾ ਆਪੇ ਲਾਏ, ਸ਼ਬਦੇ ਰਾਤੇ ਸਹਿਜੇ ਮਾਤੇ,
ਆਨ ਦਿਨ ਹਰ ਗੁਣ ਗਾਏ। ਨਾਨਕ ਦਾਸ ਕਹਿ ਬੇਨੰਤੀ ਹੋ ਲਾਗਾਂ ਤਿਨਕੇ ਪਾਏ। ਸੋਰਠ ਮਹਿਲਾ ਤੀਜਾ ਸੋ ਸਿੱਖ ਸਖਾ ਬੰਦਪ ਹੈ ਭਾਈ। ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਝੋਟਾਂ ਖਾਵੇ। ਬਿਨ ਸਤਿਗੁਰ ਸੋ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ। ਹਰ ਕੇ ਦਾਸ ਸੁਹੇਲੇ ਭਾਈ ਜਨਮ ਜਨਮ ਕੇ ਕਿਲ ਵਿਖ ਦੋ ਕਾਟੇ ਆਪੇ ਮੇਲ ਮਿਲਾਈ ਰਹਾਓ। ਇਹ ਕੁਟੰਬ ਸਭ ਜੀ ਕੇ ਬੰਧਨ ਭਾਈ ਪਰਮ ਪੁਲਾ ਸੰਸਾਰਾ। ਬਿਨ ਗੁਰਬੰਧਨ ਟੁੱਟੈ ਨਾਹੀ ਗੁਰਮੁਖ ਮੋਖ ਦੁਆਰਾ। ਕਰਮ ਕਰੈ ਗੁਰ ਸ਼ਬਦ ਨਾ ਪਛਾਣੈ ਮਰ ਜਨਮੈ ਵਾਰੂ ਵਾਰਾ। ਹੋ ਮੇਰਾ ਜਗ ਪਲਚ ਰਹਿਆ ਭਾਈ ਕੋਈ ਨਾ ਕਿਸਹੀ ਕੇਰਾ। ਗੁਰਮੁਖ ਮਹਿਲ ਪਾਇਨ ਗੁਣ ਗਾਵਣ ਨਿਜ ਕਰ ਹੋਏ ਬਸੇਰਾ। ਐਥੈ ਬੂਝੈ ਸੋ ਆਪ ਪਛਾਣੈ ਹਰ ਪ੍ਰਭ ਹੈ ਤਿਸ ਕੇਰਾ। ਸਤਿਗੁਰੂ ਸਦਾ ਦਿਆਲ ਹੈ ਭਾਈ ਵਿਣ ਭਾਗਾਂ ਕਿਆ ਪਾਈਐ। ਏਕ ਨਦਰ ਕਰ ਵੇਖੈ ਸਭ ਉਪਰ ਜਿਹਾ ਭਾਉ ਤਿਹਾ ਫਲ ਪਾਈਐ। ਨਾਨਕ ਨਾਮ ਸਹਿ ਮਨੇ ਅੰਤਰ ਵਿੱਚੋਂ ਆਪ ਗਵਾਈਐ। ਨਾਨਕ ਨਾਮ ਸਹਿ ਮਨੇ ਅੰਤਰ ਵਿੱਚੋਂ ਆਪ ਗਵਾਈਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਹੋ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਅੰਮ੍ਰਿਤ ਵੇਲੇ ਦੇ ਸੱਜੇ ਦੁਆਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰ ਨੇ ਉਦਮ ਬਖਸ਼ਿਆ ਹੈ, ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੁਆਰੇ ਦੇ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ। ਆਓ ਸਮਾਂ ਹੈ ਆਸਾ ਕੀ ਵਾਰ ਦੇ ਪਾਵਨ ਕੀਰਤਨ ਦਾ। ਸੇਵਾ ਨਿਭਾਉਣਗੇ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲਿਆਂ ਦਾ ਜਥਾ। ਸੋ ਬੜੇ ਪਿਆਰ ਨਾਲ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

0: ਸੱਚਾ ਫਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੁਧੇ ਆਖੇ ਲੱਖ ਕਰੋੜ, ਸੱਚੇ ਸਭ ਤਾਣ, ਸੱਚੇ ਸਭ ਜੋਰ, ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਨ ਸੱਚ, ਜੋ ਮਰ ਜਮੈ ਸੋ ਕਚਨ ਕਚ ਮਹਲਾ ਪਹਿਲਾ।
1: ਵੱਡੇ ਵਡਿਆਈ ਜਾਂ ਵੱਡਾ ਨਾਓ, ਵੱਡੀ ਵਡਿਆਈ

ਵਡਿਆਈ ਜਾਂ ਪੁੱਛਣ ਦਾਤ, ਵੱਡੀ ਵਡਿਆਈ ਜਾਂ ਪਿਆ, ਨਾਨਕ ਕਾਰਨ ਕਥਨੀ ਜਾਏ, ਕੀਤਾ ਕਰਨਾ ਸਰਬ ਰਜਾਈ ਮਹੱਲਾ ਦੂਜਾ। ਇਹੋ ਜਗ ਸੱਚਾ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਏ ਲੇਕਿਨ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣਾ ਕੜ ਲੇਕਿਨ

ਸਿਖਨਾ ਵਿਤਨ ਬਹਾਲਿਆ ਉਥੇ ਸੱਚੇ ਹੀ ਸੱਜ ਬੜੇ ਚੁਣ ਵਕੜੇ ਜਜਮਾ ਲਿਆ ਥਾਉ ਨ ਪੈਣ ਕੁੜਿਆ ਮੋਹ ਕਾਲੇ ਦੋ ਜਗ ਚਾਲਿਆ ਤੇਰਾ ਨਾਂ ਇਰ ਤਿਸ ਜਿਣ ਗਏ ਹਾਰ ਗਿਸ ਠੱਗਣ ਵਾਲਿਆ ਲਿਖਨਾ ਵਿਤਨ ਬਹਾਲਿਆ।

ਵੇਦ ਸਮਾਦ ਜੀਵ ਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੈ ਫਿਰੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗਹਿ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਨਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਬਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੈ ਵਿਸਮਾਦ ਦੂਰ

ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ। ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ। ਕੁਦਰਤ ਵੇਦ ਪੁਰਾਣ ਕਦੇ ਬਾਂ ਕੁਦਰਤ ਸਰਬ ਵਿਚਾਰ। ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ। ਕੁਦਰਤ ਜਾਤੀ ਜਿਨ ਸੀ ਰੰਗੇ ਕੁਦਰਤ ਜੀ ਜਹਾਨ। ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ। ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ।

ਪਿਨੇ ਭੁੱਖ ਭੁੱਕੇ ਪਸਮੜ ਪੁੱਛਦਾ ਵੱਡਾ ਹੋਆ ਦੁਨੀਦਾਰ ਗੱਤ ਸੰਗਲ ਕਰ ਚਲਾਇਆ ਅੱਗੇ ਕਰਨੀ ਕੀ ਤਵਾਚੀ ਹੈ ਬਹਿ ਲੇਖਾ ਕਰ ਸਮਝਾਇਆ ਥਾਉ ਨਾ ਹੋਵੇ ਪਉਦੀ ਹੁਣ ਸੁਣੀਆਂ ਕਿਆ ਰਵਾਇਆ ਮਨ ਆਉਂਦਾ ਜਨਮ ਗਵਾਇਆ ਮਨ ਆਉਂਦਾ ਜਨਮ ਗਵਾਇਆ।

ਸਲੋਕ ਮਹਲਾ ਪਹਿਲਾ। ਭੈ ਵਿੱਚ ਪੌਣ ਵਹਿ ਸਦਵਾਉ, ਭੈ ਵਿੱਚ ਚੱਲੇ ਲਖ ਦਰਿਆਉ। ਭੈ ਵਿੱਚ ਅਗਨ ਕੱਢੇ ਵਿਕਾਰ, ਭੈ ਵਿੱਚ ਧਰਤੀ ਦੱਬੀ ਪਾਰ। ਭੈ ਵਿੱਚ ਇੰਦ ਫਿਰੇ ਸਿਰ ਪਾਰ, ਭੈ ਵਿੱਚ ਰਾਜਾ ਤਨੁਦਵਾਰ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤਨਾਥ। ਭੈ ਵਿੱਚ ਸਿੱਧ ਬੁੱਧ ਸਰਨਾਥ,

ਨਦਰੀ ਸਤਿਗੁਰੂ ਪਾਇਆ, ਇਹ ਜੀਵ ਬਹੁਤੇ ਜਨਮ ਕਰਮਿਆ, ਤਾਂ ਸਤਿਗੁਰੂ ਸਭ ਸੁਣਾਇਆ, ਸਤਿਗੁਰੂ ਜੀ ਵਰਦਾਤਾ ਕੋ ਨਹੀਂ, ਸਭ ਸੁਣੇ ਲੋਕ ਸੁਭਾਇਆ, ਸਤਿਗੁਰ ਮਿਲੀ ਹੈ ਸੱਚ ਪੈਜ ਵਿੱਚੋਂ ਆਪ ਗਵਾਇਆ, ਜਿੰਨੀ ਸੱਚ

0: ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਭ ਜੰਜਾਲ ਨਾਨਕ ਮੂਸੇ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ।
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾ ਝਾਟੇ ਪਾਏ ਵੇਖੇ ਲੋਕ ਹੱਸੇ ਕਰ ਜਾਏ ਰੋਟੀਆਂ।

ਕੀਆ ਸਗਲ ਜਹਾਨ। ਸੇਵਕ ਸੇਵਾ ਕਰਮ ਚੜਾਓ ਭਿੰਨੀ ਰਹਿਣ ਜਿਨਾ ਮਨ ਚਾਹੋ। ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲਘਾਈ ਪਾਰ। ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ। ਲਾਟੂ ਮਧਾਣੀਆਂ ਅਨਗਾਹਾਂ ਪੰਖੀ ਪਾਉਂਦੀਆਂ ਲੈ ਨਸਾਹ। ਸੂਏ ਚਾੜ ਪਵਾਈਏ ਜੰਤ ਨਾਨਕ ਪੌਦਿਆ ਗਣਤ ਨੰਤ। ਬੰਧਨ ਬੰਦ ਪਵਾਏ ਸੋਏ ਪਇਆ ਕਿਰਤ ਨੱਚੈ ਸਭ ਕੋਏ। ਨੱਚ ਨੱਚ ਹੱਸੈ ਚਲੇ ਸਿਰੋਏ ਉੜ ਨਾ ਜਾਈ ਸਿੱਧ ਨਾ ਹੋਏ। ਨੱਚਣ ਕੁੱਦਣ ਮਨ ਕਾ ਚਾਓ ਨਾਨਕ।

0: ਜਾਈਐ ਜੀ ਉਪਨ ਸਭ ਤਿਸਦਾ ਦੇਖਾ ਜੇ ਆਖਵਾਈਐ ਜੇ ਲੋੜਾ ਚੰਗਾ ਆਪਣਾ ਕਰਪੂਨੋ ਨੀ ਸਦਾਈਐ ਜੇ ਜਰਵਾਣਾ ਪਰ ਹਰੈ ਜਰਵੇਸ ਕਰੇਂਦੀ ਆਈਐ ਕੋ ਰਹਿ ਨਾ ਪ੍ਰਿਯ ਪਾਈਐ ਕੋ ਰਹਿ ਨਾ ਪ੍ਰਿਯ ਪਾਈਐ
1: ਅੰਤ ਦਸਾਵਾ ਨਿਤ ਖੜੀ।

0: ਪਹਿਲਾ ਮੁਸਲਮਾਨਾਂ ਸਿਫਤ ਸਰੀਰ ਭੜਪੜ ਕਰੇ ਵਿਚਾਰ ਬੰਦੇ ਸੇ ਜੇ ਪਵਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਈ ਸਲਾਮ ਦਰਸ਼ਨ ਰੂਪ ਅਪਾਰ ਤੀਰਥ ਨਾ ਵਾਰਚਾ ਪੂਜਾ ਗਰਵਾਸ ਬੇਕਾਰ ਜੋਗੀ ਸੁਣਤੇ ਅਵਨ ਜੇ ਤੇਲਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤੀਆਂ ਮਨ ਸੰਤੋਖ ਉਪਜੈ ਦੇਣੇ ਕੇ ਵਿਚਾਰ ਦੇ ਦੇ ਮੰਗੈ ਸਹਿਸਾ ਗੁਣਾ ਸੁਖ ਕਰੇ ਸੰਸਾਰ ਚੋਰਾਂ ਜਾਰਾਂ ਤੇ ਕੁੜਿਆਰਾਂ ਖਰਾਬਾਂ ਵਿਕਾਰ ਇੱਕ ਹੁੰਦਾ ਖਾਏ ਚਲੈ ਥਾਉ ਤਿੰਨਾਂ ਪਿਕਾਈ ਕਾਰ ਜਲ ਥਲ ਜੀਆਂ ਪੂਰੀਆਂ ਲੋਹਾ ਕਾਰਾਂ ਕਾਰ ਉਹ ਜੇ ਆਖੈ ਸੋ ਤੂੰ ਹੈ ਜਾਣੈ ਤਿੰਨਾਂ ਪੀ ਤੇਰੀ ਸਾਰ ਨਾਨਕ ਭਗਤਾਂ ਪੁਖ ਸਲਾਣ ਸੱਚ ਨਾਮ ਆਧਾਰ ਸਦਾ ਅਨੰਤ ਰਹਿ ਦਿਨ ਰਾਤੇ ਗੁਣਵੰਤਿਆ ਪਾਸ਼ਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੇੜੈ ਭਈ ਘੁਮਿਆਰ ਘੜ

ਨਾ ਪਾਇਆ। ਸਤਿਗੁਰ ਵਿੱਚ ਆਪ ਰੱਖੇ ਹੋ ਉਨਕਾ ਪ੍ਰਗਟ ਆਗ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ ਜਗ ਜੀਵਨ।

0: ਹੋਂ ਵਿੱਚ ਮੋਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਪਰੀਐ, ਹੋਂ ਵਿੱਚ ਤੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਕ ਮੁਕਤ ਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜੰਤੂ ਪਾਇਆ, ਹੋਂ ਮੈਂ ਬੁਝੈ ਤਾਂ ਦਰ ਸੂਜੈ, ਗਿਆਨ ਵਿਹੂਣਾ ਕਦ ਕਥ ਲੂਜੈ, ਨਾਨਕ ਹੁਕਮੀ ਲਿਖਿਆ ਲੇਖ, ਜੇਹਾ ਵੇਖੈ ਤੇਹਾ ਵੇਖ ਮਹੱਲਾ ਦੂਜਾ।
1: ਹੋਂ ਮੈਂ ਇਹਾ ਜਾਤ ਹੈ, ਹੋਂ ਮੈਂ ਕਰਮ ਕਮਾਈ, ਹੋਂ ਮੈਂ ਇਹੀ ਬੰਦਨਾ ਫਿਰ ਫਿਰ ਜੋਨੀ ਪਾਈ, ਹੋਂ ਮੈਂ

ਉਨੀ ਮੰਦੇ ਪੈਰ ਰੱਖਿਓ, ਕਸ਼ ਕੇ ਧਰਮ ਕਮਾਇਆ ਉਨੀ ਦੁਨੀਆ, ਤੁਹਾਡੇ ਬੰਦਰਾਂ ਪਾਣੀ ਥੋੜਾ ਖਾਇਆ, ਤੂੰ ਬਖਸ਼ੀ ਸੀ ਅਗਲਾ ਨਿਧੇ ਬੈਚੜੇ ਸਵਾਇਆ, ਵਡਿਆਈ ਵੱਡਾ ਪਾਇਆ, ਵਡਿਆਈ

ਟਾਮੇ ਗਾਂ ਖੇਤਾ ਦੀਪਾ ਲੋਹਾ ਮੰਡਲਾ ਖੰਡਾ ਮਰਵੰਡਾ ਅੰਡ ਜੇਰ ਜੋਤ ਪਜਾ ਖਾਣੀ ਛੇਤ ਜਾ ਸੁਮਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨਤੋ ਪਾਇਕਾ ਸੰਭਾਲੇ ਸਭਨਾ।

ਲਖ ਤਪ ਉਪਰ ਤੀਰਥਾਂ ਸਹਿ ਜੋਗ ਬੇਬਾਣ, ਲਖ ਸੂਰਤਨ ਸੰਗਰਾਮ ਰਣ ਮੈਂ ਛੁਟੈ ਪੁਰਾਣ, ਲਖ ਸੂਰਤੀ ਲਗ ਗਿਆਨ ਧਿਆਨ ਪੜੀਐ ਪਾਠ ਪੁਰਾਣ, ਜਿਨ ਕਰਤਾ ਕਰਨਾ।

ਕੌੜੀ ਸੱਚਾ ਸਾਹਿਬੇਕ ਤੂੰ ਜਿਨੀ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਮਿਲੈ ਸੱਚ ਤਿਨੀ ਸੱਚ ਕਮਾਇਆ ਸਤਿਗੁਰ ਮਿਲੀਐ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ।

0: ਪੜ ਪੜ ਗੱਡੀ ਲੱਦੀ ਐ ਪੜ ਪੜ ਪਰੀ ਐ ਸਾਥ ਪੜ ਪੜ ਬੇੜੀ ਪਾਈ ਐ ਪੜ ਪੜ ਗੱਡੀ ਐ ਖਾਤ ਪੜੀ ਐ ਜੇਤੇ ਬਰਸ ਬਰਸ ਪੜੀ ਐ ਜੇਤੇ ਮਾਸ ਪੜੀ ਐ ਜੇਤੀ ਯਾਰ ਜਾਓ ਪੜੀ ਐ ਜੇਤੇ ਸਾਸ ਨਾਨਕ ਲਿਖੇ ਇੱਕ ਗੱਲ ਹੋਰ ਹੋ ਮੈਂ ਚਖਣਾ ਚਾਖ ਮਹੱਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤੱਕੜਿਆ ਬਹੁ ਤੀਰਥ ਭਵਿਆ ਤੇ ਤੋ ਲਵਿਆ ਬਹੁ ਭੇਕੀਆ ਦੇਹੀ ਦੁਖਦੀਆਂ ਸੋਵੇ ਜੀ ਆਪਣਾ ਕੀਆ ਅੰਨ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਬਸਤਰ ਨਾ ਪੈ ਰਹੇ ਨਿਸ ਕਹਿ ਰਹੇ ਮੋਹਨ ਵਿਗੋਤਾ ਕਿਉਂ ਜਾਗਿਆ ਗੁਰ ਬਿਨ ਸੂਤਾ ਭਾਗਿਓ ਪਿਤਾਣਾ ਆਪਣਾ ਕੀਆ ਕਮਾਣਾ ਅਲ ਮਲ ਖਾਈ ਸਿਰ ਸ਼ਾਹੀ ਪਾਈ ਮੂਰਖੰਦੈ ਪਦ ਗਵਾਈ ਵਿਣ ਨਾ ਵੈ ਕਿਛ ਥਾਏ ਨਾ ਪਾਈ ਰਹੇ ਬਿਵਾਣੀ ਮਣੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੁਸਗ ਪਾਏ ਹਰ ਕਾ ਨਾਮ ਬਨ ਵਸਾਏ।

ਅੰਧੀ ਰਹਿਤ ਗਿਆਨ ਵਿਹੋਣੀ ਭਾਏ ਪਰੇ ਮੁਰਦਾਰ। ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿਗਾਰ, ਉੱਚੇ ਕੁੱਕੇ ਵਾਦਾਂ ਗਾਵੇ ਜੋ ਦਾਗਾ ਵਿਚਾਰ। ਮੂਰਖ ਪੰਡਿਤ ਹਿਕਮਤ ਹੁੰਜ ਸੰਜੈ ਕਰੇ ਬਿਆਰ, ਧਰਮੀ ਧਰਮ ਕਰੇ ਗਵਾਵੇ ਮੰਗੇ ਮੁਖ ਦੁਆਰ। ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਵਹਿ ਕਰ ਬਾਰ, ਸਭ ਕੋ ਪੂਰਾ ਆਪੇ ਹੋਵੇ ਘਟ ਨਾ ਕੋਈ ਆਖੇ।

0: ਪਹਿਲਾ ਦੁਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਂ ਹੂੰ ਕਰੀ ਨਾ ਹੋਈ ਮਲਿਆਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਿਹਾ ਤੂੰ ਸੱਚਾ ਸਾਹਿਬ ਸਿਵ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਮਹਲਾ ਦੂਜਾ
1: ਯੋਗ ਸ਼ਬਦੰ ਗਿਆਨ ਸ਼ਬਦੰ ਬੇ ਸ਼ਬਦੰ ਬ੍ਰਾਹਮਣੇ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪਰਾਕਿਰਤੈ ਸਰਵ ਸ਼ਬਦ

0: ਕਰਤ ਕਰਤ ਵਾਉ ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁੱਝੈ ਤਾਏ ਸਤਜੁਗ ਰਾਤ ਸੰਤੋਖ ਕਾ ਧਰਮ ਗੈ ਰਥ ਵਾਉ ਤਰੇ ਤੇ ਰਥ ਜਤੀ ਕਾ ਜੋ ਰਗੈ ਰਥ ਵਾਉ ਦੁਆਪਰ ਰਥ ਪੀ ਕਾ ਸਤ ਗੈ ਰਥ ਵਾਉ ਕਲਯੁਗ ਰਥ ਕਨਕਾ ਕੂੜ ਗੈ ਰਥ ਵਾਉ ਮਹੱਲਾ ਪਹਿਲਾ
1: ਸਾਮ ਕਹਿ ਸਿਤੰਬਰ ਸਵਾਮੀ ਸਚ ਮੈਂ ਛੈ ਸਾਜ ਰੇ ਸਭ ਕੋ ਸਤ ਸਮਾਵੈ ਰੇ ਕਹਿ ਰਿਹਾ ਪ੍ਰਭੂਰ ਰਾਮ ਨਾਮ ਦੇਵਾ ਮੈਂ ਸੂਰ ਨਾਏ ਲਿਆ ਪਰਾਸ਼ਤ ਜਾਏ ਨਾਨਕ ਤੋ ਮੁਖ ਅੰਤਰ ਪਾਏ ਜੁਜ ਮਹਿ ਜੋਰ ਚਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲਾਇਆ ਬਿਦਰਾ ਬਨ ਮੈਂ ਰੰਗਿਆ ਕਲ ਮੈਂ ਬੇਦ ਅਥਰ ਬਣ ਹੁਆ ਨਾ ਉਖਦਾਈ ਅਲਹੋਂ ਪਿਆ ਨੀਲ ਬਸਤਰਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਗਿਆ ਚਾਰੇ ਵੇਦ ਹੋਏ ਸਜਿਆਰ ਬੜੇ ਗੁਣੇ ਤਿੰਨ ਚਾਰ ਵਿਚਾਰ ਭਾਉ ਭਗਤ ਕਰਨੀ ਚ

ਹੁਕਮ ਸੰਭਾਲਿਆ, ਜਿਨਕਰ ਉਪਦੇਸ਼ ਗਿਆਨ ਅੰਜਨ ਦੀ ਨੇਤਰੀ ਜਗ ਨਿਹਾਲਿਆ, ਖਸਮ ਛੋੜ ਦੂਜੇ ਲੱਗੇ ਡੁੱਬੇ ਸਿਮਣ ਜਾ ਰਿਹਾ, ਸਤਿਗੁਰ ਵੇਲਾ ਕਿਨਾ ਵਿਚਾਰਿਆ, ਕਰ ਕਿਰਪਾ ਭਾਰੀ ਉਤਾਰਿਆ, ਕਰ ਕਿਰਪਾ ਭਾਰੀ ਉਤਾਰਿਆ।

ਕਰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਹੁਕਮ ਕੀ ਮਨ ਪਾਵਦੇ ਰਹਿ ਪੀੜੇ ਅੱਗੇ ਜਾਵਣਾ, ਨੰਗਾ ਦੁੱਧ ਝਾਲਿਆ ਤੇ ਸਖਰ ਡਰਾਵਣਾ, ਕਰਿਆ ਉਗਣ ਪਛੋਤਾਵਣਾ, ਕਰਿਆ ਉਗਣ ਪਛੋ।

0: ਨਾਏ ਜਲੇ ਨਾ ਜਾਏ, ਧਨ ਸੂ ਮਾਨਸ ਨਾਨਕਾ, ਜੋਗਲ ਚੱਲੇ ਪਾਏ, ਚੌਂਕੜ ਮੁੱਲ ਅਣਾਇਆ, ਬਹਿ ਚੌਂਕੇ ਪਾਇਆ, ਸਿੱਖਾਂ ਕੰਨ ਚੜਾਈਆਂ ਗੁਰ ਬ੍ਰਹਮਣ ਤੀਆ, ਉਹ ਮੁਵਾਓ ਚੜ ਪਿਆ, ਵੇ ਤਾਂ ਗਾ ਗਿਆ ਮਹੱਲਾ ਪਹਿਲਾ।
1: ਲੱਖ ਚੋਰੀਆਂ ਲੱਖ ਜਾਰੀਆਂ, ਲੱਖ ਕੂੜੀਆਂ ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਜੀ ਨਾਲ, ਤੱਕ ਕਬਾਹੋ ਕੱਤੀਆਂ ਬਾਮਣ ਵੱਟੇ ਆਏ, ਕੋਈ ਬੱਕਰਾ ਰਿੰਨ ਖਾਇਆ, ਸਭ ਕੋ ਆਖੇ ਪਾਏ, ਹੋਏ ਪੁਰਾਣਾ ਸੁੱਟੀਆ ਭੀ ਫਿਰ ਪਾਈਆ ਹੋਰ, ਨਾਨਕ ਤੱਕ

0: ਕੀਤੀ ਸੰਤੋਖ ਜਿਨੀ ਸੱਚ ਸਤਿ ਆਇਆ
1: ਓੜੀ ਸਾਹਿਬ ਹੋਏ ਦਿਆਲ ਕਿਰਪਾ
0: ਕਰੇ ਤਾਂ ਸਾਹਿਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪਰਿਵਾਰ ਤਾਂ ਖਸਮੇ ਕਾ ਮਹਿਲ ਪਾਏ ਸੀ।

ਤੇੜ ਧੋਤੀ ਖਾਈ ਹੱਥ ਛੁਰੀ ਜਗਤ ਗਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇਸ਼ ਧਾਲੇ ਪੂਜੈ ਪੁਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਗੁਣਿਆਰ ਮਤ ਪਿੱਟੈ ਵੇ ਮਤ ਪਿੱਟੈ ਇਹੋ ਅੰਨ ਸਾਡਾ ਫਿੱਟੈ ਤਨ ਫਿੱਟੈ ਫੇਟ ਕਰੇਣ ਮਨ ਜੂਠੈ ਚੁੱਲੀ ਪਰੇਣ ਕਹੋ ਨਾਨਕ ਸੱਚ ਧਿਆਈਐ ਸੁੱਚ ਹੋਵੇ ਤਾਂ ਸੱਚ ਪਾਈ।

0: ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨਕੇ ਜੀ ਆਵਾਜ਼ ਨ ਕੋਏ ਪਹਿਲਾ ਪਾਣੀ ਜਿਉ ਹੈ ਜੇ ਥਰਿਆ ਸਭ ਕੋਏ ਸੂਤਕੇ ਕੋ ਰੱਖੀਐ ਸੂਤਕ ਪਵੈ ਸੋਏ ਨਾਨਕ ਸੂਤਕੇ ਬਿਨਾ ਉਤਰੈ ਗਿਆਨ ਉਤਾਰੈ ਤੋਏ ਮਹਲਾ ਪਹਿਲਾ
1: ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ

ਸੁੱਚੇ ਅੱਗੇ ਰੱਖਣ ਕੋਈ ਨਾ ਪਿਟਿਓ ਜਾਏ। ਸੁੱਚੇ ਹੋਏ ਕਹਿ ਜੇਵੇ ਅਲੱਗਾ ਪੜਨ ਸਲੋਕ, ਕੋ ਹੱਥੀ ਜਾਏ ਸੁੱਟਿਆ ਕਿਸੇ ਲੱਗਾ ਦੋਕ। ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂੰ, ਪੰਜਵਾਂ ਪਾਇਆ ਕਿਰਤਾ ਹੋਆ ਪਾਪ ਵਿੱਤ, ਪਾਪੀ ਸੋਤਨ ਗੱਡੀਆਂ ਥੁੱਕਾਂ ਪਾਈਆਂ ਤਿੱਤ। ਜਿਤ ਮੁਖ ਨਾਮ ਨਾ ਉਚਰੈ ਬਿਨਾਂ ਵੈਰਸ ਖਾਏ, ਨਾਨਕ ਕਿਵੇਂ ਜਾਣੀਐ ਤਿਤ ਮੁਖ।

0: ਪਹਿਲਾ ਨਾਨਕ ਫਿੱਕੇ ਬੋਲੀਏ ਧਨਮਨ ਫਿੱਕਾ ਹੋਏ ਫਿੱਕੋ ਫਿੱਕੇ ਸਦੀਏ ਫਿੱਕੇ ਫਿੱਕੀ ਸੋਏ ਫਿੱਕੇ ਦਰਗਹਿ ਸੁੱਟੀਏ ਮੋਥੁੱਕਾ ਫਿੱਕੇ ਪਾਏ ਫਿੱਕਾ ਮੂਰਖਾ ਕੀਏ ਆਣੇ ਲੈ ਸਜਾਏ ਮਹੱਲਾ ਪਹਿਲਾ
1: ਅੰਦਰੋਂ ਝੂਠੇ ਪੈਜ ਬਾਰ ਦੁਨੀਆਂ ਅੰਦਰ ਫੈਲ ਅੜਸਠ ਤੀਰਥ ਜੇ ਨਹਾਵੇ ਉਤਰੈ ਨਾਈ ਮੈਲ ਜਿਨ ਪਟ ਅੰਦਰ ਬਾਰ ਗੁਦੜਤੇ ਭਲੇ ਸੰਸਾਰ ਤਿੰਨ ਇਹੋ ਲੱਗਾ ਰੱਬ ਸੇਤੀ ਦੇਖਨੇ ਵਿਚਾਰ ਰੰਗ ਹੱਸੈ ਰੰਗ ਰੋਵੈ ਚੁੱਪੀ ਕਰ ਜਾਏ ਪਰਵਾ

ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ ਸਾਕਾਲ ਬੁਰੀ ਕਿਉਂ ਕਾਲੀਐ, ਮੰਦਾ ਮੂੰਹ ਲੰਕੀ ਚਈ ਤੇ ਲੰਮੀ ਨਦਰ ਨਿਹਾਲੀਐ। ਜੋ ਸਾਹਿਬ ਨਾਲ ਨਹਾਰੀਆ ਤੇ ਵੇਹਾ ਪਾਸਾ

0: ਆਪੇ ਭਾਂਡੇ ਸਾਜਨ ਆਪੇ ਪੂਰੇ ਦੇ। ਇੱਕ ਨੇ ਦੁੱਧ ਸਮਾਈ ਇੱਕ ਚੁੱਲੇ ਰਹਿਣ ਚੜੇ, ਇੱਕ ਨਿਹਾਲੀ ਪੈ ਸਵਨ ਕੂਪਰ ਰਹਿਣ ਖੜੇ, ਤਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੀ ਮਹੱਲਾ ਦੂਜਾ।
1: ਆਪੇ ਸਾਜੇ ਕਰੇ ਆਪ, ਜਾਏ ਪਹਿ ਰੱਖੇ ਆਪ।

ਬੋਲਣਾ ਜੀ ਸਤਨਾਮ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਘਰ ਨੋ ਨਿਦਿਆਵੇ ਧਾਏ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ

ਆਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ।

ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ,

ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਅਕਾਲ ਪੁਰਖ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪ ਜੀ ਕਾ ਕੁਟਾਨ ਕੁਟਾਨ ਸ਼ੁਕਰਾਨਾ, ਆਪ ਜੀ ਨੇ ਮਹਾਨ ਬਖਸ਼ਿਸ਼ ਰਹਿਮਤ ਕੀਤੀ, ਅੰਮ੍ਰਿਤ ਵੇੜੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕੀਤਾ। ਆਪ ਜੀ ਕੀ ਪਾਵਨ ਹਜ਼ੂਰੀ ਵਿੱਚ ਨਿਤਨੇਮ ਸ਼੍ਰੀ ਸਹਿਜ ਪਾਠ, ਆਸਾ ਕੀ ਵਾਰ ਦੇ ਕੀਰਤਨ ਹੋਏ। ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੂੰ ਸਮੱਤ ਬਖਸ਼ਣੀ। ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਸੰਗਤ ਦੀਆਂ ਤਿਲ ਫੁੱਲ ਭੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ, ਸਮੂਹ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ। ਆਪ ਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਤੇ ਪ੍ਰਵਾਨ ਹੋਵੇ। ਕਰੋ ਕਿਰਪਾ ਆਪਣੇ ਇਲਾਹੀ ਫਰਮਾਨ ਬਖਸ਼ ਕੇ ਕਿਰਤਾਰਥ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿਨ੍ਹਾਂ

ਸਤਨਾਮ ਵਾਹਿਗੁਰੂ ਸਾਹਿਬ ਜੀਓ ਜੀਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰੇ ਉਪਾਵੋ ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤਪੈ

ਵਾਹਿਗੁਰੂ ਸਾਹਿਬ ਜੀਓ ਸੂਹੀ ਮਹੱਲਾ ਚੌਥਾ। ਜਿੱਥੇ ਹਰਿ ਅਰਾਧੀਐ ਤਿੱਥੇ ਹਰ ਮਿਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸੈ, ਹੋਰਤ ਬੇਦ ਲਿਆ ਨਾ ਜਾਈ। ਹਰ ਧਨ ਸੰਚੀਐ ਪਾਈ,

ਹਰ ਤਨ ਅੰਮ੍ਰਿਤ ਵੇਲੇ ਵਤੈ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁਟੈ ਨਾਹੀ ਹਲਤ ਪਲਤ ਹਰ ਤਨੈ ਕੀ ਭਗਤਾਂ ਕੋ ਮਿਲੀ ਵਡਿਆਈ ਹਰ ਧਨ ਨਿਰਭਉ ਸਦਾ ਸਦਾ ਅਸਥਿਰ ਹੈ ਸਾਚਾ ਇਹ ਹਰ ਧਨ ਅਗਨੀ ਤਸ਼ਕਰ ਹੈ ਪਾਣੀ ਹੈ ਜਮਦੂਤ ਹੈ ਕਿਸੈ ਕਿਆ ਗਵਾਇਆ ਨਾ ਜਾਈ।

इस हर धन का शाहर आप है संतो, जिसनु दे सो हर धन लद चलाई।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਹੋ ਅੰਮ੍ਰਿਤ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਰੱਬੀ ਬਾਣੀ ਦੇ ਨਾਲ ਸਾਂਝ ਬਣਾ ਰਹੇ। ਅਰਦਾਸ ਬੇਨਤੀ ਹੋਈ ਹੈ, ਹੁਕਮਨਾਮਾ ਆਪ ਸੰਗਤ ਨੇ ਸਰਵਣ ਕੀਤਾ ਹੈ, ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ। ਜਾਣ ਵਾਲੀਆਂ ਸੰਗਤਾਂ ਨੂੰ ਬੇਨਤੀ ਹੈ, ਗੁਰੂ ਕੇ ਲੰਗਰ ਤਿਆਰ ਨੇ, ਆਪ ਜੀ ਨੇ ਲੋੜ ਮੁਤਾਬਕ ਛੱਕ ਕੇ ਜਾਣੇ। ਸਮਾਂ ਹੈ ਪਾਵਨ ਮੁੱਖ ਵਾਕ ਦੀ ਵਿਚਾਰ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਖੰਭ ਵਿਕਾਂਦੜੇ ਜੇ ਲਹਾਂ

ਤੁਮਹੀ ਸੱਜਣ ਸੁਹੇਲੇ ਰਾਖੋ ਰਾਖਨਹਾਰ ਦਿਆਲਾ ਨਾਨਕ ਕਰਕੇ ਗੋਲੇ।

ਹਰ ਕੇ ਗੋਲੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹੇ ਥਮਰਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਹਿਬ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਨਾਲ ਸਾਂਝ ਬਣਾ ਰਹੇ ਹੋ। ਰਾਗੀ ਸਿੰਘ ਗੁਰੂ ਕਰਕੇ ਉਹਨਾਂ ਨੇ ਆਪ ਜੀ ਨੂੰ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰਾਏ ਉਪਰੰਤ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਤੇ ਅੱਜ ਦਾ ਜਿਹੜਾ ਪਾਵਨ ਮੁੱਖ ਵਾਕ ਹੈ ਉਹ ਆਪ ਸੰਗਤ ਦੇ ਨਾਲ ਸਾਂਝਾ ਕੀਤਾ ਗਿਆ ਹੈ। ਤੋ ਆਓ ਸਾਧ ਸੰਗਤ ਸਮਾਂ ਹੈ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਦੇ ਨਾਲ ਜੁੜਨ ਦਾ ਤਾਂ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ ਆਓ ਫਤਿਹ ਦੀ ਸਾਂਝ ਪਾਈਏ ਜੀ। ਕੋਈ ਰਸਨਾ ਫਤਿਹ ਤੋਂ ਵਾਂਝੀ ਨਾ ਰਹੇ ਇੱਕੇ ਵਾਰੀ ਕਹਿਣ ਤੇ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁਬਾਰਕ ਉਪਦੇਸ਼ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 733 ਅਤੇ 34 ਦੇ ਉੱਤੇ ਸੁਭਾਇਮਾਨ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਇਸ ਪਾਵਨ ਸ਼ਬਦ ਵਿੱਚ ਧੰਨ ਦੀ ਗੱਲ ਕੀਤੀ ਹੈ। ਇਹ ਧੰਨ ਕਿਹੜਾ ਹੈ? ਜਿਹੜਾ ਧੰਨ ਗੁਰੂ ਦੀ ਮੱਤ ਵਿੱਚੋਂ ਸਾਨੂੰ ਪ੍ਰਾਪਤ ਹੁੰਦਾ ਹੈ। ਮਹਾਰਾਜ ਨੇ ਉਹਨੂੰ ਹਰੀ ਧੰਨ ਆਖਿਆ ਹੈ, ਨਾਮ ਧੰਨ ਆਖਿਆ ਹੈ। ਗੁਰੂ ਰਾਮਦਾਸ ਸਾਹਿਬ ਫਰਮਾਉਂਦੇ ਨੇ ਹਰ ਧੰਨ ਸੰਚੀਏ ਭਾਈ। ਸੰਚੀਏ ਦਾ ਅਰਥ ਹੁੰਦਾ ਇਕੱਠਾ ਕਰਨਾ। ਜਿਵੇਂ ਆਪਾਂ ਦੁਨੀਆਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹਾਂ, ਕੰਮ ਕਰਦੇ ਹਾਂ, ਕਿਰਤ ਕਰਦੇ ਹਾਂ ਤੇ ਫਿਰ ਬੰਦੇ ਦਾ ਇੱਕ ਸੁਭਾਅ ਹੁੰਦਾ ਹੈ ਵੀ ਜਦੋਂ ਮੇਰੇ ਉੱਤੇ ਕੋਈ ਬਿਪਤਾ ਦਾ ਸਮਾਂ ਆਵੇਗਾ ਉਹਦੇ ਲਈ ਮੈਂ ਜਿਹੜੀ ਪੂੰਜੀ ਬਚਾ ਸਕਦਾ ਹਾਂ ਉਹਨੂੰ ਬਚਾ ਕੇ ਇਕੱਠਿਆਂ ਕਰ ਲਵਾਂ, ਜੋੜ ਲਵਾਂ। ਬੰਦਾ ਇੱਕ ਸਿਕਿਉਰਿਟੀ ਚਾਹੁੰਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ ਆਖਿਆ ਏਦਾਂ ਹੀ ਤੂੰ ਵੀ ਜੇ ਆਤਮਕ ਵਿਕਾਸ ਚਾਹੁੰਦਾ ਹੈ, ਜੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇੱਕਮਿਕ ਹੋਣਾ ਚਾਹੁੰਦਾ ਹੈ ਤੇ ਉੱਥੇ ਵੀ ਇੱਕ ਧੰਨ ਚਾਹੀਦਾ ਹੈ ਜਿਹਨੂੰ ਇਕੱਠਾ ਕਰਨ ਦੀ ਲੋੜ ਹੈ। ਉਹ ਮਿਲਦਾ ਕਿੱਥੋਂ ਹੈ? ਮਹਾਰਾਜ ਕਹਿੰਦੇ ਸਾਚਾ ਧੰਨ ਗੁਰਮਤੀ ਪਾਏ। ਇਹ ਧੰਨ ਮਿਲਦਾ ਹੈ ਗੁਰੂ ਦੀ ਮੱਤ ਵਿੱਚੋਂ, ਗੁਰੂ ਦੇ ਵਿਚਾਰਾਂ ਵਿੱਚੋਂ। ਇੱਕ ਧੰਨ ਹੈ, ਅਸੀਂ ਕੰਮ ਕਰਦੇ ਹਾਂ, ਦੁਨੀਆਂ ਦੀ ਸਰਕਾਰ ਸਾਨੂੰ ਦਿੰਦੀ ਹੈ, ਅਲਾਓ ਕਰਦੀ ਹੈ ਕੁਝ ਕਰੰਸੀ ਦੇ ਰੂਪ ਵਿੱਚ। ਵੈਸੇ ਧੰਨ ਦੇ ਬੜੇ ਰੂਪ ਬਦਲਦੇ ਰਹੇ ਨੇ। ਜਦੋਂ ਸਿੱਕੇ ਦਾ ਪ੍ਰਚਲਨ ਨਹੀਂ ਸੀ ਉਸ ਤੋਂ ਪਹਿਲਾਂ ਲੋਕ ਪਸ਼ੂ ਧੰਨ ਕਹਿੰਦੇ ਹੁੰਦੇ ਸਨ। ਪਸ਼ੂ ਧੰਨ ਦਾ ਮਤਲਬ ਇਹ ਸੀ ਵੀ ਜਿਹਦੇ ਕੋਲ ਪਸ਼ੂ ਬਹੁਤਾਂਤ ਗਿਣਤੀ ਵਿੱਚ ਨੇ। ਫਿਰ ਜ਼ਮੀਨ ਜਾਇਦਾਦ ਜਿਹੜੀ ਹੈ ਉਹ ਵੀ ਇੱਕ ਧੰਨ ਦਾ ਰੂਪ ਸੀ। ਸੋਨਾ ਹੋ ਗਿਆ, ਧਾਤਾਂ ਹੋ ਗਈਆਂ ਵੀ ਕਿਸੇ ਕੋਲ ਪਿੱਤਲ ਕਿੰਨਾ ਹੈ, ਕਿਸੇ ਕੋਲ ਚਾਂਦੀ ਕਿੰਨੀ ਹੈ, ਇਹ ਵੀ ਧੰਨ ਹੀ ਸਨ ਸਾਰਾ ਕੁਝ। ਫਿਰ ਸਿੱਕਿਆਂ ਦਾ ਪ੍ਰਚਲਨ ਹੋ ਗਿਆ, ਲੋਕ ਸਿੱਕੇ ਜੋੜਨ ਲੱਗ ਪਏ ਤੇ ਇੰਨਾ ਕੁ ਸਨੇਹ ਸਿੱਕਿਆਂ ਦੇ ਨਾਲ ਬੰਦੇ ਨੂੰ ਹੁੰਦਾ ਸੀ ਜਿਵੇਂ ਅੱਜ ਤੇ ਚਲੋ ਬੈਂਕ ਅਕਾਊਂਟ ਨੇ, ਖਾਤੇ ਨੇ, ਅੱਜ ਤੇ ਕਰੰਸੀ ਡਿਜੀਟਲ ਹੋ ਗਈ। ਪਹਿਲੇ ਸਮਿਆਂ ਦੇ ਵਿੱਚ ਜਿਹੜੇ
ਸਿੱਕੇ ਇਕੱਠੇ ਕਰਦੇ ਹੁੰਦੇ ਸਨ, ਉਹ ਆਪਣੇ ਨਾਲ ਹੀ ਬੰਨ ਕੇ ਰੱਖਦੇ ਹੁੰਦੇ ਸਨ। ਤਾਂ ਹੀ ਤੇ ਮਹਾਰਾਜ ਬਾਣੀ ਵਿੱਚ ਇੱਕ ਥਾਂ ਉੱਤੇ ਕਹਿੰਦੇ ਨੇ ਵੀ ਮਰਤੀ ਬਾਰ ਨਾ ਕਸ਼ ਮਿਲਿਓ ਲਈ ਲੰਗੋਟੀ ਤੋਰ। ਉਹ ਜਿਹੜਾ ਬੱਝਾ ਹੋਇਆ ਸੀ ਨਾ ਨਾਲ, ਜਿਹੜਾ ਲੰਗੋਟ ਦੇ ਨਾਲ ਧਨ ਬੰਨ ਕੇ ਰੱਖਿਆ ਸੀ, ਜਿਹੜਾ ਪੱਲੇ ਦੇ ਨਾਲ ਬੰਨ ਕੇ ਰੱਖਿਆ ਸੀ, ਜਦੋਂ ਬੰਦਾ ਮਰਿਆ ਤੇ ਘਰ ਵਾਲਿਆਂ ਨੇ ਉਹਨੂੰ ਨਾਲੋਂ ਲਾ ਲਿਆ। ਜਿੰਨਾ ਚਿਰ ਤੱਕ ਜੀਂਦਾ ਸੀ ਉਹਨਾਂ ਚਿਰ ਤੱਕ ਪੱਲੇ ਦੇ ਨਾਲ ਬੰਨ ਕੇ ਰੱਖਦਾ ਸੀ, ਕੀਮਤੀ ਚੀਜ਼ ਸੀ। ਗੁਰਦੇਵ ਮਹਾਰਾਜ ਬਖਸ਼ਿਸ਼ ਕਰਦਿਆਂ ਬਾਣੀ ਵਿੱਚ ਇੱਦਾਂ ਹੀ ਕਹਿੰਦੇ ਨੇ ਵੀ ਜਿਹੜਾ ਦੁਨੀਆਂ ਦਾ ਧਨ ਹੈ ਇਹ ਸਾਡੀ ਬਾਹਰ ਦੀ ਖੁਰਾਕ ਲਈ, ਬਾਹਰ ਦੇ ਸਰਵਾਈਵਲ ਲਈ ਬੜਾ ਜ਼ਰੂਰੀ ਹੈ। ਇਸੇ ਕਰਕੇ ਦੁਨੀਆਂ ਦੀ ਭੱਜ ਦੌੜ ਹੈ, ਅਤੇ ਗੁਰੂ ਸਾਹਿਬ ਨੇ ਵੀ ਕੋਈ ਰੋਕਿਆ ਨਹੀਂ ਹੈ। ਉਹਨਾਂ ਨੇ ਵੀ ਕਿਰਤ ਕਰਨ ਦਾ ਜਿਹੜਾ ਪਹਿਲਾ ਉਪਦੇਸ਼ ਹੈ, ਪਹਿਲਾ ਸਿਧਾਂਤ ਹੈ, ਉਹ ਦਿੱਤਾ ਹੈ। ਅਤੇ ਬੰਦਾ ਧਨ ਦੀ ਇਕੱਤਰਤਾ ਲਈ, ਧਨ ਨੂੰ ਇਕੱਠੇ ਕਰਨ ਲਈ ਤੁਸੀਂ ਵੇਖੋ ਇੰਨੀ ਹੋੜ ਹੁੰਦੀ ਹੈ, ਜਾਇਜ਼ ਅਤੇ ਨਜਾਇਜ਼ ਸਾਰੇ ਕੰਮ ਹੀ ਕਰ ਲਈ ਤਾਂ ਉਹਨੂੰ ਪਤਾ ਲੱਗੇ ਵੀ ਇੱਥੋਂ ਮੈਨੂੰ ਧਨ ਮਿਲਣਾ ਹੈ। ਅਤੇ ਕਈ ਵਾਰ ਤਾਂ ਉਸ ਧਨ ਦਾ ਅਸਰ ਇੱਦਾਂ ਦਾ ਹੁੰਦਾ ਹੈ। ਮਹਾਰਾਜ ਬਾਣੀ ਵਿੱਚ ਇੱਕ ਬਚਨ ਰੱਖਦੇ ਨੇ, ਉਹ ਕਹਿੰਦੇ ਜਿਵੇਂ ਜਿਹੜੀ ਮਧੂ ਮੱਖੀ ਹੁੰਦੀ ਹੈ ਉਹ ਇਕੱਲੇ ਇਕੱਲੇ ਫੁੱਲ ਦੇ ਉੱਤੇ ਜਾ ਕੇ ਰਸ ਇਕੱਠਾ ਕਰਦੀ ਹੈ, ਕਰ ਲਓ ਕੋਈ ਗੱਲ ਨਹੀਂ ਜ਼ਰੂਰੀ, ਜਿਉਂ ਮਧ ਮੱਖੀ ਜਿਵੇਂ ਮਧੂ ਮੱਖੀ ਇਕੱਠਾ ਕਰਦੀ ਹੈ ਧਨ ਇਕੱਲੇ ਇਕੱਲੇ ਫੁੱਲ ਉੱਤੇ ਜਾ ਕੇ, ਇਸੇ ਤਰੀਕੇ ਨਾਲ ਬੰਦਾ ਵੀ ਜਿਹੜਾ ਹੈ ਉਹ ਧਨ ਇਕੱਠਾ ਕਰਦਾ ਹੈ, ਕਦੀ ਕਿਤੇ ਭਟਕ ਕੇ। ਅਤੇ ਫਿਰ ਇੱਕ ਦਿਨ ਐਸਾ ਵਾਪਰਦਾ ਹੈ ਵੀ ਜਿਵੇਂ ਮਧੂ ਮੱਖੀ ਉਹ ਰਸ ਇਕੱਠਾ ਕਰ ਕਰਕੇ, ਸ਼ਹਿਦ ਇਕੱਠਾ ਕਰ ਕਰਕੇ ਇੱਕ ਥਾਂ ਉੱਤੇ ਲਿਆਣ ਕੇ ਟਿਕਾਉਂਦੀ ਹੈ ਕਿਸੇ ਰੁੱਖ ਦੇ ਨਾਲ। ਅਤੇ ਇੱਕ ਕੋਈ ਸਿਆਣਾ ਆਇਆ, ਕੋਈ ਚਲਾਕ ਆਇਆ, ਬੰਦਾ ਆਇਆ, ਉਹਨੇ ਥੱਲੇ ਧੂੰਆਂ ਬਾਲਿਆ, ਅੱਗ ਬਾਲੀ, ਅਤੇ ਮਧੂ ਮੱਖੀ ਜਿਹੜੀ ਸੀ ਉਹਨੂੰ ਪਾਸੇ ਕਰ ਦਿੱਤਾ, ਅਤੇ ਛੱਜੇ ਵਿੱਚੋਂ ਸ਼ਹਿਦ ਆਪ ਚੋ ਕੇ ਲੈ ਗਿਆ, ਹੱਥ ਕੁਝ ਵੀ ਨਹੀਂ ਆਇਆ ਉਹਦੇ। ਸੋ ਦੁਨੀਆਂ ਦੇ ਧਨ ਦੀ ਬੰਦੇ ਦੇ ਅੰਦਰ ਬਹੁਤ ਜ਼ਿਆਦਾ ਹੋੜ ਹੈ। ਗੁਰਦੇਵ ਮਹਾਰਾਜ ਕਹਿੰਦੇ ਨੇ ਭਾਈ ਇੱਕ ਧਨ ਹੈ ਜਿਹਨੂੰ ਨਾਮ ਦਾ ਧਨ ਆਖਿਆ, ਜਿਹੜਾ ਗੁਰੂ ਦੇ ਪਾਸੋਂ ਮਿਲਦਾ ਹੈ। ਸਾਚਾ ਧਨ ਗੁਰਮਤੀ ਪਾਏ, ਗੁਰੂ ਦੀ ਮੱਤ ਵਿੱਚੋਂ ਵੀ ਧਨ ਮਿਲਦਾ ਹੈ। ਇਹ ਧਨ ਹੈ ਗੁਣਾਂ ਦਾ, ਇਹਨੂੰ ਹੀ ਮਹਾਰਾਜ ਰਹਿ ਰਾਸ, ਜਿਹੜਾ ਆਪਾਂ ਸ਼ਬਦ ਵਰਤਦੇ ਨੇ ਇੱਕ ਰਹਿ ਰਾਸ, ਵੈਸੇ ਬਾਣੀ ਦਾ ਨਾਂ ਸੋਦਰ ਹੈ, ਅਤੇ ਉਹ ਪ੍ਰਚਲਿਤ ਰੂਪ ਵਿੱਚ ਆਪਾਂ ਕਈ ਵਾਰ ਉਹਦੇ ਲਈ ਸ਼ਬਦ ਵਰਤਦੇ ਹਾਂ। ਰਹਿ ਰਾਸ ਦਾ ਪਾਠ ਕਦੋਂ ਹੋਣਾ ਹੈ, ਵੈਸੇ ਸੋਦਰ ਹੈ ਉਹ, ਜਿਹੜਾ ਬਾਣੀ ਦਾ ਹੈਡਿੰਗ ਹੈ ਕਦੇ ਤੁਸੀਂ ਗੌਰ ਕਰਿਓ ਉੱਥੇ ਸੋਦਰ ਲਿਖਿਆ ਹੋਇਆ। ਰਹਿ ਰਾਸ ਦਾ ਅਰਥ ਹੁੰਦਾ ਹੈ ਰਸਤੇ ਦੀ ਪੂੰਜੀ, ਰਹਿ ਮਤਲਬ ਰਸਤਾ, ਰਾਸ ਦਾ ਅਰਥ ਹੁੰਦਾ ਪੂੰਜੀ। ਜਿਵੇਂ ਪੂੰਜੀ ਜ਼ਰੂਰੀ ਹੈ, ਗੱਡੀ ਵਿੱਚ ਤੇਲ ਪਵਾਉਣਾ ਹੈ ਪੂੰਜੀ ਜ਼ਰੂਰੀ ਹੈ, ਘਰ ਦੀ ਗਰੋਸਰੀ ਲਿਆਉਣੀ ਹੈ ਪੂੰਜੀ ਜ਼ਰੂਰੀ ਹੈ। ਅਤੇ ਮਹਾਰਾਜ ਕਹਿੰਦੇ ਨੇ ਹਰ ਕੀਰਤ ਹਮਰੀ ਰਹਿ ਰਾਸ। ਕੀਰਤ ਦਾ ਅਰਥ ਹੁੰਦਾ ਹੈ ਸਾਧ ਸੰਗਤ ਦੀ ਸਿਫਤ ਸਲਾਹ, ਆਖਿਆ ਰੱਬ ਦੀ ਸਿਫਤ ਸਲਾਹ ਮੇਰੀ ਪੂੰਜੀ ਹੈ। ਹਰ ਕੀਰਤ ਹਮਰੀ ਰਹਿ ਰਾਸ, ਰੱਬ ਦੀ ਸਿਫਤ ਸਲਾਹ, ਉਹਦੀ ਕੀਰਤੀ ਗਾਉਣੀ। ਗੁਰਦੇਵ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਨੇ ਅੱਜ ਇੱਕ ਬਖਸ਼ਿਸ਼ ਕੀਤੀ, ਉਹਨਾਂ ਕਿਹਾ ਹਰ ਧੰਨ ਸੰਚੀਐ ਭਾਈ, ਆਖਿਆ ਹਰੀ ਦੇ ਨਾਮ ਦਾ ਧੰਨ ਵੀ ਇਕੱਠਾ ਕਰੋ, ਗੁਣਾਂ ਦਾ ਧੰਨ ਵੀ ਇਕੱਠਾ ਕਰੋ, ਕਿਉਂਕਿ ਅਖੀਰ ਤੇ ਜਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸੇ ਨੇ ਸਹਾਇਕ ਬਣਨਾ ਹੈ ਨਾ, ਉਹ ਰੱਬ ਦੇ ਨਾਮ ਧੰਨ ਨਹੀਂ ਬਣਨਾ। ਤੁਸੀਂ ਵੇਖੋ ਜਦੋਂ ਬੰਦਾ ਜਵਾਨ ਕਿਸ਼ੋਰ ਅਵਸਥਾ ਵਿੱਚ ਹੁੰਦਾ ਹੈ, ਉਦੋਂ ਨਾ ਬੰਦਾ ਮਨੋਰੰਜਨ ਦੇ ਕੁਝ ਸਾਧਨ ਇਖਤਿਆਰ ਕਰ ਲੈਂਦਾ, ਜਿਵੇਂ ਮੰਨ ਲਓ ਟੀਵੀ ਹੋ ਗਿਆ, ਖੇਡ ਹੋ ਗਈ, ਕੋਈ ਹੋਰ ਆਸਾ ਠੱਠਾ ਹੋ ਗਿਆ। ਜੇ ਬੰਦਾ ਫਿਲਮਾਂ ਵੇਖਣ ਬੈਠਾ ਤੇ ਰੈਗੂਲਰ ਉਹ ਫਿਲਮਾਂ ਹੀ ਵੇਖੀ ਜਾ ਰਿਹਾ, ਇਹ ਚੀਜ਼ਾਂ ਬੰਦੇ ਨੇ ਮਨੋਰੰਜਨ ਦਾ ਇੱਕ ਸਾਧਨ ਬਣਾਈਆਂ ਨੇ। ਪਰ ਜ਼ਿੰਦਗੀ ਦਾ ਇੱਕ ਪੜਾਅ ਐਸਾ ਵੀ ਆਉਂਦਾ ਹੈ ਜਦੋਂ ਬੰਦਾ ਕਹਿੰਦਾ ਹੈ ਵੀ ਨਹੀਂ, ਹੁਣ ਫਿਲਮਾਂ ਵੇਖਣ ਨੂੰ ਵੀ ਚਿੱਤ ਨਹੀਂ ਕਰਦਾ, ਹੁਣ ਕੋਈ ਮਨੋਰੰਜਨ ਵੀ ਐਵੇਂ ਲੱਗਦੀਆਂ ਨੇ ਚੀਜ਼ਾਂ। ਉੱਥੇ
ਉੱਥੇ ਬੰਦੇ ਦੇ ਅੰਦਰ ਇੱਕ ਖਾਲੀਪਨ ਮਹਿਸੂਸ ਹੁੰਦਾ, ਖਾਲੀ ਜਿਹਾ। ਹੁਣ ਕਈਆਂ ਦੇ ਘਰਾਂ ਦੇ ਵਿੱਚ ਬੱਚੇ ਤੇ ਟੀਵੀ ਵੇਖਦੇ ਨੇ, ਵੱਡੇ ਵੇਖਦੇ ਕੋਈ ਨਹੀਂ, ਇੱਕ ਖਾਲੀਪਨ ਜਿਹੜਾ ਹੈ ਉਹ ਮਹਿਸੂਸ ਹੁੰਦਾ। ਕਿੰਨੀਆਂ ਕੋਈ ਫਿਲਮਾਂ ਵੇਖ ਲਓ, ਵੇਖ ਇੱਕ ਅਵਸਥਾ ਐਸੀ ਹੁੰਦੀ ਹੈ ਜਿੱਥੇ ਬੰਦੇ ਨੂੰ ਲੱਗਦਾ ਹੈ ਵੀ ਮੇਰੇ ਲਈ ਖਾਣਾ ਵੀ ਇੰਟਰਟੇਨ ਹੀ ਹੈ, ਬੰਦਾ ਖਾਂਦਾ ਵੀ ਹੈ ਚੰਗਾ ਚੋਖਾ, ਜ਼ੁਬਾਨ ਚਸਕੇ ਭੋਗਦੀ ਰਹਿੰਦੀ ਹੈ। ਪਰ ਇੱਕ ਅਵਸਥਾ ਐਸੀ ਆਉਂਦੀ ਹੈ ਜਿੱਥੇ ਬੰਦਾ ਕਹਿੰਦਾ ਨਹੀਂ, ਹੁਣ ਇਹਨਾਂ ਚੀਜ਼ਾਂ ਨਾਲ ਗੁਜ਼ਾਰਾ ਨਹੀਂ ਹੁੰਦਾ, ਅੰਦਰ ਖਾਲੀਪਣ ਹੈ ਅਤੇ ਬੰਦੇ ਨੂੰ ਸਮਝ ਨਹੀਂ ਲੱਗਦੀ ਵੀ ਮੇਰੇ ਅੰਦਰ ਟਿਕਾ ਕਿਵੇਂ ਆਵੇ। ਕਿਸੇ ਨੇ ਆਖਿਆ ਚਲੋ ਤੁਹਾਨੂੰ ਟੀ ਵੀ ਲਾ ਦਿੰਦੇ ਘੜੀ ਵੇਖ ਲਓ ਬਹਿ ਕੇ, ਬੰਦਾ ਕਹਿੰਦਾ ਨਹੀਂ ਹੁਣ ਕੀ ਵੇਖੀ ਜਾਈਏ, ਇਹਦੇ ਵਿੱਚ ਉਹ ਕੁਝ ਹੀ ਹੈ ਸਾਰਾ ਕੁਝ। ਬੰਦਾ ਕਹਿੰਦਾ ਓਕੇ ਚਲੋ ਤੁਹਾਨੂੰ ਕੋਈ ਚੰਗਾ ਜਿਹਾ ਪਦਾਰਥ ਬਣਾ ਦਿੰਦੇ, ਬੰਦਾ ਕਹਿੰਦਾ ਕਿੰਨਾ ਖਾਵਾਂਗੇ, ਕਿਤੇ ਖਾ ਲਵਾਂਗੇ, ਪਰ ਅੰਦਰ ਖਾਲੀਪਣ ਹੈ। ਉਹ ਜਿਹੜਾ ਖਾਲੀਪਣ ਹੈ ਨਾ, ਉਹ ਜਿਹੜੀ ਭੜਕਣਾ ਹੈ, ਜਿਵੇਂ ਭਾਂਡਾ ਖਾਲੀ ਹੋਵੇ ਅਤੇ ਉਹ ਟਣਕਦਾ, ਭਰਿਆ ਹੋਵੇ ਅਤੇ ਫਿਰ ਉਹ ਨਹੀਂ ਟਣਕਦਾ, ਘੜਾ ਵੱਜਦਾ ਹੀ ਤਾਂ ਉਹ ਅੰਦਰੋਂ ਖਾਲੀ ਹੈ। ਅਤੇ ਜੇ ਘੜਾ ਭਰਿਆ ਹੋਵੇ ਕਿਸੇ ਚੀਜ਼ ਦੇ ਨਾਲ ਫਿਰ ਉਹ ਵੱਜੇਗਾ ਨਹੀਂ। ਇੱਦਾਂ ਹੀ ਜੇ ਬੰਦਾ ਗੁਰੂ ਦੀ ਵਿਚਾਰ ਤੋਂ ਸੱਖਣਾ ਹੈ ਨਾ, ਉਹ ਸਦਾ ਹੀ ਵੱਜਦਾ ਰਹੇਗਾ, ਸਦਾ ਹੀ ਭੜਕਦਾ ਰਹੇਗਾ। ਤੇ ਜੇ ਉਹ ਇਹ ਸੋਚਦਾ ਹੈ ਵੀ ਇਸ ਸਰੀਰ ਦੇ ਘੜੇ ਨੂੰ ਮੈਂ ਕੋਈ ਦੁਨੀਆਂ ਦੇ ਮਨੋਰੰਜਨ ਦੇ ਨਾਲ ਸਦਾ ਲਈ ਭਰ ਸਕਾਂਗਾ, ਨਹੀਂ, ਵਕਤੀ ਤੌਰ 'ਤੇ ਹੋ ਸਕਦਾ ਹੈ, ਕਿਸੇ ਨੇ ਕੋਈ ਜਿਹੜਾ ਹੈ ਜਿੰਨਾ ਕੁ ਚਿਰ ਕੋਈ ਧਿਆਨ ਉੱਧਰ ਲੱਗਾ ਰਿਹਾ ਤਾਂ ਠੀਕ ਹੈ, ਗੱਲ ਨਿਬੜ ਜਾਵੇਗੀ। ਪਰ ਇਹ ਜਿਹੜਾ ਅੰਦਰੂਨੀ ਘੜਾ ਹੈ ਇਹ ਭਰਿਆ ਨਹੀਂ ਜਾ ਸਕਦਾ, ਫਿਰ ਉੱਥੇ ਕੋਈ ਮੈਟਰ ਨਹੀਂ ਕਰਦਾ ਵੀ ਤੁਸੀਂ ਮਨੋਰੰਜਨ ਕਿੰਨਾ ਕੁ ਕਰ ਰਹੇ ਹੋ, ਕੋਈ ਇਹ ਸਾਰੀਆਂ ਚੀਜ਼ਾਂ ਖਾਲੀ ਨੇ। ਗੁਰਦੇਵ ਮਹਾਰਾਜ ਨੇ ਬਾਣੀ ਵਿੱਚ ਇੱਕ ਖਿਆਲ ਪ੍ਰਗਟ ਕੀਤਾ ਹੈ, ਆਖਿਆ ਕਹੋ ਕਬੀਰ ਛੂਛਾ ਘੱਟ ਬੋਲੈ, ਭਰਿਆ ਹੋਏ ਸੋ ਕਬੋ ਨਾ ਡੋਲੈ। ਛੂਛਾ ਘੱਟ, ਛੂਛਾ ਕਹਿੰਦੇ ਨੇ ਊਣਾ, ਜਿਹਦੇ ਵਿੱਚ ਕਮੀ ਹੋਵੇ, ਘੱਟ ਦਾ ਮਤਲਬ ਹੁੰਦਾ ਘੜਾ, ਘੱਟ ਦਾ ਮਤਲਬ ਹਿਰਦਾ ਵੀ ਹੈ। ਅੱਛਾ, ਜਿਹੜਾ ਘੜਾ ਊਣਾ ਹੋਵੇਗਾ ਉਹ ਡੋਲੇਗਾ। ਹੁਣ ਅਸੀਂ ਕਹਿੰਦੇ ਹਾਂ ਵੀ ਘੜਾ ਸਰੀਰ ਹੈ ਮੇਰਾ, ਅਤੇ ਇਹਨੂੰ ਮੈਂ ਫੁਲਫਿਲ ਕਿਵੇਂ ਕਰਨਾ ਹੈ, ਵੀ ਦੁਨੀਆਂ ਦੇ ਪਦਾਰਥ ਪਾ ਪਾ ਕੇ ਇਹਨੂੰ ਭਰਨਾ, ਪਰ ਇਹ ਭਰਦਾ ਨਹੀਂ ਹੈ, ਊਣਾ ਰਹਿ ਜਾਂਦਾ, ਕਿਤੇ ਨਾ ਕਿਤੇ ਊਣਾ ਰਹਿ ਜਾਂਦਾ, ਬੰਦਾ ਡੋਲਦਾ ਰਹਿੰਦਾ, ਬਿਲਕੁਲ ਡੋਲਦਾ। ਕਹੋ ਕਬੀਰ ਛੂਛਾ ਘੱਟ, ਇੱਥੇ ਘੱਟ ਦਾ ਅਰਥ ਹੈ ਹਿਰਦਾ, ਆਖਿਆ ਜਿਹੜਾ ਹਿਰਦਾ ਊਣਾ ਹੈ ਨਾ ਉਹ ਡੋਲਦਾ ਹੀ ਰਹੇਗਾ। ਅਸੀਂ ਕਹਿੰਦੇ ਊਣੇ ਹੈਗੇ ਹਾਂ ਅਤੇ ਇਹਨੂੰ ਭਰੀਏ ਕਿਸੇ ਤਰੀਕੇ ਨਾਲ। ਹੁਣ ਜੇ ਭਰਨ ਦਾ ਤਰੀਕਾ ਜਿਹੜਾ ਹੈ ਉਹ ਗਾਰਬੇਜ ਹੀ ਥੋੜ੍ਹਾ ਹੁੰਦਾ ਹੈ, ਗੰਦਗੀ ਥੋੜ੍ਹਾ ਹੁੰਦੀ ਹੈ, ਤੁਸੀਂ ਗੰਦਗੀ ਨਾਲ ਵੀ ਚੀਜ਼ ਨੂੰ ਭਰ ਸਕਦੇ ਹੋ, ਗਾਰਬੇਜ ਨਾਲ ਵੀ ਭਰ ਸਕਦੇ ਹੋ, ਪਰ ਉਹਦਾ ਇੱਕ ਦੂਜਾ ਨੁਕਸਾਨ ਹੈ ਵੀ ਉੱਥੋਂ ਬਦਬੂ ਆਵੇਗੀ, ਬਿਮਾਰੀਆਂ ਲੱਗਣਗੀਆਂ। ਭਰਿਆ ਤਾਂ ਉਹਦੇ ਨਾਲ ਵੀ ਜਾ ਸਕਦਾ, ਐਸੀ ਨਹੀਂ ਗੱਲ। ਹੁਣ ਅਸੀਂ ਅੰਦਰੋਂ ਖਾਲੀ ਹਾਂ ਅਤੇ ਭਰਨਾ ਕਾਹਦੇ ਨਾਲ ਚਾਹੁੰਦੇ ਹਾਂ, ਦੁਨੀਆਂ ਦੇ ਰਸਾਂ ਕਸਾਂ ਨਾਲ ਬੰਦਾ ਕਹਿੰਦਾ ਆਪਣਾ ਅੰਦਰ ਭਰ ਲਓ, ਦੁਨੀਆਂ ਦੀ ਧਨ ਦੌਲਤ ਨਾਲ ਆਪਣਾ ਅੰਦਰ ਭਰ ਲਓ। ਪਰ ਬਾਬਾ ਕਹਿੰਦਾ ਨਹੀਂ, ਇਹ ਭਰਿਆ ਨਹੀਂ ਜਾਣਾ, ਫਿਰ ਵੀ ਕਮੀ ਰਹਿ ਜਾਣੀ ਹੈ, ਫਿਰ ਵੀ ਊਣ ਤਾਂ ਹੀ ਰਹਿ ਜਾਣੀ ਹੈ। ਅਤੇ ਜੇ ਤੂੰ ਇਸ ਘੜੇ ਨੂੰ ਅੰਦਰ ਦੇ ਇਸ ਮਨ ਨੂੰ ਗੁਰੂ ਦੀ ਵਿਚਾਰ ਦੁਆਰਾ ਇਹਦੇ ਗੁਣਾਂ ਦੁਆਰਾ ਭਰ ਲਵੇਂ ਅਤੇ ਜਾਂ ਲਿਖ ਕੇ ਲੈ ਲਾ, ਤੇਰੇ ਕੋਲ ਸਾਰਾ ਕੁਝ ਚੱਲਿਆ ਜਾਵੇਗਾ, ਪਰ ਤੂੰ ਕਦੀ ਡਾਵਾਂ ਡੋਲ ਨਹੀਂ ਹੋਵੇਂਗਾ, ਕਦੀ ਨਹੀਂ ਡੋਲੇਂਗਾ। ਕਹੋ ਕਬੀਰ ਛੂਛਾ ਘੱਟ ਬੋਲੈ, ਭਰਿਆ ਹੋਏ ਸੋ ਕਬੋ ਨਾ ਡੋਲੇ। ਜਿਹੜਾ ਭਰ ਜਾਂਦਾ, ਜਿਵੇਂ ਘੜਾ ਪਾਣੀ ਨਾਲ ਬਿਲਕੁਲ ਭਰ ਗਿਆ, ਹੁਣ ਉਹ ਡੋਲੇਗਾ ਨਹੀਂ, ਪਰ ਉਸੇ ਘੜੇ ਵਿੱਚ ਪਾਣੀ ਅੱਧਾ ਹੋਵੇ ਅਤੇ ਸਿਰ ਉੱਤੇ ਧਰਿਆ ਹੋਵੇ, ਕਦੀ ਛਲਕ ਇੱਧਰ ਨੂੰ ਵੱਜੇਗੀ ਅਤੇ ਕਦੀ ਇੱਧਰ ਨੂੰ ਵੱਜੇਗੀ, ਡੋਲਣ ਦੀ ਸੰਭਾਵਨਾ ਹੈ। ਦੁਨੀਆਂ ਦੇ ਜਿੰਨੇ ਪਦਾਰਥਾਂ ਨਾਲ, ਜਿੰਨੀ ਧਨ ਦੌਲਤ ਨਾਲ ਅਸੀਂ ਆਪਣੇ ਅੰਦਰ ਨੂੰ ਭਰਨਾ ਚਾਹੁੰਦੇ ਹਾਂ, ਡੋਲਦੇ ਹੀ ਰਵਾਂਗੇ। ਇੱਕੋ ਚੀਜ਼ ਨਾਲ ਅੰਦਰ ਭਰਿਆ ਜਾ ਸਕਦਾ ਹੈ, ਉਹ ਭਰਿਆ ਜਾ ਸਕਦਾ ਗੁਰੂ ਦੀ ਵਿਚਾਰ ਦੇ ਦੁਆਰਾ। ਬੰਦਾ ਕਹਿ ਰਿਹਾ ਹੈਗਾ ਮੈਂ ਖਾਲੀ ਹਾਂ, ਭਰਨਾ ਮੈਂ ਆਪਣੇ। ਉਹ ਜਿਵੇਂ ਕਿਸੇ ਨੇ ਕੋਈ ਕਹਾਣੀ ਲਿਖੀ ਹੈ, ਕਹਿੰਦਾ ਵੀ ਇੱਕ ਰਾਜਾ ਸੀ, ਉਹਦੇ ਦੋ ਪੁੱਤਰ ਸਨ ਅਤੇ ਸਿੰਘਾਸਨਾਂ ਦੀ ਲੜਾਈ ਉਹਨਾਂ ਦੇ ਵਿੱਚ ਚੱਲ ਪਈ ਵੀ ਪਿਤਾ ਤੋਂ ਬਾਅਦ ਮੈਂ ਬੈਠਾਂਗਾ, ਦੂਜਾ ਕਹਿੰਦਾ ਮੈਂ ਬੈਠਾਂਗਾ। ਅਤੇ ਉਹ ਨਿੱਤ ਦੇ ਉਹਨਾਂ ਦੇ ਝਗੜੇ ਕਲੇਸ਼। ਰਾਜੇ ਨੇ ਆਖਿਆ ਵੀ ਇਹ ਬੜੀ ਸਮੱਸਿਆ ਦੀ ਗੱਲ ਹੈ, ਵੀ ਕੱਲ੍ਹ ਨੂੰ ਮੇਰਾ ਰਾਜ ਭਾਗ ਉਜੜ ਜਾਵੇਗਾ, ਵੀ ਇਹਨਾਂ 'ਚੋਂ ਯੋਗ ਕਿਹੜਾ ਹੈ, ਤਲਵਾਰ ਦੇ ਦੋਵੇਂ ਧਨੀ ਨੇ, ਦੋਵੇਂ ਲੜ ਰਹੇ ਨੇ, ਦੋਵੇਂ ਆਪਣਾ ਅਧਿਕਾਰ ਸਾਂਝਾ ਕਰ ਰਹੇ ਨੇ। ਉਹਨੇ ਚਲੋ ਬਿਠਾ ਲਿਆ ਅਤੇ ਕਹਿੰਦੇ ਵੀ ਰਾਜੇ ਨੇ ਨਾ, ਉਹਨਾਂ ਸਮਿਆਂ ਵਿੱਚ ਪੰਜਾਂ ਸੱਤਾਂ ਰੁਪਈਆਂ ਦਸਾਂ ਰੁਪਈਆਂ ਦੀ ਵੀ ਬੜੀ ਕੀਮਤ ਹੁੰਦੀ ਸੀ।
ਉਹ ਰਾਜੇ ਨੇ ਕੀ ਕੀਤਾ ਜੀ, ਉਹਨੇ ਦੋਵਾਂ ਨੂੰ 5-5 ਰੁਪਈਏ ਦਿੱਤੇ। ਚਲੋ ਕਹਾਣੀ ਲਿਖਣ ਵਾਲੇ ਨੇ ਕਹਾਣੀ ਲਿਖੀ ਹੈ, ਉਹਨੇ ਦੋਵਾਂ ਨੂੰ 5-5 ਰੁਪਈਏ ਦਿੱਤੇ ਤੇ ਇੱਕ ਇੱਕ ਖਾਲੀ ਕਮਰਾ ਦੇ ਦਿੱਤਾ। ਕਹਿੰਦਾ ਵੀ ਆ ਤੁਹਾਡੇ ਕੋਲ 5-5 ਰੁਪਈਏ ਨੇ, ਮੈਂ ਤੁਹਾਡੀ ਬੁੱਧੀ ਦੀ ਪਰਖ ਕਰਨੀ ਚਾਹੁੰਦਾ ਵੀ ਤੂੰ ਤੁਸੀਂ ਕੀ ਕਰਨਾ ਵੀ ਜਿਹੜਾ ਖਾਲੀ ਕਮਰਾ ਹੈ ਨਾ ਇਹਨੂੰ 5 ਰੁਪਈਆਂ ਵਿੱਚ ਭਰਨਾ। ਕਮਰਾ ਖਾਲੀ ਹੈ, ਦੋਵਾਂ ਨੂੰ ਇੱਕ ਇੱਕ ਕਮਰਾ ਉਹਨੇ ਦੇ ਦਿੱਤਾ, ਵੱਡਾ ਕਮਰਾ ਸੀ, ਹਾਲ ਸੀ ਵੱਡਾ। ਕਹਿੰਦਾ ਵੀ 5-5 ਰੁਪਈਆਂ 'ਚ ਦੋਵਾਂ ਨੇ ਭਰਨਾ। ਹੁਣ ਦੋਵੇਂ ਸੋਚਣ ਲੱਗ ਪਏ ਕਿਵੇਂ ਭਰਿਆ ਜਾਵੇ, 5 ਰੁਪਈਆਂ ਦੇ ਵਿੱਚ ਕਿਹੋ ਜਿਹੀ ਕਿਹੜੀ ਚੀਜ਼ ਲਿਆਣ ਕੇ ਕਮਰੇ 'ਚ ਰੱਖ ਦਈਏ ਵੀ ਸਾਰੇ ਦਾ ਸਾਰਾ ਕਮਰਾ ਭਰ ਜਾਵੇ। ਹੁਣ ਜਿਹੜਾ ਪਹਿਲਾ ਸੀ ਨਾ ਉਹਨੇ ਆਖਿਆ ਸੌਖਾ ਕੰਮ ਇਹੋ ਹੀ ਹੈ ਵੀ 2-4 ਮਜ਼ਦੂਰ ਲਾਓ ਦਿਹਾੜੀ ਅਤੇ ਉਹਨਾਂ ਨੂੰ ਇੱਕ ਇੱਕ 2-2 ਰੁਪਈਏ, ਉਦੋਂ ਦਿਹਾੜੀ ਇੰਨੀ ਕੀ ਹੁੰਦੀ ਸੀ, ਕਹਿੰਦਾ ਇੱਕ ਇੱਕ 2-2 ਰੁਪਈਏ ਦਿਓ ਉਹਨਾਂ ਨੂੰ ਅਤੇ ਜਿੰਨਾ ਸ਼ਹਿਰ ਦਾ ਗੰਦ ਹੈ ਮੁੱਲ ਉਹਦਾ ਦੇਣਾ ਨਹੀਂ ਪੈਣਾ, ਸਾਰਾ ਲਿਆਣ ਕੇ ਅਤੇ ਇਸ ਕਮਰੇ ਦੇ ਵਿੱਚ ਭਰ ਦਿਓ, ਸਾਰਾ ਲਿਆਣ ਕੇ ਇਸ ਕਮਰੇ। ਹੁਣ ਕਿਸੇ ਦੇ ਘਰ ਵਿੱਚ ਗਾਰਬੇਜ ਪਿਆ ਹੋਵੇ, ਤੁਸੀਂ ਉਹਨੂੰ ਜਾ ਕੇ ਆਖੋ ਜੀ 2 ਬੈਗ ਤੁਹਾਡੇ ਘਰੋਂ ਗਾਰਬੇਜ ਦੇ ਖਾਣੇ ਨੇ ਮੈਂ, ਉਹ ਕੀ ਆਖੇਗਾ, ਉਹ ਆਖੇਗਾ ਲੈ ਜਾ। ਹੁਣ ਕਿਸੇ ਦੇ ਘਰੇ ਸੋਨਾ ਪਿਆ ਹੋਵੇ ਉਹ ਥੋੜ੍ਹਾ ਤੁਹਾਨੂੰ ਦੇ ਦੂਗਾ, ਉਹ ਗਾਰਬੇਜ ਤੇ ਅਗਲਾ ਦੇ ਦੂਗਾ। ਹੁਣ ਉਹਨੇ ਸਕੀਮ ਪਹਿਲੇ ਨੇ ਇਹ ਲਾ ਲਈ ਵੀ ਉਹ ਕਹਿੰਦਾ ਵੀ ਇੱਦਾਂ ਕਰੀਏ ਵੀ ਬਾਕੀ ਤਾਂ ਚੀਜ਼ਾਂ ਮੁੱਲ ਦੀਆਂ ਨੇ, ਵੀ ਰਾਜੇ ਨੇ ਆਖਿਆ ਵੀ ਕਮਰਾ ਭਰਨਾ ਅਤੇ ਕਾਹਦੇ ਨਾਲ ਭਰਾਂ, ਗੱਲ ਸਮਝ ਨਹੀਂ ਲੱਗਣ ਡਈ। ਉਹਨੇ ਜੀ ਕੁਝ ਕੁ ਮਜ਼ਦੂਰ 2-4 ਰੁਪਈਆਂ ਦੇ ਵਿੱਚ ਲਾਏ ਅਤੇ ਉਹਨੇ ਸਾਰੇ ਇਹਦਾ ਸਾਰਾ ਕਮਰਾ ਐਨ ਤੁੰਨ ਦਿੱਤਾ ਗਾਰਬੇਜ ਦੇ ਨਾਲ, ਗੰਦਗੀ ਦੇ ਨਾਲ ਉਹਨੂੰ ਲਾ ਦਿੱਤਾ ਬਾਹਰੋਂ ਲੋਕ। ਫਿਰ ਵੀ ਉਹਦੇ ਕੋਲ 1-2 ਰੁਪਈਆ ਬਚ ਗਿਆ, ਚਲੇ ਗਿਆ ਰਾਜੇ ਦੇ ਕੋਲ। ਕਹਿੰਦਾ ਲਓ ਜੀ ਤੁਸੀਂ 5-5 'ਚ ਕਿਹਾ ਸੀ, ਮੈਂ 4 ਰੁਪਈਆਂ ਦੇ ਵਿੱਚ ਹੀ ਕਮਰਾ ਭਰਤਾ 1 ਰੁਪਈਆ। ਵੀ ਜਿਵੇਂ ਬੰਦਾ ਚਲਾਕ ਬਣਦਾ ਨਾ ਵੀ ਲੈ ਤੇਰੇ ਆਹ ਵੀ ਬਚਾ ਲਿਆ ਮੈਂ। ਰਾਜਾ ਕਹਿੰਦਾ ਵੀ ਚਲੋ ਚੰਗੀ ਗੱਲ ਹੈ, ਅਜੇ ਉਹਨੇ ਪੁੱਛਿਆ ਨੀ ਵੀ ਕਾਹਦੇ ਨਾਲ ਭਰਿਆ ਤੂੰ। ਉਹਨਾਂ ਚਿਰ ਨੂੰ ਦੂਜਾ ਆ ਗਿਆ, ਉਹ ਕਹਿੰਦਾ ਜੀ ਰੁਪਈਆ ਤੇ ਇੱਕ ਨੀ

ਸੁਗੰਧੀ ਲਈ ਕਮਰੇ ਦੇ ਵਿਚਕਾਰ ਰੱਖ ਦਿੱਤੀ। ਕਹਿੰਦਾ ਹੁਣ ਜਿਹੜੀ ਮਰਜ਼ੀ ਨੁੱਕਰ 'ਚ ਚਲੇ ਜਾਓ, ਜਿੱਥੇ ਮਰਜ਼ੀ ਚਲੇ ਜਾਓ, ਤੁਹਾਨੂੰ ਉੱਥੇ ਹੀ ਮਹਿਕ ਆਵੇਗੀ। ਹੁਣ ਕਮਰੇ 'ਚ ਦੋਵੇਂ ਭਰੇ ਨੇ, ਇੱਕ ਗਾਰਬੇਜ ਨਾਲ ਭਰਿਆ, ਇੱਕ ਸੁਗੰਧੀ ਨਾਲ ਭਰ ਗਿਆ। ਅੱਛਾ, ਸੁਗੰਧੀ ਦੇ ਵਿੱਚ ਸਮਾਇਆ ਜਾ ਸਕਦਾ, ਤੁਸੀਂ ਚਾਰ ਮੰਜੇ ਲਾ ਲਓ ਉੱਥੇ, ਭਾਵੇਂ ਹੁਣ ਉੱਥੇ ਚਾਰ ਮੰਜੇ ਲਾ ਕੇ ਬਹਿ ਜਾਓ, ਉੱਥੇ ਪ੍ਰਸ਼ਾਦਾ ਪਾਣੀ ਛਕੋ ਬਹਿ ਕੇ, ਕਿੰਨੀਆਂ ਚੀਜ਼ਾਂ ਸਮਾਈਆਂ ਜਾ ਸਕਦੀਆਂ ਨੇ। ਸੁਗੰਧੀ ਆ ਰਹੀ ਹੈ ਲੋਕ ਆਨੰਦ ਨਾਲ। ਰਾਜੇ ਨੇ ਆਖਿਆ ਵੀ ਅਸਲੀ ਅਧਿਕਾਰੀ ਗੱਦੀ ਦਾ ਆਹ ਵਾਲਾ ਏ, ਜੇ ਇਹਨੂੰ ਦੇ ਦਿੱਤਾ, ਇਹਦੀ ਸੁਰਤ ਵਿੱਚ ਹੀ ਗਾਰਬੇਜ ਭਰਿਆ ਪਿਆ, ਇਹਦੀ ਸੁਰਤ ਵਿੱਚ ਹੀ ਗੰਦਗੀ, ਇਹਨੇ ਮੇਰੇ ਰਾਜ ਨੂੰ ਗੰਦਿਆ ਕਰ ਦੇਣਾ। ਅਸਲੀ ਆਹ ਹੱਕਦਾਰ ਵੀ ਜੇ ਇਹਦੇ ਹੱਥ ਵਿੱਚ ਕਮਾਂਡ ਦੇ ਦਿੱਤੀ ਤੇ ਇਹ ਰਾਜ ਨੂੰ ਮਹਿਕਣ ਲਾ ਦੇਵੇਗਾ। ਹੁਣ ਇਹ ਇਹ ਕਾਹਦੀ ਖੇਡ ਆ ਜੀ? ਅੰਦਰ ਸਾਡੇ ਖਾਲੀ ਨੇ, ਸਾਰਿਆਂ ਦੇ ਅੰਦਰ ਖਾਲੀ ਨੇ, ਆ ਅੰਦਰ ਇਹਨੂੰ ਭਰਨਾ ਕਾਹਦੇ ਨਾਲ ਹੈ, ਇਹ ਤੁਹਾਡੀ ਚੋਇਸ ਹੈ, ਇਹ ਤੁਹਾਡੇ ਤੇ ਡਿਪੈਂਡ ਹੈਗਾ। ਹੁਣ ਬੰਦਾ ਕਿਉਂਕਿ ਅਗਿਆਨੀ ਹੈ, ਬੇਸਮਝ ਹੈ, ਇਹਨੂੰ ਇਹ ਲੱਗਦਾ ਹੈ ਵੀ ਮੈਂ ਧਨ ਦੌਲਤ ਦੇ ਨਾਲ ਆਪਣੇ ਆਪ ਨੂੰ ਫਿਲਫਿਲ ਕਰ ਲਵਾਂਗਾ, ਭਰ ਲਵਾਂ ਇਹਦੇ ਨਾਲ, ਜਿੰਨਾ ਭਰਿਆ ਜਾਂਦਾ, ਜਿੰਨਾ ਕੂੜਾ ਸੁੱਟਿਆ ਜਾਂਦਾ ਹੈ ਮੈਂ ਸੁੱਟ ਲਵਾਂ ਜਿੱਥੇ ਵੀ ਜਾ ਕੇ। ਇਸੇ ਵੇਖੋ, ਇਸੇ ਕਰਕੇ ਵੇਖੋ, ਬੰਦਾ ਮਰਦੇ ਦਮ ਤੱਕ ਵੀ ਕਦੀ ਆਪਣੀ ਸੁਰਤ ਵਿੱਚੋਂ ਮਾਇਆ ਨੂੰ ਵਿਸਾਰਦਾ ਨਹੀਂ, ਹਉਮੈ ਨੂੰ ਵਿਸਾਰਦਾ ਨਹੀਂ, ਉਹਨੂੰ ਇਹ ਚੀਜ਼ਾਂ ਉਹਦੀ ਖੁਰਾਕ ਬਣ ਗਈਆਂ। ਹੰਕਾਰ ਉਹਦੀ, ਈਗੋ ਉਹਦੀ ਕੀ ਬਣ ਗਈ ਹੈ? ਖੁਰਾਕ ਬਣੀ ਹੈ। ਬੰਦਾ ਮਰਨ ਕੰਢੇ ਪਿਆ ਤਾਂ ਵੀ ਹਉਮੈ ਨਹੀਂ ਛੱਡਦਾ, ਕੀ ਕਰੇ ਹੁਣ? ਖਾਲੀ ਹੈ ਨਾ ਕਮਰਾ, ਅੰਦਰ ਖਾਲੀ, ਕਿਸੇ ਚੀਜ਼ ਨਾਲ ਤਾਂ ਭਰਨਾ ਹੀ ਹੈ ਨਾ। ਹੁਣ ਉਹਨੂੰ ਲੱਗਦਾ ਹੈ ਜੇ ਮੈਂ ਸਹਿਜ ਵਿੱਚ ਹੋਵਾਂਗਾ, ਪਿਆਰ ਵਿੱਚ ਹੋਵਾਂਗਾ, ਉਹਦਾ ਕੀ ਫਾਇਦਾ ਹੈ? ਮੈਂ ਤੇ ਜਿੰਨਾ ਚਿਰ ਇੱਕ ਦੂਜੇ ਉੱਤੇ ਰੋਹਬ ਨਾ ਮਾਰ ਲਵਾਂ, ਉਹਨਾਂ ਚਿਰ ਮੇਰੇ ਮਨ ਨੂੰ ਤਸੱਲੀ ਨਹੀਂ ਮਿਲਦੀ। ਅੰਦਰ ਭਰਨਾ ਹੈ ਨਾ ਕਿਸੇ ਚੀਜ਼ ਨਾਲ, ਪਰ ਉਹਨੇ ਭਰਨਾ, ਉਹਨੇ ਚੁਣਿਆ ਕੀ ਵੀ ਮੈਂ ਭਰਨਾ ਗੰਦਗੀ ਨਾਲ ਹੈ। ਇਹ ਕਈ ਇਹ ਬਿਹੇਵੀਅਰ ਹੁੰਦਾ ਹੈ ਕਈਆਂ ਦਾ, ਜਿੰਨਾ ਚਿਰ ਉਹ ਧੌਂਸ ਨਾ ਜਮਾਉਣ ਕਿਸੇ ਉੱਤੇ, ਜਿੰਨਾ ਚਿਰ ਉਹ ਇਹ ਵਿਖਾਉਣ ਨਾ ਵੀ ਮੈਂ ਤੇਰੇ ਤੋਂ ਉੱਚਾ ਹਾਂ, ਤੂੰ ਮੇਰੇ ਤੋਂ ਨੀਵਾਂ ਹਾਂ, ਉਹਨਾਂ ਨੂੰ ਆਪਣੇ ਆਪ ਨੂੰ ਤਸੱਲੀ ਨਹੀਂ ਮਿਲਦੀ, ਆਪਣੇ ਆਪ ਨੂੰ ਉਹ ਇੱਦਾਂ ਭਰਦੇ ਨੇ, ਆਪਣੇ ਆਪ ਨੂੰ ਗੰਦਗੀ ਨਾਲ ਭਰ ਲਿਆ ਉਹਨਾਂ ਨੇ। ਤੇ ਜਿਹੜਾ ਰੱਬ ਦਾ ਭਗਤ ਹੈ ਉਹਨੇ ਆਪਣੇ ਆਪ ਨੂੰ ਭਰਿਆ। ਬਾਬੇ ਨੇ ਕਿਹਾ ਗੁਣਾ ਕਾ ਹੋਵੇ ਵਾਸੁਲਾ, ਕੱਢ ਵਾਸ ਲਈ ਜੈ, ਜੇ ਗੁਣ ਹੋਵਣ ਸਾਜਣਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗਣ ਚੱਲੀਏ। ਰੱਬ ਦੇ ਭਗਤਾਂ ਨੇ ਵੀ ਆਪਣੇ ਆਪ ਨੂੰ ਭਰਿਆ ਹੈ, ਤੇ ਉਹਨਾਂ ਨੇ ਕਾਹਦੇ ਨਾਲ ਭਰਿਆ ਹੈ? ਉਹਨਾਂ ਸੁਗੰਧੀਆਂ ਟਿਕਾਈਆਂ ਨੇ ਅੰਦਰ, ਗੁਣਾਂ ਦੀਆਂ, ਸ਼ੁਭ ਗੁਣਾਂ ਦੀਆਂ। ਤੇ ਬਾਬੇ ਨੂੰ ਫਿਰ ਕਹਿਣਾ ਪਿਆ ਵੀ ਜਿਨ੍ਹਾਂ ਨੇ ਕੇਵਲ ਦੁਨੀਆਂ ਦੇ ਧਨ ਨਾਲ ਆਪਣੇ ਘਰਾਂ ਨੂੰ ਭਰ ਲਿਆ, ਜਿਨ ਕੈ ਪੱਲੇ ਧਨ ਵਸੈ ਤਿਨਕਾ ਨਾਉ ਫਕੀਰ, ਬਾਬੇ ਨੇ ਆਖਿਆ ਉਹ ਮਗਤ ਹੀ ਰਹਿ ਜਾਂਦੇ ਨੇ। ਹੈਗੇ ਤੇ ਦੋਵੇਂ ਰਾਜੇ ਦੇ ਪੁੱਤ ਸੀ, ਦੋਵੇਂ ਰਾਜੇ ਦੇ ਪੁੱਤ ਸੀ, ਪਰ ਇੱਕ ਨੇ ਕਮਰਾ ਗੰਦਗੀ ਨਾਲ ਭਰਿਆ, ਇੱਕ ਨੇ ਮਹਿਕ ਨਾਲ ਭਰ ਲਿਆ। ਹੁਣ ਇਹ ਚੋਇਸ ਸਾਡੀ ਹੁੰਦੀ ਹੈ। ਹੁਣ ਜਿਹਦਾ ਮਹਿਕ ਨਾਲ ਕਮਰਾ ਭਰਿਆ ਗਿਆ, ਉਹਨੇ ਮੰਜਾ ਵੀ ਲਿਆਣ ਕੇ ਰੱਖਿਆ, ਉਹਨੇ ਉੱਥੇ ਪ੍ਰਸ਼ਾਦਾ ਪਾਣੀ ਵੀ ਛੱਕ ਸਕਦਾ, ਜਿਹਨੇ ਕੂੜੇ ਨਾਲ ਹੀ ਕਮਰਾ ਭਰ ਲਿਆ ਉੱਥੇ ਮੰਜਾ ਵੀ ਨਹੀਂ ਡਾਹਿਆ ਜਾਣਾ। ਸੋ ਪਿਓਰਿਟੀ ਕੀਹਦੀ ਹੈ? ਪਿਓਰਿਟੀ ਹੈ ਵੀ ਸਾਡਾ ਜੀਵਨ ਮਹਿਕਣ ਲੱਗੇ, ਅਸੀਂ ਅੰਦਰ ਗੁਣ ਭਰੀਏ, ਫਿਰ ਤੁਹਾਡੇ ਕੋਲ ਮਾਇਆ ਵੀ ਆ ਜਾਵੇ, ਸਾਰਾ ਕੁਝ ਆ ਜਾਵੇ, ਫਿਰ ਉਹ ਸੈਕੰਡਰੀ ਚੀਜ਼ ਹੈ, ਫਿਰ ਤੁਸੀਂ ਉੱਥੇ ਮੰਜਾ ਵੀ ਡਾਹ ਲਓ, ਸਾਰਾ ਕੁਝ ਕਰ ਲਓ, ਪਰ ਪਹਿਲਾਂ ਕਮਰੇ ਦੇ ਵਿੱਚੋਂ ਮਹਿਕ ਹੋਣੀ ਚਾਹੀਦੀ ਹੈ, ਪਹਿਲ ਮਹਿਕਦੀ ਹੈ, ਅੰਦਰੋਂ ਅੰਦਰ ਮਹਿਕਣਾ ਚਾਹੀਦਾ ਬੰਦੇ ਦਾ, ਮਹਿਕਣਾ ਹੈ ਗੁਣਾਂ ਦੇ ਨਾਲ, ਪਹਿਲਾਂ ਗੁਣ ਹੋਣੇ ਚਾਹੀਦੇ ਨੇ, ਫਿਰ ਅਗਲੀ ਗੱਲ ਵੱਧਦੀ ਹੈ। ਪਹਿਲਾਂ ਰੱਬ ਹੋਣਾ ਚਾਹੀਦਾ ਹੈ, ਬਾਕੀ ਤੇ ਬਰਾਤ ਹੈ, ਰੱਬ ਦੁੱਲਾ ਏ। ਜੇ ਦੁੱਲਾ ਹੈਗਾ ਹੈ ਤੇ ਬਰਾਤ ਦੀ ਕੀਮਤੀ ਹੋ ਜਾਂਦੀ ਹੈ, ਤੇ ਦੁੱਲਾ ਨਾ ਹੋਵੇ ਤੇ ਬਰਾਤ ਦੀ ਕੀ ਵੈਲਿਊ ਰਹਿੰਦੀ ਹੈ? ਬਰਾਤ ਨੂੰ ਕੋਈ ਨਹੀਂ ਪੁੱਛਦਾ, ਕੁੜੀ ਵਾਲਿਆਂ ਪੂਰਾ ਪ੍ਰਬੰਧ ਕੀਤਾ ਹੋਵੇ ਨਾ, ਤੇ ਦੁੱਲੇ ਤੋਂ ਬਿਨਾਂ ਬਰਾਤ ਲੈ ਜਾਣ ਉੱਥੇ, ਉਹ ਤੇ ਅਗਲੇ ਕਹਿੰਦੇ ਨੇ ਖਲੋ ਜਾਓ, ਤੁਹਾਨੂੰ ਲੱਗਣ ਦਿੰਦੇ ਇੱਥੇ ਗੁਲਾਬ ਜਾਮਨਾਂ ਦੇ ਨੇੜੇ। ਉਹ ਇੱਦਾਂ ਹੀ ਜੇ ਰੱਬ ਹੈ ਫਿਰ ਸਾਰਾ ਕੁਝ, ਫਿਰ ਉਹ ਬਰਾਤ ਸਾਰੀ ਅੰਦਰ ਆ ਜਾਵੇ, ਕੋਈ ਚੱਕਰ ਨਹੀਂ। ਸਤਿਗੁਰ ਨੇ ਬਖਸ਼ਿਸ਼ ਕੀਤੀ, ਆਖਿਆ ਭਾਈ ਇਸੇ ਕਰਕੇ ਮੈਂ ਤੁਹਾਨੂੰ ਇਹ ਸਮਝਾਉਣਾ। ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ ਹਰ ਧਨ ਸੰਚੀਐ ਭਾਈ, ਜੇ ਹਲਤ ਪਲਤ ਹਰ ਹੋਏ ਸਖਾਈ। ਜਿਹੜਾ ਲੋਕ ਪ੍ਰਲੋਕ ਵਿੱਚ ਤੁਹਾਡਾ ਸਖਾ ਬਣੇਗਾ, ਤੁਹਾਡੇ ਨਾਲ ਨਿਭੇਗਾ। ਜਿੱਥੇ ਹਰ ਅਰਾਧਿਆ ਤਿੱਥੇ ਹਰ ਮਿਤਸ

ਭਾਈ ਬਾਬੇ ਨੇ ਆਖਿਆ, ਜਿੱਥੇ ਵੀ ਉਹ ਅਕਾਲ ਪੁਰਖ ਵਾਹਿਗੁਰੂ ਦਾ ਆਰਾਧਨ ਕਰੇਗਾ ਉਹ ਤੇਰਾ ਸਹਾਇਕ ਬਣੇਗਾ। ਗੁਰ ਕਿਰਪਾ ਤੇ ਹਰ ਮਨ ਵਸੈ, ਹੋਰ ਤਬਿਧ ਲਿਆ ਨਾ ਜਾਈ। ਤੇ ਹੋਰ ਕੋਈ ਵਿਧੀ ਨਹੀਂ ਹੈਗੀ ਜਿਹਦੇ ਨਾਲ ਪ੍ਰਾਪਤੀ ਹੋਵੇਗੀ, ਗੁਰੂ ਦੀ ਕਿਰਪਾ ਲੈਣੀ ਪੈਣੀ ਹੈ। ਗੁਰੂ ਦੀ ਕਿਰਪਾ ਕੀ ਹੈ? ਗੁਰੂ ਦੇ ਸ਼ਬਦ ਨਾਲ ਜੁੜਨਾ ਗੁਰੂ ਦੀ ਕਿਰਪਾ ਹੈ। ਗੁਰ ਕਿਰਪਾ ਤੇ ਜਿਵੇਂ ਇੱਕ ਸਕੂਲ ਦੀ ਕਿਰਪਾ ਨਾਲ ਬੱਚਾ ਇੰਜੀਨੀਅਰ ਬਣ ਗਿਆ, ਉਹਨੇ ਉਦਮ ਇਹ ਕੀਤਾ ਵੀ ਉਹ ਸਕੂਲੇ ਗਿਆ, ਕਿਰਪਾ ਸਕੂਲ ਦੀ ਹੋ ਗਈ, ਇੱਕ ਇੰਸਟੀਟਿਊਸ਼ਨ ਦੀ ਉਹਦੇ ਉੱਤੇ ਕਿਰਪਾ ਹੋ ਗਈ। ਗੁਰੂ ਆਪਣੇ ਆਪ ਵਿੱਚ ਮੁਕੰਮਲ ਇੰਸਟੀਟਿਊਸ਼ਨ ਹੈ, ਉਹ ਸੰਸਥਾ ਹੈ। ਜਿਹੜਾ ਇੱਥੇ ਆਇਆ, ਜਿਹਨੇ ਗੱਲ ਸਿੱਖੀ ਸਮਝੀ, ਉਹ ਤੇ ਕਿਰਪਾ ਹੋ ਗਈ, ਉਹਨੂੰ ਰੱਬ ਵੀ ਮਿਲ ਗਿਆ। ਹੋਰ ਕੋਈ ਤਰੀਕਾ ਨਹੀਂ ਹੈ, ਸਕੂਲ ਤੋਂ ਬਿਨਾਂ ਹੋਰ ਕੋਈ ਤਰੀਕਾ ਥੋੜਾ ਹੈਗਾ। ਜੇ ਤੁਸੀਂ ਦੁਨੀਆ ਦੀ ਐਜੂਕੇਸ਼ਨ ਲੈਣੀ ਹੈ ਤੇ ਅੱਜ ਦੇ ਸਮੇਂ ਵਿੱਚ ਸਕੂਲ ਹੀ ਹੈ ਨਾ। ਗੁਰ ਕਿਰਪਾ ਤੇ ਹਰ ਮਨ ਵਸੈ, ਹੋਰ ਤਬਿਦ ਲਿਆ ਨਾ ਜਾਈ। ਸਤਿਗੁਰ ਨੇ ਅਗਲਾ ਬੋ ਰੱਖਿਆ, ਸਤ ਸੰਗਤੀ ਸੰਗ ਹਰ ਧਨ ਖੱਟੀਐ। ਮਹਾਰਾਜ ਕਹਿੰਦੇ ਸਤ ਸੰਗਤ ਦੇ ਵਿੱਚ ਬੈਠ ਕੇ ਹਰੀ ਨਾਮ ਦਾ ਧਨ ਖੱਟਿਆ ਕਰ, ਹੋਰ ਥੈ ਸਤ ਸੰਗਤ ਨੂੰ ਛੱਡ ਕੇ ਕਿਸੇ ਹੋਰ ਥਾਂ ਉੱਤੇ ਜਾ ਕੇ ਬਹਿਣਾ। ਅੱਛਾ, ਸਤ ਸੰਗਤ ਦੀ ਵੀ ਇੱਕ ਡੈਫੀਨੇਸ਼ਨ ਹੈ। ਐਵੇਂ ਨਾ ਕਿਹਾ ਕਰੋ ਵੀ ਫਲਾਨੀ ਜਗ੍ਹਾ ਤੇ ਭੀੜ ਇਕੱਠੀ ਹੋਈ ਹੈ ਤੇ ਉਹ ਸੰਗਤ ਹੈ। ਬਾਬੇ ਨੇ ਆਖਿਆ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ। ਜਿੱਥੇ ਇੱਕ ਅਕਾਲ ਪੁਰਖ ਦੇ ਹੁਕਮ ਦੀ ਗੱਲ ਹੁੰਦੀ ਹੈ ਨਾ, ਉਹਨੂੰ ਹੀ ਸੰਗਤ ਕਹਿੰਦੇ ਨੇ। ਸੰਗਤ ਕੋਈ ਇੰਟਰਟੇਨ ਦਾ ਸਾਧਨ ਨਹੀਂ ਹੈ। ਇੱਥੇ ਗਹਿਰ ਤੇ ਗੰਭੀਰ ਗੱਲਾਂ ਹੁੰਦੀਆਂ ਨੇ। ਇੱਥੇ ਗੁਰੂ ਦੀ ਮੱਤ ਨੂੰ ਅਸੀਂ ਗ੍ਰਹਿਣ ਕਰਨਾ ਹੈ। ਇੱਥੇ ਇੱਕੋ ਅਕਾਲ ਪੁਰਖ ਦੀ ਗੱਲ ਚੱਲਣੀ ਹੈ, ਇਹਨੂੰ ਸੰਗਤ ਕਹਿੰਦੇ ਨੇ। ਨਹੀਂ ਤੇ ਅੱਜ ਕੱਲ੍ਹ ਇੱਕ ਟ੍ਰੈਂਡ ਜਿਹਾ ਚੱਲਿਆ ਹੈ, ਕੋਈ ਮਨਮਤ ਕਰੀ ਜਾ ਰਿਹਾ ਉਹਨੂੰ ਵੀ ਲੋਕ ਕਹਿੰਦੇ ਨੇ ਤੇ ਸੰਗਤ ਹੈ ਜੀ, ਸੰਗਤ ਇਕੱਠੀ ਹੋਈ ਹੈ। ਸੰਗਤ ਦੀ ਸੁਣਨੀ ਚਾਹੀਦੀ ਹੈ। ਸੰਗਤ ਦੀ ਡੈਫੀਨੇਸ਼ਨ ਕੀ ਹੈ? ਚਾਰ ਬੰਦੇ ਇਕੱਠੇ ਹੋ ਕੇ ਆਪਣੇ ਆਪ ਨੂੰ ਸੰਗਤ ਲਾਣ ਦਿੰਦੇ ਨੇ? ਇੱਦਾਂ ਨਹੀਂ ਸੰਗਤ ਹੁੰਦੀ। ਸੰਗਤ ਹੈ ਜਿਹੜਾ ਗੁਰੂ ਦਾ ਸੰਗੀ ਬਣ ਗਿਆ, ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਿਚਾਰਧਾਰਾ ਹੈ, ਜਿਹੜਾ ਉਹਦੇ ਅਕੋਰਡਿੰਗ ਆਪਣਾ ਫੇਥ ਰੱਖਦਾ, ਉਹਨੂੰ ਸੰਗਤ ਕਹਿੰਦੇ ਨੇ। ਆਮ ਥੋੜਾ ਹੁੰਦਾ ਕਹਿੰਦੇ ਜੀ ਫਲਾਨੀ ਜਗ੍ਹਾ ਤੇ ਸੰਗਤ ਨੇ ਰੌਲਾ ਪਾ ਲਿਆ। ਸੰਗਤ ਵੀ ਰੌਲੇ ਪਾਉਂਦੀ ਹੈ, ਸੰਗਤ ਤੇ ਰੌਲੇ ਨਿਬੇੜ ਦਿੰਦੀ ਹੈ, ਪਾਉਂਦੀ ਥੋੜਾ ਜਿਹਾ। ਸੋ ਸੰਗਤ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਕਲੀਅਰ ਹੋਣੀ ਚਾਹੀਦੀ ਹੈ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ। ਜਿੱਥੇ ਇੱਕ ਰੱਬ ਦੇ ਨਾਮ ਦਾ ਵਿਖਿਆਣ ਹੁੰਦਾ ਹੈ, ਉਹਨੂੰ ਸੰਗਤ ਕਹਿੰਦੇ ਨੇ। ਹੁਣ ਸੰਗਤ ਤੇ ਅੱਜ ਕੱਲ੍ਹ ਕੋਈ ਬਾਬਿਆਂ ਦੇ ਪਿੱਛੇ ਲੱਗਾ, ਸੰਗਤ ਤੇ ਬਾਬਿਆਂ ਦੀ ਵੀ ਹੁੰਦੀ ਹੈ। ਹੁਣ ਤੇ ਇੱਕ ਨਵਾਂ ਟ੍ਰੈਂਡ ਜਿਹਾ ਚੱਲਿਆ ਨਾ, ਇਹ ਫਲਾਨੇ ਮਹਾਂਪੁਰਸ਼ਾਂ ਦੀ ਸੰਗਤ ਹੈ, ਇਹ ਫਲਾਨੇ ਬਾਬੇ ਦੀ ਸੰਗਤ। ਉਹ ਸੰਗਤ ਗੁਰੂ ਦੀ ਹੁੰਦੀ ਹੈ। ਸੰਗਤ ਕਿਹਦੀ ਹੈ? ਕੇਵਲ ਗੁਰੂ ਦੀ। ਬਾਕੀ ਤੇ ਸਾਰੇ ਮਨਮੁੱਖ ਨੇ, ਬੰਦੇ ਦੇ ਬੰਦੇ ਬਣੇ ਫਿਰਦੇ ਨੇ, ਬੰਦਿਆਂ ਦੇ ਗਾਂਹ ਕੀ ਬਣੇ ਫਿਰਦੇ ਨੇ ਬੰਦੇ। ਸਤਿਗੁਰ ਸਾਹਿਬ ਛੱਡ ਕੇ ਮਨਮੁੱਖ ਹੋਏ, ਇਹ ਜੀ ਫਲਾਨੇ ਡੇਰੇ ਦੀ ਸੰਗਤ ਹੈ, ਇਹ ਜੀ ਫਲਾਨੇ ਮਹਾਂਪੁਰਸ਼ਾਂ ਦੀ ਸੰਗਤ ਹੈ, ਉਹ ਗੁਰੂ ਦੀ ਸੰਗਤ ਰਹਿਣ ਦਿਓ, ਗੁਰੂ ਦੀ ਸੰਗਤ ਰਹਿਣ ਦਿਓ। ਇਹਦੇ ਨਾਲ ਨੁਕਸਾਨ ਕੀ ਹੋ ਗਿਆ? ਨੁਕਸਾਨ ਇਹਦੇ ਨਾਲ ਇਹ ਹੋ ਗਿਆ ਵੀ ਫਿਰ ਗੁਰੂ ਦੀ ਤੇ ਸੁਣੀ ਨਹੀਂ ਜਾਂਦੀ, ਜੋ ਮਹਾਂਪੁਰਖ ਕਹਿੰਦੇ ਨੇ ਫਿਰ ਉਹਦੀ ਸੁਣੀ ਜਾਂਦੀ ਹੈ। ਸਤ ਸੰਗਤ ਕੈਸੀ ਜਾਣੀ ਹੈ? ਬਾਬੇ ਨੇ ਕਿਹਾ ਸਤ ਸੰਗਤ ਸਤਗੁਰ ਚਟਸ਼ਾਲ ਹੈ, ਜਿਤ ਹਰ ਗੁਣ ਸਿੱਖਾ। ਸਤ ਸੰਗਤ ਗੁਰੂ ਦੀ ਪਾਠਸ਼ਾਲਾ ਹੈ, ਜਿੱਥੇ ਰੱਬ ਦੇ ਗੁਣ ਸਿੱਖੇ ਜਾਂਦੇ ਨੇ। ਜਿੱਥੇ ਬਾਬਿਆਂ ਦੇ ਗੁਣ ਸਿੱਖੇ ਜਾਂਦੇ ਨੇ ਉਹ ਸੰਗਤ ਨਹੀਂ ਹੁੰਦੀ। ਸਤ ਸੰਗਤ ਸਤਿਗੁਰ ਚੜਸਾਲ ਹੈ, ਜਿਵੇਂ ਸਕੂਲ ਵਾਲਿਆਂ ਦੀ ਇੱਕ ਪਾਠਸ਼ਾਲਾ ਹੁੰਦੀ ਹੈ, ਇੱਦਾਂ ਗੁਰੂ ਦੀ ਪਾਠਸ਼ਾਲਾ ਨੂੰ ਸੰਗਤ ਕਹਿੰਦੇ ਨੇ। ਸਤ ਸੰਗਤ ਸਤਿਗੁਰ ਚੜਸਾਲ ਹੈ। ਮਹਾਰਾਜ ਕੀ ਸਿੱਖਿਆ ਜਾਂਦਾ? ਆਖਿਆ ਜਿਤ ਹਰ ਗੁਣ ਸਿੱਖਾ, ਜਿੱਥੇ ਹਰੀ ਦੇ ਗੁਣ ਸਿੱਖੇ ਜਾਂਦੇ ਨੇ, ਜਿੱਥੇ ਰੱਬ ਦੇ ਗੁਣ ਸਿੱਖੇ ਜਾਂਦੇ ਨੇ, ਜਿੱਥੇ ਬੰਦਿਆਂ ਦੇ ਗੁਣ ਔਗੁਣਾਂ ਦੀ ਗੱਲ ਹੁੰਦੀ ਹੈ ਉਹ ਸੰਗਤ ਨਹੀਂ ਹੈ। ਜਿੱਥੇ ਬੰਦੇ ਦੇ ਗੁਣ ਸਿੱਖੇ ਜਾਂਦੇ ਨੇ ਉਹ ਨਹੀਂ ਹੈ, ਜਿੱਥੇ ਗੁਰੂ ਦੇ ਗੁਣਾਂ ਦੀ ਚਰਚਾ ਹੁੰਦੀ ਹੈ ਉਹਨੂੰ ਕਹਿੰਦੇ ਨੇ ਸੰਗਤ। ਸੋ ਇਹ ਕਲੀਅਰ ਹੋਵੇ ਕੰਸੈਪਟ ਸਾਡੀ ਸੋਚ। ਮਹਾਰਾਜ ਨੇ ਬਖਸ਼ਿਸ਼ ਕੀਤੀ, ਸਤ ਸੰਗਤੀ ਸੰਗ ਹਰ ਧਨ ਖੱਟੀ ਹੈ, ਹੋਰ ਥੈ ਹੋਰ ਕਿਸੇ ਥਾਂ ਤੇ, ਹੋਰ ਤ ਉਪਾਏ ਹੋਰ ਕੋਈ ਉਪਾ ਦੇ ਨਾਲ, ਹਰ ਧਨ ਕਿਤੇ ਨਾ ਪਾਈ, ਕਿਤੇ ਵੀ ਇਹ ਧਨ ਪਾਇਆ ਨਹੀਂ ਜਾ ਸਕਦਾ।
ਹਰ ਰਤਨੈ ਕਾ ਵਪਾਰੀਆਂ। ਹੁਣ ਇੱਕ ਹੁੰਦੇ ਨੇ ਰਤਨ ਦੇ ਵਪਾਰੀ ਨੇ, ਕੀਮਤੀ ਪੱਥਰਾਂ ਦੇ ਵਪਾਰੀ ਨੇ, ਹਰ ਰਤਨ ਧਨ ਵਿਹਾਜੇ। ਉਹ ਕੀ ਵਿਆਜਦਾ ਹੈ, ਕੀ ਇਕੱਠਿਆ ਕਰਦਾ ਹੈ? ਰਤਨਾਂ ਨੂੰ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਤੇ ਸਤਿਗੁਰ ਨੇ ਆਖਿਆ ਕੱਚੈ ਕੇ ਵਪਾਰੀਏ ਵਾਕ, ਹਰ ਧਨ ਲਿਆ ਨਾ ਜਾਈ। ਜਿਹੜਾ ਕੱਚ ਦਾ ਵਪਾਰੀ ਹੈ, ਕਚਿਆਈ ਦਾ ਵਪਾਰੀ ਹੈ, ਉਹ ਰਤਨ ਕਿੱਥੋਂ ਲੈ ਲਵੇਗਾ? ਉਹ ਨਹੀਂ ਲੈ ਸਕਦਾ। ਅਗਲਾ ਬੋਲ ਹੈ ਹਰ ਧਨ ਰਤਨ ਜਵੇ ਹਰ ਮਾਣਕ। ਅੱਛਾ, ਕੁਝ ਨਾ ਬਾਣੀ ਦੀ ਸ਼ਬਦਾਵਲੀ ਹੈ, ਥੋੜ੍ਹਾ ਜਿਹਾ ਵੱਖਰੇ ਤਰੀਕੇ ਨਾਲ ਮਹਾਰਾਜ ਗੁਰੂ ਅਮਰਦਾਸ ਨੇ ਲਿਖਿਆ। ਗੁਰ ਕਾ ਸ਼ਬਦ ਰਤਨ ਹੈ, ਆਖਿਆ ਗੁਰੂ ਦਾ ਸ਼ਬਦ ਰਤਨ ਹੈ। ਇੱਥੇ ਆਖਿਆ ਹਰ ਧਨ ਰਤਨ, ਉਹ ਸ਼ਬਦ ਧਨ ਹੀ ਹੈ। ਹਰ ਧਨ ਰਤਨ ਜਵੇਹਰ, ਜਵੇਹਰ ਜਿਹਨੂੰ ਆਪਾਂ ਜਵਾਹਰ ਕਹਿੰਦੇ ਹਾਂ, ਮਾਣਕ ਮੋਤੀ ਹੋ ਗਏ, ਹਰ ਧਨੈ ਨਾਲ ਅੰਮ੍ਰਿਤ ਵੇਲੇ ਵੱਤੈ। ਆਖਿਆ ਵੱਤੇ ਦਾ ਹੁੰਦਾ ਵੱਤਰ, ਜਿਵੇਂ ਕਿਸਾਨ ਫਸਲ ਬੀਜਦਾ ਹੈ ਤੇ ਜਦੋਂ ਉਹਦੀ ਪੈਲੀ ਵੱਤਰ ਆਉਂਦੀ ਹੈ ਤੇ ਫੇਰ ਹੀ ਬੀਜਦਾ ਹੈ ਨਾ। ਆਖਿਆ ਅੰਮ੍ਰਿਤ ਵੇਲੇ, ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਕਮਾ ਕੇ ਪਹਿਲਾਂ ਮਨ ਦੀ ਧਰਤੀ ਨੂੰ ਵੱਤਰ ਕਰਨਾ ਪੈਂਦਾ, ਵੀ ਇਹ ਤਿਆਰ ਹੋ ਜਾਵੇ, ਵੀ ਇਹਦੇ ਵਿੱਚ ਕੋਈ ਸੀਡ ਬੀਜ ਜਿਹੜਾ ਹੈ ਉਹ ਬੀਜਿਆ ਜਾ ਸਕਦਾ। ਜੇ ਧਰਤੀ ਵੱਤਰਨਾ ਨਾ ਹੋਵੇ ਤੇ ਤੁਸੀਂ ਬਹੁਤ ਮਹਿੰਗਾ ਬੀਜ ਯੂਨੀਵਰਸਿਟੀਆਂ ਤੋਂ ਲਿਆਣ ਕੇ ਸੁੱਟ ਦਿਓ, ਉਹਨੇ ਉਗਾਉਣਾ ਨਹੀਂ ਹੈ, ਜੇ ਤੁਹਾਨੂੰ ਉਗਾਉਣ ਦੀ ਜਾਂਚ ਨਹੀਂ ਹੈ। ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੂੰ ਰੁੱਤ ਹੋਏ, ਆਸਾ ਕੀ ਵਾਰ ਵਿੱਚ ਬਾਬੇ ਨੇ ਆਖਿਆ ਨਾ। ਕਹਿੰਦੇ ਇੱਕ ਤੇ ਪਹਿਲਾ ਖਿਆਲ ਇਹ ਕਰੋ ਵੀ ਧਰਤੀ ਵਿੱਚੋਂ ਬੀਜ ਪੈਦਾ ਕਰਨਾ ਹੋਵੇ ਤੇ ਪਹਿਲੀ ਗੱਲ ਵੀ ਬੀਜ ਟੁੱਟਾ ਨਹੀਂ ਹੋਣਾ ਚਾਹੀਦਾ, ਇੱਕ ਹੋਣਾ ਚਾਹੀਦਾ। ਜਿਵੇਂ ਹੁਣ ਛੋਲਿਆਂ ਦੀ ਦਾਲ ਦੁਫਾੜ ਹੋ ਗਈ, ਉਹ ਨਹੀਂ ਉੱਗੇਗੀ, ਪਰ ਪੂਰਾ ਬੀਜ ਬੀਜੋਗੇ ਤੇ ਫਿਰ ਉੱਗ ਜਾ। ਜੇ ਮਨ ਚ ਦੁਚਿੱਤਾਪਣ ਹੈ, ਮਨ ਦੁਫਾੜ ਹੈ, ਇੱਥੋਂ ਕੁਝ ਵੀ ਪੈਦਾ ਵੀ ਸਾਨੂੰ ਇਹ ਵੀ ਲੱਗਦਾ ਨਹੀਂ ਜੀ ਗੁਰੂ ਗ੍ਰੰਥ ਸਾਹਿਬ ਵੀ ਠੀਕ ਹੈ ਪਰ ਸਾਡਾ ਬਾਬਾ ਤੇ ਬਾਬਾ ਹੀ ਹੈ ਨਾ, ਗੁਰੂ ਗ੍ਰੰਥ ਇੱਦਾਂ ਹੁੰਦਾ ਨਾ ਦੁਫਾੜ ਜਦੋਂ ਬੰਦੇ ਦਾ ਮਨ ਹੁੰਦਾ, ਪਤਾ ਕਹਿੰਦੇ ਠੀਕ ਹੈ ਭਾਈ ਸਾਹਿਬ ਤੁਹਾਡੀ ਗੱਲ ਵੀ, ਅਸੀਂ ਤੇ ਵੈਸੇ ਗੁਰੂ ਸਾਹਿਬ ਦੇ ਸਿੱਖ ਹੀ ਹਾਂ ਪਰ ਸਾਡੇ ਦਾਦੇ ਪੜਦਾਦਿਆਂ ਤੋਂ ਪੀਰਾਂ ਨੂੰ ਜ਼ਰੂਰ ਮੰਨਦੇ ਹੁੰਦੇ ਸੀ ਵੀਰਵਾਰ, ਤੁਹਾਡਾ ਬੀਜ ਦੁਫਾੜ ਹੋਇਆ ਹਿਰਦਾ, ਇਹਨੂੰ ਇੱਕ ਕਰੋ, ਇੱਕ ਕਰੋ। ਇਸ ਕਰਕੇ ਮਹਾਰਾਜ ਨੇ ਕਿਹਾ ਜੇ ਇੱਕ ਹੋਏ ਤਾਂ ਉਗਵੈ, ਤੇ ਫਿਰ ਇਕੱਲਾ ਇਹ ਨਹੀਂ, ਫਿਰ ਰੁੱਤ ਵੀ ਅਕੋਰਡਿੰਗ ਹੋਣੀ ਚਾਹੀਦੀ ਹੈ। ਰੁੱਤ ਵੀ ਮਤਲਬ ਅੰਦਰ ਵੀ ਉੱਦਾਂ ਹੀ ਤਿਆਰ ਹੋਣਾ ਚਾਹੀਦਾ ਹੈ ਨਾ। ਹੁਣ ਕੋਈ ਬੀਜ ਤੇ ਹੋਵੇ ਸਾਬਤ ਤੇ ਰੁੱਤ ਅਨੁਕੂਲ ਨਾ ਹੋਵੇ, ਹੁਣ ਜਦੋਂ ਕਣਕ ਉੱਗਣੀ ਉਦੋਂ ਕਣਕ ਹੀ ਉੱਗਣੀ, ਜਦੋਂ ਝੋਨਾ ਉੱਗਣਾ ਉਦੋਂ ਝੋਨਾ ਹੀ ਲੱਗਣਾ, ਵੀ ਇਹਨੂੰ ਚੇਂਜ ਨਹੀਂ ਕੀਤਾ ਜਾ ਸਕਦਾ। ਜਦੋਂ ਅੰਬ ਪੱਕਣੇ ਨੇ ਉਦੋਂ ਹੀ ਪੱਕਣੇ ਨੇ ਉਹ, ਤੇ ਜੇ ਪਹਿਲਾਂ ਵੀ ਪਕਾਉਣਾ ਚਾਹੁੰਦੇ ਹੋ ਤੇ ਇਨਵਾਇਰਮੈਂਟ ਉਹ ਵੀ ਉਹਦੇ ਅਕੋਰਡਿੰਗ ਹੀ ਕਰਨਾ ਪੈਂਦਾ। ਆ ਜਿਹੜੇ ਗ੍ਰੀਨ ਹਾਊਸਾਂ ਦੇ ਵਿੱਚ ਸਬਜ਼ੀਆਂ ਹੁੰਦੀਆਂ, ਚਲੋ ਤੁਹਾਨੂੰ ਤੇ ਵੱਧ ਪਤਾ ਇਸ ਚੀਜ਼ ਬਾਰੇ, ਉਹ ਗ੍ਰੀਨ ਹਾਊਸ ਦੀ ਸਬਜ਼ੀ ਬੇਮੌਸਮੀ ਨਹੀਂ ਹੁੰਦੀ, ਆਪਾਂ ਉਹਨੂੰ ਕਹਿੰਦੇ ਬੇਮੌਸਮੀ ਨਹੀਂ, ਜਿੱਥੇ ਉਹ ਉਗਾਈ ਜਾਂਦੀ ਉੱਥੇ ਮੌਸਮ ਉਹੀ ਹੁੰਦਾ। ਬੇਮੌਸਮੀ ਤੇ ਸਾਨੂੰ ਤਾਂ ਲੱਗਦੀ ਹੈ ਕਿਉਂਕਿ ਅਸੀਂ ਇਹ ਵੇਖ ਰਹੇ ਹਾਂ ਵੀ ਹੁਣ ਮੌਸਮ ਉਹ ਵਾਲਾ ਹੈ ਨਹੀਂ, ਪਰ ਜਿੱਥੇ ਅੰਦਰ ਉਗਾਈ ਜਾਂਦੀ ਹੈ ਉੱਥੇ ਮੌਸਮ ਉਹੀ ਹੈ, ਉਹਨਾਂ ਨੇ ਮੌਸਮ ਉੱਦਾਂ ਦਾ ਬਣਾਇਆ ਉੱਥੇ। ਸਤਿਗੁਰ ਨੇ ਆਖਿਆ ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੂੰ ਰੁੱਤ ਹੋਏ, ਫਿਰ ਰੁੱਤ ਵੀ ਅਕੋਰਡਿੰਗ ਹੋਣੀ ਚਾਹੀਦੀ। ਇੱਦਾਂ ਮਨ ਨੂੰ ਇੱਕ ਕਰਨ ਦੀ ਲੋੜ ਹੈ, ਇੱਕ ਇੱਕ ਖਿੰਡਦਾ ਹੈ ਇਹਨੂੰ ਇੱਕ ਕਰਕੇ, ਤੇ ਅੰਮ੍ਰਿਤ ਵੇਲਾ ਵੱਤੈ, ਗੁਰੂ ਦੀ ਸੰਗਤ ਕਰਕੇ ਜੀਵਨ 'ਚ ਅੰਮ੍ਰਿਤ ਵੇਲਾ ਆਉਂਦਾ, ਫਿਰ ਵੱਤਰ ਆਉਂਦੀ ਹੈ ਜ਼ਮੀਨ, ਫਿਰ ਜਦੋਂ ਇਹਦੇ ਵਿੱਚ ਬੀਜ ਬੀਜਾਂਗੇ। ਮਹਾਰਾਜ ਕਹਿੰਦੇ ਹਰ ਭਗਤੀ ਹਰ ਲਿਵਲਾਈ, ਹਰ ਤਨ ਅੰਮ੍ਰਿਤ ਵੇਲਾ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੈ ਨਹੀਂ। ਇਹੋ ਜਿਹੀ ਰੁੱਤ ਵਿੱਚ ਬੀਜ ਦਿੱਤਾ ਵੀ ਇਹ ਹੁਣ ਇਹਦਾ ਫਲ, ਕਬੀਰ ਐਸਾ ਬੀਜ ਬੋਏ 12 ਮਾਸ ਫੁਲੰਤ। ਵੈਸੇ ਕੋਈ ਬੀਜ ਹੋਵੇ ਤੇ 6 ਮਹੀਨੇ 3 ਮਹੀਨੇ 4 ਮਹੀਨੇ ਉਹ ਫਲ ਦਿੰਦਾ, ਮੁੜ ਕੇ ਨਹੀਂ ਦਿੰਦਾ। ਇੱਕ ਰੁੱਤ ਫਲ ਮਿਲਦਾ ਹੈ, ਦੂਜੀ 'ਚ ਨਹੀਂ ਮਿਲਦਾ। ਆਖਿਆ ਰੱਬੀ ਨਾਮ ਦਾ ਧਨ ਐਸਾ ਬੀਜ ਹੈ ਜਿਹੜਾ 12 ਮਹੀਨੇ ਫਲ ਦਿੰਦਾ, ਐਸਾ ਬੀਜ ਬੋਏ ਜੇ 12 ਮਾਸ ਫੁਲੰਤ। ਆਖਿਆ ਇਹਨੇ ਸਦਾ ਹੀ ਹਰਾ ਰਹਿਣਾ ਹੈ ਤੇ ਸਦਾ ਹੀ ਪੰਛੀ ਚਹਿਚਕਾਉਂਦੇ ਰਹਿਣੇ ਨੇ, ਸਦਾ ਹੀ, ਇੱਥੇ ਨਹੀਂ ਫਰਕ ਪੈਂਦਾ।
ਤੇ ਬਾਬੇ ਨੇ ਇੱਥੇ ਬਖਸ਼ਿਸ਼ ਕੀਤੀ, ਹਰ ਤਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ, ਨਿਖੁੱਟਾ ਨਾ ਹੀ, ਇਹ ਨਹੀਂ ਮੁੱਕਦਾ। ਮੰਨ ਲਓ ਇੱਕ ਬੂਟਾ ਐਸਾ ਬੀਜਿਆ, ਇਹ ਹੁਣ ਸਾਰਾ ਟੱਬਰ ਤੋੜ ਤੋੜ ਕੇ ਖਾਂਦਾ ਰਹਿੰਦਾ ਖਾਂਦਾ ਰਹਿੰਦਾ, ਤੇ ਉਹ ਮੁੱਕਦਾ ਹੀ ਨਹੀਂ। ਕਈਆਂ ਨੇ ਘਰਾਂ ਦੇ ਵਿੱਚ ਬੂਟੇ ਲਾਏ ਹੁੰਦੇ ਨੇ, ਕਹਿੰਦੇ ਜੀ ਇੰਨਾ ਇਹਨੂੰ ਫਲ ਲੱਗਦਾ ਵੀ ਅਸੀਂ ਗੁਆਂਢੀਆਂ ਨੂੰ ਵੀ ਵੰਡ ਦੇਈਦਾ ਹੈ, ਆਲੇ ਦੁਆਲੇ ਵੀ ਵੰਡ ਦੇਈਦਾ ਹੈ, ਫਿਰ ਵੀ ਤੋਟ ਨਹੀਂ ਆਉਂਦੀ। ਇੱਦਾਂ ਹੀ ਮਹਾਰਾਜ ਨੇ ਆਖਿਆ ਭਗਤਾਂ ਨੂੰ ਵੀ ਤੋਟ ਨਹੀਂ ਆਉਂਦੀ। ਅਗਲਾ ਬੋਲ ਹੈ ਹਰ ਧਨ ਨਿਰਭਉ। ਅੱਛਾ, ਇਹ ਧਨ ਬੰਦੇ ਨੂੰ ਨਿਰਭਉ ਕਰ ਦਿੰਦਾ, ਦੂਜਾ ਧਨ ਬੰਦੇ ਨੂੰ ਡਰ ਦੇ ਵਿੱਚ ਪਾ ਦਿੰਦਾ। ਅੱਜ ਤੇ ਬੰਦੇ ਕੋਲ ਧਨ ਆਵੇ ਤੇ ਕੋਈ ਪਤਾ ਨਹੀਂ ਕਿੰਨੇ ਕੋਈ ਗੋਲੀ ਮਾਰ ਕੇ ਆਖਣਾ ਵੀ ਕੁਦ ਨਹੀਂ ਖੋ ਕੇ ਲੈ ਜਾਣੇ। ਦੂਜੇ ਧਨ ਨੇ ਦੁਨੀਆਂ 'ਚ ਕੀ ਖੜੇ ਕਰ ਦਿੱਤੇ, ਕਲੇਸ਼ ਖੜੇ ਕਰ ਦਿੱਤੇ, ਡਰ ਲੱਗਦਾ। ਅੱਛਾ, ਦੂਜਾ ਧਨ ਆਇਆ ਤੇ ਉਹਨੇ ਤੁਹਾਨੂੰ ਡਰ ਨਾਲ ਦੇ ਦਿੱਤਾ, ਤੇ ਜਿਹਦੇ ਕੋਲ ਇਹ ਧਨ ਆ ਜਾਂਦਾ ਏ ਉਹਦਾ ਡਰ ਖਤਮ ਹੋ ਜਾਂਦਾ, ਫਿਰ ਉਹਦਾ ਆਨੰਦਪੁਰ ਵੀ ਉੱਜੜੇ ਤੇ ਉਹ ਖੁਸ਼ੀ 'ਚ ਹੀ ਹੈ, ਉਹ ਆਨੰਦ 'ਚ ਹੀ ਹੈ, ਕਿਉਂਕਿ ਨਿਰਭਉ ਹੋ ਗਿਆ ਨਾ। ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਤਿਨਕਾ ਪਉ ਸਭ ਗੁਆਸੀ। ਉਹ ਨਿਰਭਉ ਕਿਵੇਂ ਹੋਇਆ? ਉਹਨੇ ਆਖਿਆ ਜੇ ਸੁੱਖ ਦੇ ਤਾਂ ਤੁਜੇ, ਰਾਧੀ ਦੁੱਖ ਵੀ ਤੁਜੈ ਧਿਆਈ। ਉਹ ਨਿਰਭਉ ਕਿਵੇਂ ਹੋ ਗਿਆ ਜੇ ਉਹ ਭੁੱਖਾ ਵੀ ਮਰਦਾ? ਤੇ ਉਹਨੇ ਆਖਣਾ ਕੇਤਿਆਂ ਦੁੱਖ ਭੂਕ ਸਦ ਮਾਰੇ ਪੇ ਦਾਤ ਤੇਰੀ, ਨਿਰਭਉ ਹੋ ਗਿਆ ਨਾ। ਉਹਨੂੰ ਪਤਾ ਹੈ ਵੀ ਹੱਥ ਦੇ ਵਿੱਚ ਰੇਤ ਹੋਵੇ ਤੇ ਜਿੰਨਾ ਮਰਜ਼ੀ ਘੁੱਟੀ ਜਾਓ ਨਿਕਲ ਜਾਣੀ ਹੈ। ਉਹਨੂੰ ਉਹਨੂੰ ਰਿਐਲਿਟੀ ਦੇ ਨਾਲ ਸਾਂਝ ਬਣ ਜਾਂਦੀ ਨੇ, ਇਸ ਕਰਕੇ ਨਿਰਭਉ ਹੋ ਜਾਂਦਾ। ਹਰ ਧਨ ਨਿਰਭਉ ਸਦਾ ਸਦਾ ਅਸਥਿਰ ਹੈ ਸਾਚਾ, ਇਹ ਹਰ ਧਨ ਅਗਨੀ ਤਸ਼ਕਰ ਹੈ ਪਾਣੀ ਹੈ ਜਮਦੂਤ ਹੈ, ਕਿਸੇ ਕਾ ਗਵਾਇਆ ਨਾ ਜਾਈ। ਇਹਨੂੰ ਨੀ ਨਾ ਅੱਗ ਨੂੰ ਸਾੜ ਸਕਦੀ ਹੈ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸ਼ਕਰ। ਤਸ਼ਕਰ ਕਹਿੰਦੇ ਨੇ ਚੋਰ ਨੂੰ। ਅੱਛਾ, ਇੱਕ ਬੇਨਤੀ ਕਹਿ ਕੇ ਸਮਾਪਤੀ ਕਰਾਂ। ਤੁਹਾਡੇ ਭੈਣ ਭਰਾ, ਤੁਹਾਡੇ ਧੀਆਂ ਪੁੱਤ ਤੁਹਾਡੀ ਬਾਹਰ ਦੀ ਜਾਇਦਾਦ ਵੰਡਾ ਸਕਦੇ ਨੇ, ਤੁਹਾਡਾ ਸਕਿਲਤ ਨਹੀਂ ਵੰਡਾ ਸਕਦੇ। ਜੋ ਤੁਹਾਡੇ ਅੰਦਰ ਹੈ ਉਹ ਕਿੱਥੋਂ ਖੁੱਲਣਗੇ? ਹੋ ਸਕਦੇ ਜਿਹੜੀ ਕੁਆਲਿਟੀ ਹੁੰਦੀ ਨਾ ਉਹਨੂੰ ਨਹੀਂ ਅਗਲੇ ਵੰਡਾ ਸਕਦੇ ਬਾਹਰ ਦਾ ਧਨ। ਅੱਛਾ, ਜਿਹਦੇ ਕੋਲ ਕੁਆਲਿਟੀ ਹੁੰਦੀ ਹੈ ਉਹਦਾ ਸਾਰਾ ਕੁਝ ਬਾਹਰੋਂ ਤਬਾਹ ਵੀ ਹੋ ਜਾਵੇ ਉਹ ਫਿਰ ਖੜਾ ਕਰ ਲਵੇਗਾ, ਤੇ ਜਿਹਦੇ ਕੋਲ ਕੁਆਲਿਟੀ ਕੋਈ ਨਹੀਂ ਉਹਨੂੰ ਇੱਦਾਂ ਪਰੋਸ ਕੇ ਸਾਰਾ ਕੁਝ ਦੇ ਦਿਓ ਤੇ ਉਹਨੇ ਫਿਰ ਵੀ ਸਾਰਾ ਕੁਝ ਤਬਾਹ ਕਰ ਬਹਿਣਾ, ਉਹਨੇ ਫਿਰ ਵੀ ਉੱਥੇ ਆ ਜਾਣਾ। ਰੱਬ ਦਾ ਨਾਮ ਧਨ ਇੰਨੀ ਬਰਕਤ ਵਾਲਾ ਹੈ। ਸੁਗੁਰੂ ਕਿਰਪਾ ਕਰੇ ਜੀ, ਧੰਨਵਾਦ। ਆਓ ਅਗਲੇ ਸਮੇਂ ਲਈ ਭਾਈ ਦਿਲਬਾਗ ਸਿੰਘ ਹੋਣਾ ਦੇ ਜਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਅੱਜ ਗੁਰੂ ਘਰ ਵਿਖੇ ਨਗਰਾਂ ਦੀਆਂ ਸੰਗਤਾਂ ਵੱਲੋਂ ਜਿਹੜੇ ਨੇ ਉਹ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ ਨੇ, ਸੇਵਕ ਪਰਿਵਾਰਾਂ ਵੱਲੋਂ ਹੋਣੇ ਨੇ, ਭੋਗ ਐਤਵਾਰ ਨੂੰ ਪੈਣੇ ਨੇ। ਸੰਗਤਾਂ ਵੱਲੋਂ, ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀਆਂ ਵੱਲੋਂ ਬੇਨਤੀ ਹੈ ਕਿ ਆਪ ਜੀ ਨੇ ਤਿੰਨੇ ਦਿਨ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਸੋ ਗੁਰੂ ਪਿਆਰੀ ਸਤਸੰਗ ਜੀ, ਕੀਰਤਨ ਦੀਆਂ ਇਤਨੀਆਂ ਸੇਵਾਵਾਂ ਪ੍ਰਵਾਨ ਕਰਨੀਆਂ ਜੀ। ਕੀਰਤਨ ਕਰਦਿਆਂ ਤੂੰ ਦੱਸ ਰਿਹਾ ਪਾਸੋਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਸਤਸੰਗਤ ਬਖਸ਼ਣਹਾਰ ਹੈ, ਗੁਰੂ ਪਾਤਸ਼ਾਹ ਬਖਸ਼ਣਹਾਰ ਹਨ। ਅਸੀਸ ਬਖਸ਼ਿਓ ਜੀ ਅਗਲੇ ਸਮੇਂ ਵਾਸਤੇ। ਬਹੁਤ ਹੀ ਸਤਿਕਾਰਯੋਗ ਗਿਆਨੀ ਜੀ ਪਾਸੋਂ ਅਗਲਾ ਪ੍ਰੋਗਰਾਮ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ,
1: ਵਾਹਿਗੁਰੂ ਜੀ ਕੀ ਫਤਿਹ। ਪਰਮਸਕਾਰਯੋ ਸਤਸੰਗ ਜੀਓ, ਇਹ ਸਨ ਭਾਈ ਸਾਹਿਬ ਭਾਈ ਦਰਬਾਰ ਸਿੰਘ ਜੀ ਤੋਂ ਉਹਨਾਂ ਦਾ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਅਲਾਹੀ ਬਾਣੀ ਦੇ ਮਨੋਰ ਕੀਰਤਨ ਨੂੰ ਕਰਾਏ ਨੇ। ਜਥੇ ਦਾ ਬਹੁਤ ਬਹੁਤ ਧੰਨਵਾਦ, ਹਰ ਰੋਜ਼ ਸਵੇਰੇ ਸ਼ਾਮ ਸੇਵਾ ਕਰ ਰਹੇ ਨੇ। ਆਪ ਵੀ ਸਮਾਂ ਬਣੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਸੋ ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸ਼੍ਰਵਣ ਕਰਾਉਣਗੇ। ਅੱਜ ਦੋ ਅਖੰਡ ਪਾਠ ਸਾਹਿਬ ਆਰੰਭ ਹੋਣੇ ਨੇ ਨਗਰ ਕੁਰਾਲੀ ਦੀਆਂ ਸੰਗਤਾਂ ਅਤੇ ਇਹਨਾਂ ਦੇ ਨਾਲ ਦੋਸਤ ਮਿੱਤਰ ਵੀਣਾ ਭੈਣਾਂ ਭਰਾਵਾਂ ਦੇ ਪਰਿਵਾਰਾਂ ਵੱਲੋਂ। ਅਤੇ ਦੂਸਰਾ ਪਾਠ ਜਿਹੜਾ ਹੈ ਉਹ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦੇ ਸਮੂਹ ਸ਼ਰਧਾਲੂ ਪਰਿਵਾਰਾਂ ਵੱਲੋਂ ਇਹ ਪਾਠ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ। ਤਿੰਨੇ ਦਿਨ ਆਪ ਜੀ ਨੂੰ ਬੇਨਤੀ ਹੈ ਦਰਸ਼ਨ ਦੇਣੇ ਔਰ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਗੁਰੂ ਕੇ ਲੰਗਰਾਂ ਦੀ ਸੇਵਾ ਵੀ ਪਰਿਵਾਰਾਂ ਵੱਲੋਂ ਹੋਏਗੀ। ਅੱਖਾਂ ਦੇ ਚੈੱਕਅਪ ਦਾ ਕੈਂਪ ਜਿਹੜਾ 14 ਜੂਨ ਨੂੰ 12 ਤੋਂ 4 ਵਜੇ ਤੱਕ ਗੁਰਦੁਆਰੇ ਇਸ ਵਿੱਚ ਲੱਗ ਰਿਹਾ। ਜਿਨ੍ਹਾਂ ਨੇ ਕੋਈ ਆਪਣੀ ਅੱਖਾਂ ਦਾ ਇਗਜ਼ਾਮ ਕਰਾਉਣਾ, ਚੈੱਕਅਪ ਕਰਾਉਣੀ ਹੈ, ਉਹਨਾਂ ਨੂੰ ਬੇਨਤੀ ਹੈ ਜ਼ਰੂਰ ਫਾਇਦਾ ਲਿਓ। ਅਤੇ ਬੁੱਧਵਾਰ ਨੂੰ ਕਲਾਸਾਂ ਲੱਗਦੀਆਂ ਨੇ ਕੀਰਤਨ ਦੀਆਂ, ਦਸਤਾਰ ਸਿਖਲਾਈ ਹਰ 6 ਸ਼ੁੱਕਰਵਾਰ ਨੂੰ 6 ਵਜੇ ਇਹ ਕਲਾਸ ਲੱਗਦੀ ਹੈ। ਸੋ ਆਓ ਹੁਣ ਸਰਵ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਕਰ ਮਨ ਮਾਨਿਆ। ਐਸਾ ਗਿਆਨ ਕਥੈ ਬਨਵਾਰੀ, ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ। ਐਸਾ ਗਿਆਨ ਕਥੈ ਬਨਵਾਰੀ, ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ। ਰਹਾਓ ਸੋ ਗੁਰ ਕਰੋ ਜੇ ਬੌਰ ਨਾ ਕਰਨਾ, ਸੋ ਪਦ ਰਵੋ ਜੇ ਬੌਰ ਨਾ ਰਵਨਾ, ਸੋ ਧਿਆਨ ਧਰੋ ਜੇ ਬੌਰ ਨਾ ਧਰਨਾ, ਐਸਾ ਮਰੋ ਜੇ ਬੌਰ ਨਾ ਮਰਨਾ। ਉਲਟੀ ਗੰਗਾ ਜਮਨ ਮਿਲਾਵੋ, ਬਿਨ ਜਲ ਸੰਗਮ ਮਨ ਮੈਂ ਨਾਵੋ, ਲੋਚਾ ਸੰਸਰ ਇਹ ਵਿਵਹਾਰਾ, ਤਤ ਵਿਚਾਰ ਕਿਆ ਅਵਰ ਵਿਚਾਰਾ। ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਐਸੀ ਰਹਿਤ ਰਹੋ ਹਰ ਪਾਸਾ, ਕਹਿ ਕਬੀਰ ਨਿਰੰਜਨ ਧਿਆਵੋ, ਤਿਤ ਕਰ ਜਾਓ ਜੇ ਬੌਰ ਨ ਆਵੋ। ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਐਸੀ ਰਹਿਤ ਰਹੋ ਹਰ ਪਾਸਾ, ਕਹਿ ਕਬੀਰ ਨਿਰੰਜਨ ਧਿਆਵੋ, ਤਿਤ ਕਰ ਜਾਓ ਜੇ ਬੌਰ ਨ ਆਵੋ। ਜੁਗੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹੇ ਥਮਰਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋਂ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਜੋ ਆਪ ਸਭ ਸਤਿਗੁਰ ਦੇ ਪਾਵਨ ਦਰ ਦੀਆਂ ਹਾਜ਼ਰੀਆਂ ਭਰਦਿਆਂ ਰੱਬੀ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਸਿੰਘਾਂ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ ਸਮਾਂ ਹੈ, ਚੱਲ ਰਹੀ ਲੜੀਵਾਰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਮੁਬਾਰਕ ਸ਼ਬਦ ਜਿਸ ਦਾ ਪਾਠ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਕ 327 ਦੇ ਉੱਤੇ ਸੁਭਾਇਮਾਨ ਹੈ। ਗੁਰੂ ਗਰੀਬ ਨਿਵਾਜ ਨੇ ਇਸ ਪਾਵਨ ਸ਼ਬਦ ਵਿੱਚ ਸਾਨੂੰ ਕੀ ਉਪਦੇਸ਼ ਦਿੱਤਾ ਹੈ, ਇਸ ਨੂੰ ਆਪਾਂ ਕੱਲ ਵੀ ਵਿਚਾਰ ਰਹੇ ਸੀ। ਇੱਕ ਪੰਕਤੀ ਰਹਾਉ ਵਾਲੀ ਜਿਹੜੀ ਸੀ ਉਹਦੇ ਉੱਤੇ ਵਿਚਾਰ ਚੱਲ ਰਹੀ ਸੀ। ਸਵਾਓ ਅਗਲੇਰੀ ਵਿਚਾਰ ਨੂੰ ਅਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਹਾਉ ਵਾਲੀ ਪੰਕਤੀ ਦੇ ਬੋਲ ਨੇ, ਮਹਾਰਾਜ ਕਹਿੰਦੇ ਨੇ ਵੀ ਆਪਣੇ ਮਨ ਨੂੰ ਕਾਬੂ ਵਿੱਚ ਕਰਨਾ, ਜਿਹੜਾ ਮਨ

ਹੈ, ਪਵਨਦਾਰ ਹੁੰਦਾ ਹਵਾ। ਜਿਵੇਂ ਹਵਾ ਇੱਕ ਪਾਸੇ ਆਉਂਦੀ ਹੈ ਦੂਜੇ ਪਾਸੇ ਚਲੇ ਜਾਂਦੀ ਹੈ, ਮਨ ਵੀ ਬੰਦੇ ਦਾ ਚੰਚਲ ਹੈ। ਇਹਨੂੰ ਦ੍ਰਿੜ ਕਰਨਾ, ਇਹਨੂੰ ਇਕੱਠਿਆਂ ਕਰਨਾ, ਇਹਨੂੰ ਹੀ ਮਹਾਰਾਜ ਕਹਿੰਦੇ ਮੇਰੇ ਲਈ ਇਹ ਸੁਖਮਨ ਨਾੜੀ ਦਾ ਅਭਿਆਸ ਹੈ। ਸੁਖਮਨ ਨਾੜੀ ਕੀ ਹੁੰਦੀ ਹੈ? ਜੋਗੀ ਅਭਿਆਸ ਕਰਦੇ ਨੇ ਤੇ ਇੱਕ ਨਾਸਕਾ ਥਾਣੀ, ਖੱਬੀ ਨਾਸਕਾ ਥਾਣੀ ਸਾਹ ਤਾਂ ਨੂੰ ਖਿੱਚਦੇ ਨੇ, ਫਿਰ ਉਹਨੂੰ ਇੱਥੇ ਟਿਕਾਉਂਦੇ ਨੇ, ਫਿਰ ਸੱਜੀ ਨਾਸਕਾ ਦੁਆਰਾ ਉਹ ਸਾਹ ਛੱਡ ਦਿੰਦੇ ਨੇ, ਉਹਨੂੰ ਇੱਥੇ ਟਿਕਾਉਣ ਨੂੰ ਕਹਿੰਦੇ ਨੇ ਸੁਖਮਨ ਨਾੜੀ। ਤੇ ਮੈਂ ਇਹ ਅਰਜ ਕੱਲ ਵੀ ਤੁਹਾਡੇ ਚਰਨਾਂ ਵਿੱਚ ਕੀਤੀ ਸੀ ਵੀ ਸਤਿਗੁਰ ਦੀ ਬਾਣੀ ਦੇ ਵਿੱਚ ਹਰ ਚੀਜ਼ ਦੀ ਜਿਹੜੀ ਪਰਿਭਾਸ਼ਾ ਹੈ, ਜਿਹੜੀ ਡੈਫੀਨੇਸ਼ਨ ਹੈ, ਉਹ ਵੱਖਰੀ ਹੈ। ਬੇਸ਼ੱਕ ਸ਼ਬਦ ਇਹੋ ਵਰਤੇ ਨੇ, ਈੜਾ ਪਿੰਗਲਾ ਅਰ ਸੁਖਮਣਾ, ਕਿਉਂਕਿ ਯੋਗ ਮਤ ਵਾਲੇ ਇਸ ਚੀਜ਼ ਨੂੰ ਮੰਨਦੇ ਨੇ, ਸਵੀਕਾਰ ਕਰਦੇ ਨੇ। ਮਹਾਰਾਜ ਨੇ ਉਹਨਾਂ ਦੀ ਇੱਦਾਂ ਕਹਿ ਲਓ ਵੀ ਉਹਨਾਂ ਦੇ ਸ਼ਬਦਾਂ ਨੂੰ ਹਥਿਆਰ ਬਣਾ ਕੇ ਹੀ ਮਹਾਰਾਜ ਨੇ ਜਿਹੜਾ ਹੈ ਉਹਨਾਂ ਨੂੰ ਗੁਰਮਤਿ ਦਾ ਰਾਹ ਦੱਸਿਆ ਹੈ। ਜਿਵੇਂ ਇਹਦੀ ਸਿੱਧੀ ਇਗਜ਼ਾਮਪਲ ਹੈ ਵੀ ਆਪਾਂ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ, ਮੁੰਦਾ ਸੰਤੋਖ ਸ਼ਰੰਪਤ ਝੋਲੀ ਧਿਆਨ ਕੀ ਕਰੈਂ ਵਿਭੂਤ, ਵਿਭੂਤ ਜਿਹਨੂੰ ਵਿਭੂਤੀ ਕਹਿੰਦੇ ਨੇ, ਸਵਾਹ ਕਹਿੰਦੇ ਨੇ। ਹੁਣ ਇਹਦਾ ਅਰਥ ਇਹ ਤਾਂ ਨਹੀਂ ਹੈ ਵੀ ਸਿੱਖ ਨੇ ਵੀ ਸਵਾਹ ਮਲਣੀ ਹੈ, ਜਿਵੇਂ ਆਮ ਤੌਰ ਉੱਤੇ ਸ਼੍ਰੀ ਚੰਦੀਏ ਤਨ ਉੱਤੇ ਸਵਾਹ ਮਲੀ ਫਿਰਦੇ ਨੇ। ਉਹਨਾਂ ਨੇ ਸ਼੍ਰੀ ਚੰਦ ਦੇ ਵੀ ਮਲ ਦਿੱਤੀ, ਗੁਰੂ ਨਾਨਕ ਦਾ ਪੁੱਤਰ ਹੋਵੇ ਤੇ ਸਵਾਹ ਉਹਦੇ ਤਨ ਉੱਤੇ ਮਲੀ ਜਾਵੇ ਕੋਈ, ਇਹ ਆਪਣੇ ਆਪ ਦੇ ਵਿੱਚ ਜਿਹੜੀ ਹੈ ਇਹ ਕੋਈ ਸਿਆਣੀ ਗੱਲ ਨਹੀਂ ਹੈ। ਇਹ ਠੀਕ ਹੈ ਵੀ ਸ਼੍ਰੀ ਚੰਦ ਗੁਰੂ ਨਾਨਕ ਸਾਹਿਬ ਦੇ ਰਾਹ ਉੱਤੇ ਨਹੀਂ ਚੱਲਿਆ, ਉਹਨੇ ਆਪਣਾ ਜਿਹੜਾ ਹੈ ਡੇਰਾ ਚਲਾਇਆ, ਪਰ ਇਹਦਾ ਅਰਥ ਇਹ ਵੀ ਨਹੀਂ ਹੈ ਵੀ ਸ਼੍ਰੀ ਚੰਦ ਦਾ ਜਿਹੜਾ ਸਰੂਪ ਸੀ ਉਹ ਆਪਣੇ ਪਿਤਾ ਵਰਗਾ ਨਹੀਂ ਸੀ, ਗੁਰਮਤਿ ਦਾ ਉਹ ਵੀ ਜਾਣਕਾਰ ਸੀ। ਪਰ ਇੱਦਾਂ ਹੀ ਸੀ ਵੀ ਜਿਵੇਂ ਅੱਜ ਲੋਕ ਕੁਝ ਗੁਰਮਤਿ ਦੇ ਜਾਣਕਾਰ ਹੁੰਦੇ ਨੇ ਪਰ ਕਿਤੇ ਨਾ ਕਿਤੇ ਖੋਟ ਆ ਜਾਂਦੀ ਹੈ। ਉਹਨੇ ਗੁਰੂ ਨਾਨਕ ਸਾਹਿਬ ਦੇ ਇੱਕ ਬਚਨ ਨੂੰ ਪਾਲਿਆ ਨਹੀਂ, ਉਹ ਬਚਨ ਇਹ ਸੀ ਵੀ ਤੁਹਾਡਾ ਗੁਰੂ ਲੈਣਾ ਹੈ ਭਾਈ ਅੰਗਦ ਹੈ, ਗੁਰੂ ਅੰਗਦ ਸਾਹਿਬ ਹੈ। ਤੇ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਨੇ ਵੀ ਆਪਣੀਆਂ ਵਾਰਾਂ ਦੇ ਵਿੱਚ ਲਿਖਿਆ ਤੇ ਭਾਈ ਸੱਤੇ ਤੇ ਬਲਵੰਡ ਨੇ ਜਿਹੜੀ ਜਿਹੜੀ ਉਹਨਾਂ ਦੀ ਵਾਰ ਹੈ ਉਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮਰੱਟੀਆ, ਦਿਲ ਖੋਟੇ, ਦਿਲ ਵਿੱਚ ਖੋਟ ਆ ਗਈ, ਖੋਟੇ ਹੋ ਗਏ ਦਿਲ ਦੇ। ਉਹਨੂੰ ਇਹ ਸੀ ਵੀ ਇਹ ਜਿਹੜੀ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਹੈ ਇਹ ਮੈਨੂੰ ਮਿਲਣੀ ਚਾਹੀਦੀ ਹੈ, ਜਿਵੇਂ ਅੱਜ ਤੱਕ ਦੁਨੀਆਂ ਵਿੱਚ ਹੁੰਦਾ ਰਿਹਾ ਹੈ ਵੀ ਪਿਤਾ ਦੀ ਜਾਇਦਾਦ ਦਾ ਜਿਹੜਾ ਵਾਰਸ ਹੈ ਉਹਦਾ ਪੁੱਤਰ ਹੁੰਦਾ ਹੈ, ਚਾਹੇ ਉਹ ਕੋਈ ਵੀ ਜਾਇਦਾਦ ਹੋਵੇ ਜਾਂ ਉਹਦਾ ਜਿਹੜਾ ਹੈ ਉਹਦੇ ਖਾਨਦਾਨ ਵਿੱਚੋਂ ਕੋਈ ਨਾ ਕੋਈ ਹੁੰਦਾ ਹੈ। ਤੇ ਮਹਾਰਾਜ ਨੇ ਤੇ ਪੁੱਠੀ ਗੰਗਾ ਵਹਾ ਦਿੱਤੀ, ਉਹਨਾਂ ਨੇ ਕੰਮ ਹੀ ਉਲਟ ਕਰ ਦਿੱਤਾ, ਹੋ ਰਿਹਾ ਗੰਗ ਵਹਾਇਓ ਨ ਦੁਨਿਆਈ ਆਖੇ ਕੇ ਕਿਉਂ, ਦੁਨੀਆਂ ਦੀ ਹੋ ਕੀ ਗਿਆ, ਇਹਦੇ ਗੰਗਾ ਪੁੱਠੀ ਵਹਿ ਤੁਰੀ ਵੀ ਥਾਪਿਆ ਲੈਣਾ ਜੀਵ ਦੇ, ਛਟਿੱਕਾ ਦਤੋਸ ਜੀਵ ਦੇ, ਆਖਰ ਥਾਪਿਆ ਲੈਣਾ ਜੀਵ ਦੇ, ਆਪਣੇ ਜਿਉਂਦਿਆਂ ਜੀ ਆਪਣੀ ਹਯਾਤੀ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਲਹਿਣੇ ਨੂੰ ਥਾਪ ਦਿੱਤਾ, ਥਾਪਿਆ ਲੈਣਾ ਜੀਵ ਦੇ। ਜੀਵ ਦੇ ਦਾ ਮਤਲਬ ਕਿ ਜਿਉਂਦਿਆਂ ਜੀ, ਇੱਕ ਤਾਂ ਹੁੰਦਾ ਵੀ ਮੌਤ ਤੋਂ ਬਾਅਦ ਕੋਈ ਦੂਜਾ ਆ ਗਿਆ, ਨਹੀਂ ਜਿਉਂਦਿਆਂ ਜੀ ਥਾਪ ਦਿੱਤਾ। ਤੇ ਇਹ ਗੁਰੂ ਸਾਹਿਬ ਦੀ ਵਿਲੱਖਣਤਾ ਰਹੀ ਹੈ ਜੀ। ਇਹ ਜਦੋਂ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਵੀ ਗੱਲ ਕਰਦੇ ਹਾਂ ਨਾ, ਬਾਬਾ ਮੱਖਣ ਸ਼ਾਹ ਲਵਾਣੇ ਹੋਣਾ ਨੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰਗਟ ਕੀਤਾ ਤੇ ਦਿੱਲੀ ਦੇ ਵਿੱਚ ਜਿਹੜਾ ਹੈ ਉਹ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਕਹਿ ਦਿੱਤਾ ਹੈ ਵੀ ਬਾਬਾ ਬਸੇ ਗ੍ਰਾਮ ਬਕਾਲੇ, ਤੇ ਬਾਬਾ ਇੱਕੋ ਹੀ ਲੱਗਦਾ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਹੈ। ਮੁਖੀ ਸਿੱਖਾਂ ਨੂੰ ਕਹਿ ਦਿੱਤਾ ਹੈ ਵੀ ਜ਼ਿੰਮੇਵਾਰੀ ਜਿਹੜੀ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਨਿਭਾਉਣਗੇ, ਜਿਹੜੇ ਜਿੰਨੇ ਮੁਖੀ ਸਿੱਖ ਨੇ ਉਹਨਾਂ ਨੂੰ ਇਸ ਗੱਲ ਦਾ ਇਲਮ ਹੈ, ਉਹਨਾਂ ਨੂੰ ਇਸ ਗੱਲ ਦੀ ਸਮਝ ਲੱਗ ਗਈ ਹੈ। ਸੋ ਸਤਿਗੁਰੂ ਜਿਉਂਦਿਆਂ ਜੀ, ਤੇ ਜੇ ਗੁਰੂ ਕਲਗੀਧਰ ਮਹਾਰਾਜ
ਜੋਤੀ ਜੋ ਸਮਾਉਂਦੇ ਨੇ ਤੇ ਉਹ ਵੀ ਕਹਿ ਕੇ ਜਾਂਦੇ ਨੇ ਵੀ ਸਭ ਸਿੱਖ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਨਹੀਂ ਵੀ ਮੌਤ ਤੋਂ ਬਾਅਦ ਨਹੀਂ, ਜਿਉਂਦਿਆਂ ਜੀ। ਖੈਰ ਮੈਂ ਜਿਹੜੀ ਬੇਨਤੀ ਕਰਨ ਲੱਗਾ ਸੀ ਵੀ ਸ਼੍ਰੀ ਚੰਦ ਦਿਲ ਦਾ ਖੋਟਾ ਇਸ ਕਰਕੇ ਹੋ ਗਿਆ ਕਿਉਂਕਿ ਉਹਨੂੰ ਲੱਗਦਾ ਸੀ ਵੀ ਪਿਤਾ ਦੀ ਵਿਰਾਸਤ ਤੇ ਪੁੱਤਰ ਦੀ ਹੁੰਦੀ ਹੈ, ਮੈਂ ਪੁੱਤਰ ਹਾਂ, ਮੇਰਾ ਖੂਨ ਦਾ ਰਿਸ਼ਤਾ ਹੈ, ਮੇਰਾ ਉਹ ਬਾਪੂ ਹੈ ਤੇ ਜਿਹੜੀ ਗੁਰਤਾ ਗੱਦੀ ਹੈ ਉਹ ਇਹਨੇ ਭਾਈ ਲੈਣ ਨੂੰ ਦੇ ਦਿੱਤੀ ਜਿਹੜਾ ਅਜੇ ਕੱਲ ਆਇਆ। ਅੱਜ ਵੀ ਤੁਸੀਂ ਵੇਖੋ ਕੋਈ ਬੰਦ, ਹਾਲਾਂਕਿ ਚਲੋ ਮੈਂ ਗੁਰੂ ਸਾਹਿਬ ਦੀ ਉਸ ਗੁਰਤਾ ਗੱਦੀ ਨੂੰ ਦੁਨੀਆਂ ਦੇ ਕਿਸੇ ਅਹੁਦੇ ਰੁਤਬੇ ਦੇ ਨਾਲ ਕੋਈ ਉਹਦਾ ਉਹਨੂੰ ਕੰਪੇਅਰ ਨਹੀਂ ਕਰ ਰਿਹਾ, ਕੋਈ ਕੰਪੈਰੀਜ਼ਨ ਨਹੀਂ ਹੈ, ਪਰ ਗੱਲ ਤਾਂ ਇਹ ਸਮਝਣ ਵਾਲੀ ਹੈ ਨਾ ਵੀ ਜੇ ਜਿੱਥੇ ਚਾਰ ਬੰਦੇ ਕੰਮ ਕਰਦੇ ਹੋਣ ਜੀ ਉੱਥੇ ਕੋਈ ਲਾਇਕ ਬੰਦਾ ਆ ਜਾਵੇ ਜਿਹਦੇ ਵਿੱਚ ਕੁਝ ਐਕਸਟਰਾ ਕੁਆਲਿਟੀਜ਼ ਹੋਣ, ਜਿਹੜੇ ਦੂਜੇ ਹੁੰਦੇ ਨੇ ਉਹਨਾਂ ਨੂੰ ਫਰਕ ਪੈ ਜਾਂਦਾ, ਫਿਰ ਕੋਈ ਉਹਦੇ ਵਿੱਚ ਐਕਸਟਰਾ ਸਕਿੱਲ ਹੋਵੇ। ਤੇ ਕਈ ਵਾਰ ਇੱਦਾਂ ਵੀ ਹੁੰਦਾ ਹੈ ਵੀ ਸਕਿੱਲ ਪਹਿਲਿਆਂ 'ਚ ਵੀ ਬਹੁਤ ਹੁੰਦੀ ਹੈ ਪਰ ਇੱਕ ਦਾ ਸੁਭਾਅ ਹੀ ਏਡਾ ਵਧੀਆ ਹੈ, ਇੱਕ ਦੀ ਬੋਲਣ ਸ਼ੈਲੀ ਏਡੀ ਵਧੀਆ ਹੈ, ਉਹ ਕਿਸੇ ਨੂੰ ਟ੍ਰੀਟ ਹੀ ਇੰਨੇ ਚੰਗੇ ਤਰੀਕੇ ਨਾਲ ਕਰਦਾ ਹੈ, ਉਹਦੀ ਉਹ ਹੀ ਸਕਿੱਲ ਹੋ ਜਾਂਦੀ ਹੈ ਤੇ ਦੂਜਿਆਂ ਨੂੰ ਫਰਕ ਪੈਂਦਾ। ਏਦਾਂ ਹੀ ਸ਼੍ਰੀ ਚੰਦ ਨੂੰ ਫਰਕ ਪਿਆ, ਏਦਾਂ ਹੀ ਗੁਰੂ ਅੰਗਦ ਸਾਹਿਬ ਦੇ ਪੁੱਤਰਾਂ ਨੂੰ ਵੀ ਲੱਗਾ, ਗੁਰੂ ਅਮਰਦਾਸ ਮਹਾਰਾਜ ਦੇ ਪੁੱਤਰਾਂ ਨੂੰ ਵੀ ਲੱਗਾ, ਮੋਹਣ ਮੋਹਰੀ ਦਾਤੂ ਦਾਸੂ ਇਹਨਾਂ ਸਾਰਿਆਂ ਨੂੰ ਇਹ ਗੱਲ ਮਹਿਸੂਸ ਹੋਈ ਵੀ ਸਾਡਾ ਹੱਕ ਬਣਦਾ ਸੀ, ਸਾਡਾ ਹੱਕ ਬਣਦਾ ਸੀ। ਉਹਨਾਂ ਨੇ ਇਹ ਨਾ ਸਮਝਿਆ ਵੀ ਹੱਕ ਤੇ ਬਾਬੇ ਸ਼੍ਰੀ ਚੰਦ ਨੂੰ ਵੀ ਗੁਰੂ ਨਾਨਕ ਨੇ ਨਹੀਂ ਸੀ ਦਿੱਤਾ, ਇੰਨੀ ਗੱਲ ਸਮਝ ਨਾ ਸਕੇ ਵੀ ਇੱਥੇ ਗੱਲ ਉਹ ਨਹੀਂ, ਗੁਰੂ ਦਾ ਨਜ਼ਰੀਆ ਕੁਝ ਹੋਰ ਹੈ ਤੇ ਉਹ ਗੁਰੂ ਆਪ ਜਾਣਦਾ, ਉਹ ਸਾਨੂੰ ਨਹੀਂ ਪਤਾ। ਜੇ ਵੋਟਾਂ ਵਾਲਾ ਸਿਸਟਮ ਹੁੰਦਾ ਤੇ ਹੋ ਸਕਦਾ ਸ਼੍ਰੀ ਚੰਦ ਬਣ ਹੀ ਜਾਂਦਾ, ਕਿਉਂਕਿ ਫਿਰ ਬਹੁਤ ਗਿਣਤੀ ਹੋ ਸਕਦਾ ਉਹਨੇ ਆਪਣੇ ਨਾਲ ਕਰ ਲੈਂਦਾ, ਕਈ ਇਮੋਸ਼ਨਲੀ ਜਿਵੇਂ ਲੀਡਰ ਕਰ ਲੈਂਦੇ ਨੇ ਉਦਾਂ ਕਰ ਲੈਂਦਾ, ਨਹੀਂ, ਸਿੱਖਾਂ ਨੇ ਵੀ ਗੁਰੂ ਨਾਨਕ ਸਾਹਿਬ ਦੇ ਫੈਸਲੇ ਦੇ ਅੱਗੇ ਸਿਰ ਝੁਕਾ ਦਿੱਤਾ, ਸਿੱਖਾਂ ਨੇ ਗੁਰੂ ਅੰਗਦ ਸਾਹਿਬ ਦੇ ਫੈਸਲੇ ਅੱਗੇ ਸਿਰ ਝੁਕਾ ਦਿੱਤਾ। ਜਦੋਂ ਗੁਰੂ ਅਮਰਦਾਸ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਮਿਲੀ, ਗੁਰੂ ਅਮਰਦਾਸ ਨੇ ਗੁਰੂ ਰਾਮਦਾਸ ਸਾਹਿਬ ਨੂੰ ਜ਼ਿੰਮੇਵਾਰੀ ਦਿੱਤੀ, ਸਿੱਖਾਂ ਨੇ ਸਿਰ ਝੁਕਾ ਦਿੱਤਾ, ਸਾਰੇ ਗੁਰੂਆਂ ਵਰੀ ਐਸਾ ਹੀ ਹੋਇਆ। ਜਦੋਂ ਗੁਰੂ ਕਲਗੀਧਰ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ, ਸਿੱਖਾਂ ਨੇ ਸਿਰ ਝੁਕਾ ਦਿੱਤਾ। ਅੱਜ ਸਿੱਖ ਇੰਨਾ ਅਣਜਾਣ ਹੋ ਗਿਆ ਵੀ ਹੁਣ ਉਹ ਆਪਣਾ ਸਿਰ ਹਰ ਥਾਂ 'ਤੇ ਰੱਖਦਾ ਫਿਰਦਾ, ਹਰ ਥਾਂ ਉੱਤੇ ਵੀ ਸਿਰ 'ਤੇ ਉਹ ਚੀਜ਼ ਹੈ ਜਿਹੜਾ ਇੱਕ ਵਾਰ ਜਿੱਥੇ ਝੁਕ ਗਿਆ ਹੁਣ ਹੋਰ ਕਿਤੇ ਝੁਕਦਾ ਹੀ ਨਹੀਂ। ਵੇਖੋ ਹਜ਼ਾਰਾਂ ਰਿਸ਼ਤੇ ਹੁੰਦੇ ਨੇ ਪਰ ਪਤਨੀ ਲਈ ਜਿਹੜਾ ਰਿਸ਼ਤਾ, ਜਿਹੜਾ ਥਾਂ ਪਤੀ ਦਾ ਹੈ ਉਹ ਕਿਸੇ ਦੂਜੇ ਦਾ ਨਹੀਂ ਹੁੰਦਾ। ਇੱਦਾਂ ਹੀ ਸਿੱਖ ਲਈ ਜਿਹੜਾ ਰੁਤਬਾ ਗੁਰੂ ਗ੍ਰੰਥ ਸਾਹਿਬ ਦਾ ਹੈ ਉਹ ਹੋਰ ਕਿਸੇ ਦੂਜੇ ਦਾ ਨਹੀਂ ਹੈਗਾ। ਤੋ ਪਿਆਰਿਓ, ਜਿਹੜੀ ਗੱਲ ਅੱਜ ਕਬੀਰ ਸਾਹਿਬ ਨੇ ਸਾਨੂੰ ਸਮਝਾਈ ਹੈ, ਇਹ ਸ਼ਬਦਾਵਲੀ ਵਰਤੀ ਉਹਨਾਂ ਨੇ ਯੋਗੀਆਂ ਦੀ, ਸਾਨੂੰ ਕੋਈ ਲੋੜ ਨਹੀਂ ਹੈ ਸਾਹ ਤਾਂ ਨੂੰ ਖਿੱਚਣ ਦੀ, ਸਾਹ ਥੱਲੇ ਨੂੰ ਛੱਡਣ ਦੀ, ਯੋਗੀਆਂ ਵਾਲੇ ਕਰਮ ਆਪਾਂ ਨਹੀਂ ਕਰਦੇ। ਤੁਸੀਂ ਇੱਕ ਬਚਨ ਬਾਣੀ ਦਾ ਪੜ੍ਹ, ਯੋਗ ਸਿੱਧ ਆਸਣ 84 ਇਹ ਪੀ ਕਰ ਕਰ ਰਹਿਆ, ਆਖਿਆ ਯੋਗੀਆਂ ਵਾਲੇ ਕਰਮ ਕਰ ਲਏ। ਯੋਗ ਸਿੱਧ ਆਸਣ 84 ਇਹ ਪੀ ਕਰ ਰਿਹਾ ਵੀ ਇਹ ਕਰ ਵੀ ਮੈਂ ਥੱਕ ਗਿਆ, ਵੱਡੀ ਆਰਜਾ ਫਿਰ ਜਨਮੈ। ਜੇ ਕੋਈ ਇਹ ਸਮਝ ਲਏ ਵੀ ਮੇਰੀ ਆਰਜਾ ਵੱਡੀ ਹੋ ਜਾਵੇਗੀ, ਯੋਗੀਆਂ ਵਾਲੇ ਆਸਣ ਕਰਕੇ ਸ਼ਾਇਦ ਮੈਨੂੰ ਕੋਈ ਰੱਬ ਮਿਲ ਜਾਵੇਗਾ, ਨਹੀਂ ਮਿਲਣਾ। ਸੋ ਸਾਨੂੰ ਕਿਸੇ ਉਸ ਅਭਿਆਸ ਦੀ ਲੋੜ ਨਹੀਂ ਹੈ ਜਿਹੜਾ ਕਹਿੰਦਾ ਸਾਹ ਇੱਥੋਂ ਤਾਂ ਨੂੰ ਖਿੱਚੋ, ਇੱਥੋਂ ਥੱਲੇ ਨੂੰ ਕਰ ਦਿਓ। ਅਤੇ ਮੈਂ ਕੱਲ੍ਹ ਥੋੜ੍ਹੀ ਜਿਹੀ ਕਥਾ ਆਪਣੀ ਸਮਾਂ ਬਦਲਿਆ ਸੀ ਅਤੇ ਮੈਂ ਇਹ ਬੇਨਤੀ ਕੀਤੀ ਸੀ, ਤੁਸੀਂ ਜਿੰਨੇ ਬੈਠੇ ਹੋ ਸਾਡੇ ਆਪਣੇ ਬਜ਼ੁਰਗ ਜਿਹੋ ਜਿਹਾ ਕੰਮ ਕਿੰਨਾ ਕਰਦੇ ਹੁੰਦੇ ਸੀ ਵੀ ਜੇ ਤਾਂ ਪੰਥ ਵਿੱਚ ਇਹ ਚੀਜ਼ਾਂ ਚੱਲਦੀਆਂ ਹੋਣ ਤਾਂ ਫਿਰ ਕਿਤੇ ਨਾ ਕਿਤੇ ਤਾਂ ਉਹਦੇ ਸਾਨੂੰ ਲੱਛਣ ਲੱਭ ਜਾਣੇ ਚਾਹੀਦੇ ਨੇ ਨਾ, ਵੀ ਉਹ ਖੇਤਾਂ 'ਚ ਕੰਮ ਕਰਦੇ ਸੀ, ਆਪਦੀ ਮਿਹਨਤ ਮਜ਼ਦੂਰੀ ਕਰਦਾ ਸੀ ਕੋਈ। ਉਹਨਾਂ ਨੂੰ ਨਹੀਂ ਸੀ ਪਤਾ ਵੀ ਇੱਕ ਨੱਕ ਉੱਤੇ ਉਂਗਲ ਰੱਖਿਆ ਸਾਹ ਤਾਂ ਨੂੰ ਖਿੱਚਣਾ ਹੈ, ਦੂਜੇ ਰੱਖਦੇ ਰੱਖਿਆ ਤਾਂ ਥੱਲੇ ਨੂੰ ਕਰਨਾ, ਉਹ ਨਹੀਂ ਸਨ ਇਹ ਕੰਮ ਕਰਦੇ। ਹੁਣ ਜੇ ਸਾਰੇ ਕੰਮ ਜਿਹੜੇ ਨੇ ਉਹ ਕਈ ਵਾਰ ਕੀ ਹੁੰਦਾ ਵੀ ਤੁਹਾਨੂੰ ਸ਼ਬਦ ਬਦਲ ਕੇ, ਪੈਕੇਜਿੰਗ ਬਦਲ ਕੇ, ਲੇਬਲ ਬਦਲ ਕੇ, ਅੰਦਰ ਪ੍ਰੋਡਕਟ ਉਹ ਹੀ ਹੈ ਪਰ ਚਲਾਕ ਸੀ ਬੰਦਾ
ਉਹਨੇ ਆਖਿਆ ਹੁਣ ਇਹ ਇਹਦਾ ਨਾਂ ਬਦਨਾਮ ਹੋ ਗਿਆ, ਇੱਦਾਂ ਕਰੋ ਇਹਦਾ ਨਾਂ ਹੀ ਬਦਲ ਦਿਓ। ਵੀ ਜੇ ਨਾਂ ਉਹ ਰਹੇਗਾ ਤੇ ਸਿੱਖ ਆਮ ਸਵਾਲ ਕਰਨਗੇ ਵੀ ਗੁਰੂ ਸਾਹਿਬ ਨੇ ਤੇ ਆਖਿਆ ਸੀ ਵੀ ਨਾ ਹਮ ਹਿੰਦੂ ਨਾ ਮੁਸਲਮਾਨ, ਤੁਸੀਂ ਇੱਦਾਂ ਕਰੋ ਵੀ ਕੰਮ ਉਹ ਹੀ ਰੱਖੋ, ਬਸ ਓਮ ਦੀ ਜਗ੍ਹਾ ਵਾਹਿਗੁਰੂ ਕਹਿ ਲਓ। ਜਿਹੜਾ ਬਾਹਰ ਦਾ ਲੇਬਲ ਹੈ, ਜਿਹੜਾ ਡੱਬੇ ਦੇ ਉੱਤੇ ਲਿਖਿਆ ਹੈ, ਜਿਵੇਂ ਕਿਸੇ ਦੀ ਘਿਓ ਦੀ ਫੈਕਟਰੀ ਜਾਲੀ ਹੋਵੇ ਫੜੀ ਜਾਵੇ ਤੇ ਬਾਹਰ ਉਹਨੇ ਲਿਖਿਆ ਹੋਵੇ ਖਾਲਸ ਘਿਓ, ਬੜਾ ਮਸ਼ਹੂਰ ਵੀ ਹੋਵੇ, ਸੈਂਪਲ ਭਰੇ ਜਾਣ, ਆ ਭਰਦੀਆਂ ਨਾ ਇੱਥੇ ਤੇ, ਖਾਸ ਕਰਕੇ ਸਖਤਾਈ ਹੈ। ਇੱਥੇ ਇੱਕ ਕੈਲਗਰੀ ਦੇ ਵਿੱਚ ਦੱਸਣ ਡਿਆ ਸੀ, ਕਹਿੰਦੇ ਰੈਸਟੋਰੈਂਟ ਉਹ ਉਹਨਾਂ ਨੇ ਬੰਦ ਕਰ ਦਿੱਤਾ, ਹੁਣ ਮੈਂ ਨਾਂ ਨਹੀਂ ਲੈਣਾ, ਇੱਥੇ ਵੀ ਹੈਗਾ ਉਹਦਾ ਰੈਸਟੋਰੈਂਟ ਬੜਾ। ਹੁਣ ਬਾਹਰੋਂ ਲਿੰਬਿਆ ਪੋਚਿਆ, ਹੁਣ ਆਪਾਂ ਨੂੰ ਕੀ ਪਤਾ, ਹੁਣ ਤੁਸੀਂ ਮੇਰੇ ਵਰਗੇ ਆਪਾਂ ਕਿੰਨੇ ਹੀ ਵਾਰਾਂ ਜਾ ਕੇ ਰੈਸਟੋਰੈਂਟਾਂ 'ਤੇ ਭੋਜਨ ਪ੍ਰਸ਼ਾਦਾ ਛਕਦੇ ਹਾਂ, ਜਿਹੜਾ ਡੈਕੋਰੇਟ ਕੀਤੀ ਜਾਂਦੀ ਚੀਜ਼ ਉਹ ਤਾਂ ਬੜੀ ਕਮਾਲ ਦੀ ਕੀਤੀ ਜਾਂਦੀ, ਜਿਹੜਾ ਸਜਾਇਆ ਜਾਂਦਾ ਉਹ ਤਾਂ ਬੜਾ ਕਮਾਲ ਦਾ ਸਜਾਇਆ ਜਾਂਦਾ, ਪਰ ਪਿੱਛੇ ਜੇ ਚੂਹੇ ਭੱਜੇ ਫਿਰਦੇ ਨੇ, ਪਿੱਛੇ ਜੇ ਕੋਈ ਹੱਥ ਹੀ ਨਹੀਂ ਧੋਂਦਾ, ਅਤੇ ਉਹਨਾਂ ਨੇ ਉੱਥੇ ਪਾਬੰਦੀ ਇਹ ਕਹਿ ਕੇ ਲਾਈ ਵੀ ਇਹਨਾਂ ਦੇ ਜਿਹੜੇ ਕੰਮ ਕਰਨ ਵਾਲੇ ਸੀ ਉਹਨਾਂ ਨੇ ਜੇ ਭਾਂਡੇ ਮਾਂਜਣੇ, ਜੇ ਗਾਰਬੇਜ ਸੁੱਟਣਾ ਤੇ ਹੱਥ ਨਹੀਂ ਸੀ ਧੋਂਦੇ ਉਹ, ਉੱਦਾਂ ਹੀ ਫਿਰ ਉਹਦੇ ਨਾਲ ਰੋਟੀਆਂ ਲਾ ਲੈਂਦੇ ਸੀ, ਬੰਦ ਕਰ ਦਿੱਤਾ। ਹੁਣ ਕੋਈ ਕੰਪਨੀ ਨੇ ਫਰੋਡ ਕੀਤਾ, ਕਿਸੇ ਪੀਜ਼ੇ ਵਾਲੇ ਨੇ ਫਰੋਡ ਕਰ ਦਿੱਤਾ, ਉਹਨੇ ਆਪਣਾ ਨਾਮ ਬਦਲ ਲਿਆ ਵੀ ਹੁਣ ਆਹ ਨਾਮ ਬਦਨਾਮ ਹੋ ਗਿਆ, ਹੁਣ ਆਹ ਵਰਤ ਲਓ, ਹੁਣ ਕੰਮ ਤੇ ਕਰਨਾ ਹੈ ਨਾ, ਜਿਹਨੇ ਸਿੱਖਿਆ ਹੀ ਉਹ ਕੁਝ ਹੈ, ਉਹਨੇ ਦੁਕਾਨ ਦਾ ਨਾਮ ਬਦਲ ਲੈਣਾ, ਫਿਰ ਨਵੇਂ ਸਿਰੇ ਤੋਂ ਮਸ਼ਹੂਰੀ। ਕੋਈ ਇਮੀਗ੍ਰੇਸ਼ਨ ਏਜੰਟ ਫਰੋਡ 'ਚ ਫੜਿਆ ਗਿਆ, ਲਾਇਸੈਂਸ ਕੈਂਸਲ ਹੋ ਗਿਆ, ਉਹਨੇ ਨਵਾਂ ਲਾਇਸੈਂਸ ਆਪਦੀ ਘਰ ਦੀ ਦੇ ਨਾਂ ਤੋਂ ਲੈ ਕੇ ਤੇ ਫਿਰ ਉਹ ਕੰਮ ਸ਼ੁਰੂ ਕਰ ਲਿਆ। ਇੱਕ ਸਰਪੰਚ ਜਿਹੜਾ ਹੈ ਉਹ ਪਿੰਡ ਵਿੱਚ ਸਰਪੰਚ ਬਣਨਾ ਚਾਹੁੰਦਾ, ਉਹਨੂੰ ਲੱਗਦਾ ਮੇਰੇ ਤੋਂ ਨਹੀਂ ਬਣਿਆ ਜਾਣਾ, ਇਹ ਰਿਜ਼ਰਵ ਹੋ ਗਈ ਸੀਟ, ਉਹਨੇ ਕਿਹਾ ਵੀ ਚੱਲ ਆ ਮੇਰੀ ਘਰ ਦੀ ਖਲੋ ਜਾਂਦੀ, ਫਿਰ ਸਰਪੰਚ ਹੀ ਨਹੀਂ, ਕਦੀ ਘਰ ਵਾਲਾ ਬਣ ਗਿਆ, ਕਦੀ ਚਾਚੇ ਦਾ ਪੁੱਤ ਬਣ ਗਿਆ, ਮਤਲਬ ਉਹ ਚੀਜ਼ ਜਾਣੀ ਨਹੀਂ ਚਾਹੀਦੀ, ਲੇਬਲ ਬਦਲ ਗਿਆ ਬਾਹਰ ਦਾ। ਹੁਣ ਆਮ ਤੁਸੀਂ ਵੇਖੋ ਕਈ ਵਾਰ ਨਾ, ਮੈਂ ਤਾਂ ਇਹ ਵੀ ਮਹਿਸੂਸ ਕੀਤਾ ਵੀ ਸਾਡਾ ਕਈ ਵਾਰ ਉਹ ਭਾਈਚਾਰਾ ਜਿਹਨੂੰ ਆਪਾਂ ਗਰੀਬ ਗੁਰਬਾ ਕਹਿੰਦੇ ਹਾਂ, ਉਹਨਾਂ 'ਚੋਂ ਵੀ ਸਰਪੰਚ ਬਣ ਜਾਂਦੇ ਨੇ ਪਿੰਡਾਂ ਦੇ ਵਿੱਚ, ਪਰ ਉਹ ਹੁੰਦੇ ਨੇ ਜਿਵੇਂ ਸਿਰਫ ਰਬੜ ਦੀ ਮੋਹਰ ਨਹੀਂ ਹੁੰਦੀ, ਪਿੱਛੇ ਚਲਾਉਣ ਵਾਲੇ ਤੇ ਕੁਝ ਹੋਰ ਹੀ ਹੁੰਦੇ ਨੇ, ਸਰਪੰਚ ਕੋਈ ਹੋਰ ਹੀ ਕਲਾ ਜਾਂਦਾ, ਉਹਦੇ ਵਿਚਾਰੇ ਨਾਮ ਦੇ ਸਰਪੰਚ ਬਣ ਜਾਂਦੇ ਨੇ ਵੀ ਤੈਨੂੰ ਬਣਾ ਰਿਹਾ ਰੱਖੀ, ਕਿਉਂਕਿ ਸੀਟ ਰਿਜ਼ਰਵ ਹੋ ਗਈ, ਸਰਕਾਰ ਨੇ ਕਿਹਾ ਹੈ ਵੀ ਇਸ ਪਿੰਡ ਦੇ ਵਿੱਚੋਂ ਇਸ ਭਾਈਚਾਰੇ ਦਾ ਸਰਪੰਚ ਬਣੇਗਾ, ਇਸ ਕਰਕੇ ਸਰਪੰਚ ਤੈਨੂੰ ਬਣਾ ਰਹੇ ਹਾਂ, ਪਰ ਮਰਜ਼ੀ, ਮਤਲਬ ਵਿਖਾਉਣ, ਜਿਵੇਂ ਕਹਿੰਦੇ ਨਾ ਉਹ ਹਾਥੀ ਦੇ ਦੰਦ ਵਿਖਾਉਣ ਨੂੰ ਹੋਰ ਤੇ ਖਾਣ ਨੂੰ ਹੋਰ। ਹੁਣ ਇਹ ਹੈ ਤਰੀਕੇ। ਹੁਣ ਉਹਨਾਂ ਨੇ ਕੀ ਆਖਿਆ, ਉਹ ਕਹਿੰਦੇ ਜੀ ਤੁਸੀਂ ਓਮ ਸ਼ਬਦ ਨਾਲ ਤੁਹਾਨੂੰ ਕੋਈ ਪ੍ਰੋਬਲਮ ਹੈ ਤੇ ਤੁਸੀਂ ਇੱਦਾਂ ਕਰੋ, ਤੁਸੀਂ ਨੱਕ ਇੱਦਾਂ ਰੱਖ ਕੇ ਤੇ ਤੁਸੀਂ ਵਾਹ ਉੱਪਰ ਨੂੰ ਕੱਟ ਖਿੱਚ ਲਓ ਤੇ ਗੁਰੂ ਥੱਲੇ ਨੂੰ ਕੱਢ ਦਿਓ, ਕੰਮ ਉਹੀ ਹੈ, ਉੱਥੇ ਕੋਈ ਫਰਕ ਨਹੀਂ ਪਿਆ। ਹੁਣ ਪੰਡਿਤ ਪਹਿਲਾਂ ਮੰਤਰ ਦਿੰਦਾ ਹੁੰਦਾ ਸੀ, ਉਹਨੇ ਆਖਿਆ ਜੀ ਠੀਕ ਹੈ ਤੁਹਾਡੇ ਘਰੇ ਦੁੱਖ ਹੈ, ਆਹ ਮੰਤਰ ਇੰਨੀ ਯਾਰ ਪੜ੍ਹ ਲਓ, ਤੇ ਸਾਡੇ ਵਾਲਿਆਂ ਨੇ ਆਖਿਆ ਵੀ ਇੱਥੇ ਗੱਲ ਹੋਰ ਹੈ, ਤੁਸੀਂ ਇੱਦਾਂ ਕਰੋ ਦੁੱਖ ਭੰਜਨੀ ਦਾ ਪਾਠ ਕਰਿਆ ਕਰੋ। ਕਿਹੜੀ ਚੀਜ਼ ਬਦਲ ਦਿੱਤੀ? ਆ ਕਈ ਵਾਰ ਗੁਰਦੁਆਰਿਆਂ 'ਚ ਆਣ ਕੇ ਲੋਕ ਕਹਿੰਦੇ ਬਾਬਾ ਜੀ ਦੁੱਖ ਭੰਜਨੀ ਦਾ ਗੁਟਕਾ ਹੈਗਾ, ਮੈਂ ਕਿਹਾ ਦੁੱਖ ਭੰਜਨੀ ਦੀ ਬਾਣੀ ਨਹੀਂ ਹੈਗੀ ਗੁਰੂ ਗ੍ਰੰਥ ਸਾਹਿਬ 'ਚ, ਗੁਟਕਾ ਕਿੱਥੋਂ ਦੇ ਦਈਏ? ਹਾਂ ਜਪਜੀ ਸਾਹਿਬ ਦਾ ਹੈਗਾ, ਸੁਖਮਣੀ ਸਾਹਿਬ ਦਾ ਹੈਗਾ, ਆਸਾ ਕੀ ਵਾਰ ਦਾ ਹੈਗਾ, ਕਿਹੜਾ ਚਾਹੀਦਾ ਬੋਲੋ? ਪੰਜ ਗ੍ਰੰਥੀ ਹੈਗੀ ਹੈ, ਸਲੋਕ ਹੈਗੇ ਨੇ ਕਬੀਰ ਸਾਹਿਬ ਦੇ, ਫਰੀਦ ਸਾਹਿਬ ਦੇ ਹੈਗੇ ਨੇ, ਉਹ ਚਾਹੀਦੇ ਤੇ ਦੱਸੋ, ਤੁਹਾਨੂੰ ਹੁਣੇ ਦੇ ਦੇਣੇ 22 ਵਾਰਾਂ ਹੈਗੀਆਂ ਨੇ। ਕਹਿੰਦੇ ਨਹੀਂ ਜੀ ਉਹ ਨਹੀਂ ਚਾਹੀਦਾ ਕੁਝ ਵੀ, ਕੀ ਚਾਹੀਦਾ? ਦੁੱਖ ਭੰਜਨੀ ਦਾ ਗੁੜਕਾ ਚਾਹੀਦਾ। ਤੇ ਕਈਆਂ ਦੇ ਘਰਾਂ 'ਚ ਦੁੱਖ ਭੰਜਨੀ ਇੱਦਾਂ ਲੱਗੀ ਰਹਿੰਦੀ ਹੈ, ਦੁੱਖ ਭੰਜਨੀ। ਤੇ ਹੋਇਆ ਕੀ ਵੀ ਉਹਨਾਂ ਨੇ ਸ਼ਬਦ ਚੁਣ ਲਏ, ਕੁਝ ਸ਼ਬਦ ਚੁਣ ਲਏ ਤੇ ਉਹਨੂੰ ਨਾਂ ਦੇ ਦਿੱਤਾ ਵੀ ਇਹ ਕੀ ਹੈ ਜੀ, ਦੁੱਖ ਭੰਜਨੀ। ਇੱਕ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਦੁੱਖ ਭੰਜਨੀ ਦੇ ਨਾਂ ਹੇਠ ਨਹੀਂ ਹੈਗੀ, ਪਰ ਅਗਲਿਆਂ ਰਚ ਦਿੱਤੀਆਂ। ਹੁਣ ਤੇ ਹੋਰ ਚੱਲ ਪਏ, ਕਹਿੰਦੇ ਜੀ ਹਾਂਜੀ ਕੋਈ ਗੱਲ ਹੈ ਤੇ ਮੇਰੇ ਨਾਲ ਵੀ ਕਰ ਲਓ ਜੀ, ਹੁਣ ਹੋਰ ਚੱਲ ਪਿਆ ਕੰਮ। ਹੁਣ ਆਣ ਕੇ ਪੁੱਛਦੇ ਨੇ ਜੀ ਚਪਹਿਰੇ ਦਾ ਗੁੜਕਾ ਹੈਗਾ, ਵੇਖੋ ਤੁਸੀਂ ਚਪਹਿਰੇ ਦਾ ਗੁੜਕਾ,
ਮੈਂ ਕਿਹਾ ਤੁਸੀਂ ਮੈਨੂੰ ਦੱਸੋ ਗੁਰੂ ਗ੍ਰੰਥ ਸਾਹਿਬ 'ਚ ਆਪਾਂ ਬਣਾ ਲੈਂਦੇ ਹਾਂ। ਮੈਂ ਕਿਹਾ ਹੁੰਦਾ ਕੀ ਉਹਦੇ ਵਿੱਚ? ਕਹਿੰਦੇ ਜੀ ਇੱਕ ਜਪਜੀ ਸਾਹਿਬ ਹੁੰਦਾ ਉਹਦੇ ਵਿੱਚ, ਵੇਖੋ ਚੁਪਹਿਰੇ ਦਾ ਗੁੜਕਾ, ਇੱਕ ਜਪਜੀ ਸਾਹਿਬ ਹੁੰਦਾ ਹੈ, ਇੱਕ ਚੌਪਈ ਹੋ ਗਈ, ਇੱਕ ਸੁਖਮਣੀ ਸਾਹਿਬ ਹੋ ਗਿਆ, ਰਹਿ ਰਾਸ ਹੋ ਗਈ, ਮਤਲਬ ਇੱਦਾਂ ਕਰਕੇ ਚਾਰ ਪੰਜ। ਮੈਂ ਕਿਹਾ ਉਹ ਨੇਤਨੇਮ ਦਾ ਲੈ ਜਾਓ, ਉਹ 'ਚ ਸਾਰਾ ਕੁਝ ਹੁੰਦਾ ਹੈ। ਪਰ ਨਹੀਂ, ਅਗਲਿਆਂ ਪ੍ਰੋਡਕਟ ਵੇਚਣਾ ਨਾ ਆਪਣਾ, ਪ੍ਰੋਡਕਟ ਵੇਚਣਾ ਆਪਣਾ। ਉਹ ਜਿਵੇਂ ਨਾ ਉਹ ਹੈ ਤੇ ਥੋੜੀ ਗੱਲ ਹਾਸੇ ਵਾਲੀ ਵੀ ਹੋ ਜਾਂਦੀ ਹੈ। ਵੇਖੋ ਦੁੱਧ ਤੇ ਮੱਝ ਦਾ ਹੀ ਹੁੰਦਾ, ਦੁੱਧ ਤੇ ਮੱਝ ਦਾ ਹੋਵੇਗਾ, ਗਾਂ ਦਾ ਹੋਵੇਗਾ। ਉਹ ਕਹਿੰਦੇ ਤਕੜਾ ਉਹ ਹੁੰਦਾ ਜਿਹੜਾ ਅਮੁੱਲ ਦਾ ਦੁੱਧ ਪੀਂਦਾ। ਅਮੁੱਲ ਦਾ ਕਾਹਦਾ ਦੁੱਧ ਹੁੰਦਾ? ਦੁੱਧ ਮੱਝ ਦਾ ਹੈ ਜਾਂ ਗਾਂ ਦਾ ਹੈ, ਅਮੁੱਲ ਦਾ ਥੋੜਾ ਦੁੱਧ ਹੁੰਦਾ ਕੋਈ? ਅਮੁੱਲ ਤੇ ਉਹਦੀ ਬ੍ਰੈਂਡਿੰਗ ਕੀਤੀ ਗਈ ਹੈ, ਅਮੁੱਲ ਤੇ ਉਸ ਚੀਜ਼ ਦਾ ਨਾਂ ਰੱਖਿਆ ਗਿਆ, ਉਹਨਾਂ ਨੇ ਆਪਣੀ ਕੰਪਨੀ ਦਾ ਨਾਂ ਰੱਖਿਆ। ਤੇ ਦੂਜਾ ਆ ਕੇ ਕਹਿੰਦਾ ਨਹੀਂ ਜੀ ਨਹੀਂ, ਜਿਹੜਾ ਨੈਸਲੇ ਦਾ ਪੀਵੇਗਾ ਉਹ ਤਾਕਤਵਰ ਹੋਵੇਗਾ। ਅੱਛਾ ਵੀ ਨੈਸਲੇ ਵਾਲੇ ਤੇ ਅਮੁੱਲ ਵਾਲੇ ਦੁੱਧ ਕਿੱਥੋਂ ਲਿਆਉਂਦੇ ਨੇ? ਉਹ ਮੱਝ ਜਾਂ ਦੁੱਧ, ਮੱਝ ਦਾ ਹੋਵੇਗਾ, ਗਾਂ ਦਾ ਹੋਵੇਗਾ, ਇਸ ਤੋਂ ਬਿਨਾਂ ਤੇ ਹੋਰ ਕੁਝ ਨਹੀਂ ਹੈ। ਤੇ ਜੇ ਹੁਣ ਸਿੱਧਾ ਆਖੋ ਵੀ ਭਾਈ ਇੱਥੇ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਦੀ ਹੈ, ਜਿਹੜੀ ਮਰਜ਼ੀ ਪੜ੍ਹ ਲਓ, ਪਰ ਚਪਹਿਰਾ ਉਹਦੀ ਬ੍ਰੈਂਡਿੰਗ ਕੀਤੀ ਗਈ, ਦੁੱਖ ਭੰਜਨੀ ਉਹਦੀ ਬ੍ਰੈਂਡਿੰਗ ਕੀਤੀ ਗਈ। ਅਸੀਂ ਜਿਵੇਂ ਬਾਹਰ ਦੇ ਪ੍ਰੋਡਕਟ ਵੇਚਣ ਲਈ ਅਗਲਿਆਂ ਨੇ ਸਾਰਾ ਕੁਝ ਕੀਤਾ, ਇਸੇ ਤਰੀਕੇ ਨਾਲ ਧਾਰਮਿਕ ਪ੍ਰੋਡਕਟ ਵੇਚਣ ਲਈ ਵੀ ਅਗਲਿਆਂ ਨੇ ਸਾਰਾ ਕੁਝ ਕਰ ਦਿੱਤਾ। ਇਹ ਤੇ ਅਸੀਂ ਸਾਨੂੰ ਸਿਆਣੇ ਹੋਣਾ ਪੈਣਾ। ਹੁਣ ਗੁਰੂ ਸਾਹਿਬ ਨੇ ਵੇਖੋ ਕੀ ਆਖਿਆ, ਗੁਰੂ ਸਾਹਿਬ ਨੇ ਆਖਿਆ ਵੀ ਜੋਗੀ ਮੈਨੂੰ ਕਿਸੇ ਆ ਤੇਰੀ ਈੜਾ ਪਿੰਗਲਾ ਸੁਖਮਣਾ, ਮੈਨੂੰ ਇਸ ਨਾੜੀਆਂ ਦੀ ਕਿਸੇ ਦੀ ਕੋਈ ਪਰਵਾਹ ਨਹੀਂ ਹੈ, ਮੈਂ ਨਹੀਂ ਜਾਣਦਾ। ਹੁਣ ਬੰਦੇ ਦੇ ਦਿਮਾਗ ਦਾ ਓਪਰੇਸ਼ਨ ਹੋਵੇ, ਇੱਥੋਂ ਕੋਈ ਇੱਦਾਂ ਚੀਰਾ ਲਾ ਲਵੇ, ਇੱਥੇ ਸੱਟ ਲੱਗੇ, ਉਹਦੇ ਮੱਥਾ ਪਾੜ ਜਾਵੇ, ਤੇ ਡਾਕਟਰ ਕੀ ਕਰੇਗਾ? ਡਾਕਟਰ ਸਿੰਪਲੀ, ਜੇ ਹੁਣ ਮੰਨ ਲਓ ਕਿਸੇ ਦੇ ਲੋਹਾ ਇੱਥੇ ਵੱਜ ਗਿਆ, ਉਹਨੇ ਓਪਰੇਟ ਕਰਨਾ, ਉਹਨੇ ਥੋੜ੍ਹਾ ਵੇਖਣਾ ਵੀ ਅੰਦਰ ਸੁਖਮਣਾ ਨਾੜੀ ਹੈ ਕਿ ਕਿਹੜੀ ਹੈ, ਉਹਨੂੰ ਕੱਟਣਾ ਪਿਆ, ਉਹਨੇ ਕੱਟ ਦੇਣਾ, ਜੋ ਟੈਂਕੇ ਲਾ ਕੇ ਜੋੜਨਾ ਪਿਆ ਜੋੜਨਾ ਜੋੜ ਦੇਣਾ, ਅੱਜ ਤੇ ਇੱਦਾਂ ਦੀ, ਫਿਰ ਇੱਥੋਂ ਸਾਹ ਚਾੜੋ ਤੇ ਇੱਥੇ ਰੱਖੋ, ਇਹ ਸੈਂਸ ਨਹੀਂ ਹੈ ਕੋਈ ਇਹਦੇ ਵਿੱਚ। ਇਹਦੇ ਨਾਲ ਮੇਰੇ ਜੀਵਨ 'ਚ ਕੀ ਤਬਦੀਲੀ ਆਵੇਗੀ? ਪਹਿਲਾ ਸਵਾਲ ਇਹ ਹੈ। ਹਮੇਸ਼ਾ ਜਦੋਂ ਆਪਾਂ ਗੱਲ ਕਰਦੇ ਹਾਂ ਨਾ, ਵੀ ਇਹ ਸੋਚਿਆ ਕਰੋ ਵੀ ਜਿਹੜੀ ਗੱਲ ਕਹੀ ਜਾ ਰਹੀ ਹੈ ਮੇਰੀ ਜ਼ਿੰਦਗੀ ਦੇ ਨਾਲ ਇਹਦਾ ਕੀ ਸੰਬੰਧ ਹੈ, ਮੇਰੇ ਸੁਭਾਅ ਨਾਲ ਇਹਦਾ ਕੀ ਸੰਬੰਧ ਹੈ। ਵੀ ਜੇ ਤਾਂ ਸਿਹਤ ਨਾਲ ਸੰਬੰਧਿਤ ਹੈ ਤਾਂ ਫਿਰ ਤੁਸੀਂ ਇਹ ਕਹਿ ਕੇ ਪ੍ਰਚਾਰੋ ਵੀ ਤੁਹਾਡੀ ਸਿਹਤ ਨਾਲ ਇਹਦਾ ਸੰਬੰਧ ਹੈ, ਵੀ ਤੁਸੀਂ ਯੋਗਾ ਕਰ ਲਓ ਤੁਹਾਡੀ ਹੈਲਥ ਠੀਕ ਰਹੇਗੀ, ਤੁਸੀਂ ਜਿੰਮ ਜਾਓ ਤੁਹਾਡੀ ਹੈਲਥ ਠੀਕ ਰਹੋਗੇ। ਤੁਸੀਂ ਕਦੀ ਅੱਜ ਤਾਈਂ ਕਿਸੇ ਜਿੰਮ ਵਾਲੇ ਨੂੰ ਸੁਣਿਆ ਵੀ ਤੁਸੀਂ ਸਾਡੇ ਇੱਥੇ ਆਣ ਕੇ ਵੇਟ ਚੁੱਕੋ ਤੇ ਤੁਸੀਂ ਰੱਬ ਨੂੰ ਮਿਲ ਜਾਓਗੇ? ਵੇਟ ਚੁੱਕਣ ਦਾ ਰੱਬ ਨਾਲ ਕੀ ਸੰਬੰਧ ਹੈ? ਤੁਸੀਂ ਕਦੀ ਕਿਸੇ ਕਬੱਡੀ ਵਾਲੇ ਨੂੰ ਸੁਣਿਆ ਵੀ ਇੱਥੇ ਆਣ ਕੇ ਕਬੱਡੀ ਖੇਡੋ ਤੁਸੀਂ ਰੱਬ ਨਾਲ ਮਿਲ ਜਾਓਗੇ? ਤੇ ਫਿਰ ਯੋਗਾ ਵਾਲਾ ਰੱਬ ਨਾਲ ਕਿਵੇਂ ਮਿਲ ਜੂਗਾ? ਉਹ ਵੀ ਤੇ ਉਹ ਕੁਝ ਕਰ ਰਿਹਾ ਵੀ ਬਾਹਾਂ ਤਾਂ ਕਰ ਲਓ। ਤੁਸੀਂ ਕਦੀ ਮਾਰਨਿੰਗ ਪ੍ਰੇਅਰ ਵਿੱਚ ਬੱਚੇ ਐਕਸਰਸਾਈਜ਼ ਕਰਦੇ ਨੇ, ਪੀਟੀ ਕਰਦੇ ਨੇ, ਕਦੀ ਪੀਟੀ ਮਾਸਟਰ ਨੂੰ ਸੁਣਿਆ ਵੀ ਉਹ ਬੱਚਿਆਂ ਨੂੰ ਕਹਿੰਦਾ ਹੋਵੇ ਵੀ ਸਵੇਰੇ ਆਣ ਕੇ ਕਸਰਤ ਕਰੋ ਮੈਦਾਨ ਦੇ ਵਿੱਚ ਤੁਹਾਨੂੰ ਰੱਬ ਮਿਲ ਜਾਵੇਗਾ? ਰੱਬ ਦਾ ਸੰਬੰਧ ਅੰਦਰ ਦੇ ਟਿਕਾਅ ਤੇ ਸ਼ਾਂਤੀ ਦਾ ਸੰਬੰਧ ਗੁਰੂ ਦੇ ਸ਼ਬਦ ਨਾਲ ਹੈ। ਤੇ ਬਾਬੇ ਨੇ ਅੱਜ ਬਖਸ਼ਿਸ਼ ਕੀਤੀ, ਆਖਿਆ ਐਸਾ ਗਿਆਨ ਕਥੈ ਬਨਵਾਰੀ, ਆਖਿਆ ਇਹੋ ਜਿਹਾ ਗਿਆਨ ਨਾ ਰੱਬ ਆਪ ਹੀ ਪ੍ਰਗਟ ਕਰਦਾ। ਕਿਹੜਾ ਗਿਆਨ? ਜਿਹਦੇ ਨਾਲ ਮੇਰਾ ਰੱਬ ਨਾਲ ਮਿਲਾਪ ਹੋ ਜਾਵੇ, ਉਹਦਾ ਸਵਾਦ ਵੀ ਰੱਬ ਆਪ ਬਖਸ਼ਦਾ ਹੈ। ਹੁਣ ਕਰਨਾ ਕੀ ਹੈ? ਬਾਬੇ ਨੇ ਕਿਹਾ ਹੇ ਮਨ, ਸਵਾਸ ਸਵਾਸ ਉਸ ਰੱਬ ਨੂੰ ਚੇਤੇ ਕਰ ਹਰ ਸਾਹ ਦੇ ਨਾਲ, ਤੇ ਮਨ ਨੂੰ ਕਾਬੂ ਕਰਨਾ ਹੀ ਜਿਹੜਾ ਹੈ ਉਹ ਸੁਖਮਨ ਨਾੜੀ ਵਿੱਚ ਸਾਹ ਟਿਕਾਉਣੇ ਨੇ, ਮਨ ਨੂੰ ਕਾਬੂ ਕਰਨਾ। ਇੱਕ ਮਹਾਰਾਜ ਦੀ ਬਾਣੀ ਦਾ ਇੱਕ ਵਾਕ ਹੈ, ਉੱਥੇ ਬਾਬੇ ਨੇ ਆਖਿਆ ਲੋਕ ਜਿਹੜੇ ਜਿਹੜੇ ਕੰਮ ਕਰਦੇ ਨੇ ਬਾਬੇ ਨੇ ਸਾਰੇ ਗਿਣਤੇ ਹੋ। ਮਹਾਰਾਜ ਨੇ ਕਿਹਾ ਵੇਦ ਪੁਰਾਣ ਸ਼ਾਸਤਰ, ਤਿੰਨ ਚੀਜ਼ਾਂ ਹੋਈਆਂ, ਵੇਦ ਪੁਰਾਣ ਸ਼ਾਸਤਰ, ਅਨੰਤਾ ਗੀਤ ਕਬਿਤ ਨਾ ਗਾਵੋ ਗੋ। ਆਖਿਆ ਮੈਂ ਨਹੀਂ ਕੋਈ ਕਬਿਤ ਗਾਉਂਦਾ ਤੁਹਾਡੇ, ਮੈਂ ਨਹੀਂ ਤੁਹਾਡੇ ਕੋਈ ਵੇਦ ਸ਼ਾਸਤਰ ਪੜ੍ਹਦਾ। ਅਖੰਡ ਮੰਡਲ ਨਿਰੰਕਾਰ ਮੈਂ ਅਨਹਦ ਬੇਨ ਬਜਾਵੋ ਗੋ। ਆਖਿਆ ਉਹ ਵਾਹਿਗੁਰੂ ਜਿਹਦੀ ਹੁਕਮ ਰੂਪੀ ਬੇਨ
ਖੰਡਾਂ ਬ੍ਰਹਿਮੰਡਾਂ ਵਿੱਚ ਵੱਜ ਰਹੀ ਹੈ। ਬੈਰਾਗੀ ਰਾਮੈ ਗਾਵੋ ਗੋ, ਮੈਂ ਬੈਰਾਗੀ ਹੋਇਆ ਫਿਰਦਾ ਰੱਬ ਨੂੰ ਗਾ ਕੇ। ਬੈਰਾਗੀ ਹੋਣ ਦਾ ਕੀ ਮਤਲਬ ਹੁੰਦਾ? ਬੈਰਾਗੀ ਹੋਣ ਦਾ ਅਰਥ ਹੈ ਜਿਵੇਂ ਮਨ ਵਿੱਚ ਕੋਈ ਚੱਲਿਆ ਜਾਵੇ ਤੇ ਉਹਦੇ ਪ੍ਰਤੀ ਸਾਡੇ ਅੰਦਰ ਬੈਰਾਗ ਪੈਦਾ ਹੋ ਜਾਵੇ। ਇੱਕ ਤੇ ਬੈਰਾਗ ਦਾ ਅਰਥ ਇਹ ਹੈ। ਦੂਜਾ ਬੈਰਾਗ ਦਾ ਅਰਥ ਹੁੰਦਾ ਜਦੋਂ ਤੁਸੀਂ ਕਿਸੇ ਚੀਜ਼ ਨੂੰ ਤਿਆਗ ਦਿੰਦੇ ਹੋ, ਉਹਨੂੰ ਵੀ ਕੀ ਕਹਿੰਦੇ ਨੇ? ਬੈਰਾਗ। ਆਖਿਆ ਮੈਂ ਆਪਣੀ ਜ਼ਿੰਦਗੀ ਵਿੱਚੋਂ ਬੁਰਾਈਆਂ ਨੂੰ ਤਿਆਗ ਦਿੱਤਾ, ਇਹੋ ਹੀ ਮੇਰਾ ਬੈਰਾਗ ਹੈ। ਮੈਂ ਆਪਣੇ ਜੀਵਨ ਵਿੱਚੋਂ ਔਗਣਾਂ ਦਾ ਤਿਆਗ ਕਰ ਦਿੱਤਾ, ਇਹ ਮੇਰਾ ਕੀ ਹੈ? ਬੈਰਾਗ ਹੈ। ਮੈਂ ਉਹ ਬੈਰਾਗੀ ਨਹੀਂ ਜਿਹੜਾ ਜੰਗਲ ਜੰਗਲ ਤੁਰਿਆ ਫਿਰਦਾ। ਤੇ ਬੈਰਾਗੀ ਹੋਇਆ ਕਿਵੇਂ? ਮਹਾਰਾਜ ਨੇ ਕਿਹਾ ਬੈਰਾਗੀ ਰਾਮੈ ਗਾਵੋ ਗੋ, ਸ਼ਬਦ ਅਤੀਤ ਅਨਾਹਦ ਰਾਤਾ ਅਕੁੱਲ ਕਹਿ ਕਰ ਜਾਓ ਗੋ। ਇਹਦੇ ਨਾਲ ਕੀ ਹੋਇਆ? ਮੈਂ ਅਕੁੱਲ, ਜਿਹਦੀ ਕੁੱਲ ਕੋਈ ਨਹੀਂ, ਉਸ ਰੱਬ ਦੇ ਘਰ ਵਿੱਚ ਮੇਰਾ ਵਸੇਬਾ ਹੋ ਗਿਆ। ਮੈਂ ਬੈਰਾਗੀ ਹੋ ਗਿਆ ਕਿਉਂਕਿ ਮੈਂ ਔਗਣਾਂ ਤੋਂ ਬੈਰਾਗ ਲੈ ਲਿਆ। ਹੁਣ ਮਹਾਰਾਜ ਨੇ ਇੱਕ ਬਖਸ਼ਿਸ਼ ਇੱਥੇ ਕੀਤੀ, ਏੜਾ ਪਿੰਗੁਲਾ, ਇੱਕ ਏੜਾ ਨਾੜੀ ਮੰਨੀ ਜਾਂਦੀ, ਉਹਨੂੰ ਈੜਾ ਵੀ ਕਹਿੰਦੇ ਨੇ, ਇੱਕ ਪਿੰਗਲਾ, ਇੱਕ ਸੁਖਮਣਾ, ਇਹ ਤਿੰਨ ਨਾੜੀਆਂ ਜਿਹੜੀਆਂ ਨੇ ਜੋਗੀ ਇਹਨਾਂ ਦਾ ਜ਼ਿਕਰ ਬਹੁਤ ਕਰਦੇ ਨੇ। ਏੜਾ ਪਿੰਗਲਾ ਔਰ ਸੁਖਮਨਾ ਪੌਣੇ ਬੰਦ ਰਹਾਓ ਗੋ। ਜਿਹੜਾ ਮਨ ਪਵਨ ਵਰਗਾ ਸੀ ਨਾ, ਜਦੋਂ ਇਹਨੂੰ ਮੈਂ ਬੰਨ ਲਿਆ ਨਾ, ਇਹਨੂੰ ਕਾਬੂ ਕਰ ਲਿਆ, ਇਹੋ ਹੀ ਤਿੰਨ ਨਾੜੀਆਂ ਦੀ ਤਪੱਸਿਆ ਹੈ ਮੇਰੀ। ਮੈਂ ਕੋਈ ਜੋਗੀਆਂ ਵਾਲੇ ਕਰਮ ਨਹੀਂ ਕਰਦਾ। ਬੇਣੀ ਸੰਗਮ, ਹੁਣ ਇੱਕ ਗੱਲ ਹੋਰ ਹੈ ਜੀ, ਉਹ ਹੈ ਵੀ ਇੱਕ ਤ੍ਰਿਵੇਣੀ ਦਾ ਇਸ਼ਨਾਨ ਮੰਨਿਆ ਜਾਂਦਾ। ਤ੍ਰਿਵੇਣੀ ਕੀ ਹੁੰਦਾ? ਵੀ ਜਿੱਥੇ ਆਉਂਦੇ ਤਿੰਨ ਨਦੀਆਂ ਆਣ ਕੇ ਮਿਲਦੀਆਂ ਨੇ, ਉਹਨੂੰ ਤ੍ਰਿਵੇਣੀ ਕਹਿੰਦੇ ਨੇ। ਗੁਰੂ ਸਾਹਿਬ ਵੀ ਉੱਥੇ ਗਏ ਸੀ ਲੋਕਾਂ ਨੂੰ ਉਪਦੇਸ਼ ਦੇਣ ਲਈ। ਉਹਦੇ ਵਿੱਚ ਕਹਿੰਦੇ ਨੇ ਵੀ ਗੰਗਾ ਤੇ ਜਮੁਨਾ ਸਿੱਧੀ ਮਿਲਦੀ ਆ, ਤੇ ਇੱਕ ਥੱਲਿਓਂ ਗੋਦਾਵਰੀ ਜਿਹੜੀ ਹੈ ਉਹ ਥੱਲਿਓਂ ਮਿਲਦੀ, ਇੱਦਾਂ ਕਰਕੇ ਉਹਨੂੰ ਕਹਿੰਦੇ ਨੇ ਤ੍ਰਿਵੇਣੀ। ਤਿੰਨ ਨਦੀਆਂ ਮਿਲਦੀਆਂ ਨੇ। ਹੁਣ ਇੱਥੇ ਜਿਹੜਾ ਜ਼ਿਕਰ ਹੈ ਤ੍ਰਿਵੇਣੀ, ਬਾਬੇ ਨੇ ਬਖਸ਼ਿਸ਼ ਕੀਤੀ ਵੀ ਮੇਰੇ ਲਈ ਤ੍ਰਿਵੇਣੀ ਕੀ ਹੈ? ਤ੍ਰਿਵੇਣੀ ਸੰਗਮ ਤਾਂ ਪਿਰਾਗ ਮਨ ਮੱਜਨ ਕਰੇ ਤਿਥਾਂ ਹੀ। ਮੇਰਾ ਮਨ ਜਦੋਂ ਅੰਦਰ ਹੀ ਇਸ਼ਨਾਨ ਕਰਦਾ ਨਾ, ਇਹੋ ਹੀ ਤ੍ਰਿਵੇਣੀ ਦਾ ਇਸ਼ਨਾਨ। ਮੈਂ ਨਹੀਂ ਤੁਹਾਡੇ ਵਾਂਗੂ ਉਹਨਾਂ ਚੱਕਰ। ਹੁਣ ਤ੍ਰਿਵੇਣੀ ਜੋਗੀਆਂ ਦੀ ਕੀ ਹੈ? ਏੜਾ ਪਿੰਗਲਾ ਅਰ ਸੁਖਮਣਾ, ਤਿੰਨ ਨਾੜੀਆਂ ਉਹਨਾਂ ਦੀ ਤ੍ਰਿਵੇਣੀ ਹੈ। ਬਾਬੇ ਨੇ ਆਖਿਆ ਮੈਂ ਆਪਣੇ ਚੰਚਲ ਮਨ ਨੂੰ ਬੰਨ ਲਿਆ, ਇਹ ਮੇਰੇ ਲਈ ਏੜਾ ਹੈ, ਇਹੋ ਹੀ ਮੇਰੇ ਲਈ ਪਿੰਗਲਾ ਹੈ, ਇਹੋ ਹੀ ਮੇਰੇ ਲਈ ਸੁਖਮਣਾ ਹੈ। ਮੈਂ ਤੁਹਾਡੀਆਂ ਨਾੜੀਆਂ ਦੀ ਫਿਲੋਸਫੀ ਵਿੱਚ ਨਹੀਂ ਪੈਂਦਾ, ਮੈਂ ਨਹੀਂ ਪੈਂਦਾ। ਉਹ ਜੋਗੀ ਵੇਖਿਆ ਹੋਣਾ ਢਿੱਡ ਘੁਮਾਉਂਦੇ ਇੱਦਾਂ ਕਰਕੇ, ਪੇਟ ਜਿਹਾ ਕਮਾਈ ਜਾਂਦੇ। ਰਾਮਦੇਵ ਖਾਸ ਕਰਕੇ ਇਹੋ ਜਿਹੇ ਬੜਾ ਕੁਝ ਕਰਦਾ। ਉਹ ਆਪਣੇ ਸਾਨੂੰ ਉਹ ਚੀਜ਼ਾਂ ਇੰਪ੍ਰੈਸ ਕਰਦੀਆਂ ਨੇ ਵੀ ਕੋਈ ਬੰਦਾ ਇੱਦਾਂ ਕਿਵੇਂ ਕਰ ਲੈਂਦਾ। ਵੇਖੋ ਸਾਨੂੰ ਤੇ ਉਹ ਵੀ ਚੀਜ਼ ਇੰਪ੍ਰੈਸ ਕਰ ਸਕਦੀ ਹੈ ਵੀ ਕੋਈ ਬੰਦਾ 2000 ਮੀਟਰ ਦੀ ਰੇਸ ਕਿਵੇਂ ਭੱਜ ਲੈਂਦਾ, ਕਿਉਂਕਿ ਆਪਾਂ ਭੱਜਣ ਜੋਗੇ ਨਹੀਂ ਆ। ਉਹਦੀ ਪ੍ਰੈਕਟਿਸ ਹੈ, ਉਹਨੇ ਅਭਿਆਸ ਕੀਤਾ ਭਾਈ। ਹੁਣ ਕਈਆਂ ਕੋਲ 15 ਮਿੰਟ ਨਹੀਂ ਤੁਰਿਆ ਜਾਂਦਾ ਤੇ ਕਈ ਡੇਢ ਡੇਢ ਘੰਟਾ ਸੈਰ ਕਰ ਆਉਂਦੇ ਨੇ। ਇੱਕ ਦਾ ਅਭਿਆਸ ਹੈ ਤੇ ਇੱਕ ਦਾ ਅਭਿਆਸ ਨਹੀਂ ਹੈਗਾ, ਤੇ 15 ਮਿੰਟ ਵਾਲਾ ਆਪੇ ਹੀ ਇੰਪ੍ਰੈਸ ਹੋਵੇਗਾ ਨਾ। ਉਹ ਪੁੱਛੇਗਾ ਵੀ ਤੂੰ ਭਾਈ ਡੇਢ ਘੰਟੇ ਕਿਵੇਂ ਤੁਰ ਲੈਣਾ? ਉਹ ਕਹੇਗਾ ਜੀ ਰੋਜ਼ ਤੁਰਿਆ ਕਰੋ, ਪਹਿਲਾਂ ਮੈਂ ਸ਼ੁਰੂ ਕੀਤਾ ਸੀ 10 ਮਿੰਟ 15 ਮਿੰਟ, ਫਿਰ ਇੱਦਾਂ ਤੁਰਨ ਲੱਗ ਪਿਆ। ਪਰ ਇਸ ਤੁਰਨ ਦੇ ਨਾਲ, ਉਹ ਢਿੱਡ ਘੁਮਾਉਣ ਦੇ ਨਾਲ ਮਨ ਦੀ ਟਿਕਾ ਦਾ ਕੋਈ ਸੰਬੰਧ ਨਹੀਂ ਹੈਗਾ। ਮਨ ਦਾ ਟਿਕਾ ਨਹੀਂ ਉਹਨੂੰ ਮਿਲਦਾ। ਹੁਣ ਉਹਨੂੰ ਉਹਨੇ ਪ੍ਰੋਡਕਟ ਵੇਚ ਦਿੱਤੇ ਆਪਣੇ। ਖੈਰ ਸਤਿਗੁਰੂ ਨੇ ਅੱਜ ਜਿਹੜਾ ਪਹਿਲਾ ਵਾਕ ਰੱਖਿਆ, ਆਖਿਆ ਪਿੰਡ ਮੂਹੈ ਜੀਉ ਕਿਹ ਘਰ ਜਾਤਾ। ਸਵਾਲ ਹੈ, ਕਹਿੰਦੇ ਸਰੀਰ ਦਾ ਮੋਹ ਖਤਮ ਕੀਤਿਆਂ ਆਤਮਾ ਕਿੱਥੇ ਟਿਕ ਜਾਂਦੀ ਹੈ? ਜੇ ਸਰੀਰ ਦਾ ਮੋਹ ਖਤਮ ਕਰ ਦਈਏ ਤੇ ਆਤਮਾ ਕਿੱਥੇ ਟਿਕਦੀ ਆ? ਸਵਾਲ ਹੈ। ਅੱਛਾ ਜੀ, ਜਿਹਦਾ ਸਰੀਰ ਦਾ ਮੋਹ ਖਤਮ ਹੀ ਹੋ ਗਿਆ ਉਹਦੀ ਆਤਮਾ ਟਿਕਾ 'ਚ ਆ ਗਈ, ਕਿਉਂਕਿ ਅਸੀਂ ਜਿੰਨੇ ਵੀ ਬੱਧੇ ਹੋਏ ਹਾਂ ਮੋਹ ਦੇ ਹੀ ਬੱਧੇ ਹੋਏ ਦੁੱਖ ਭੋਗਦੇ ਹਾਂ।
ਤੇ ਮੋਹ ਕਿਹਦੇ ਨਾਲ ਹੁੰਦਾ ਹੈ? ਸਾਨੂੰ ਆਪਣੇ ਸਰੀਰ ਨਾਲ ਮੋਹ ਹੁੰਦਾ। ਕੱਲ ਮੈਂ ਬਚਨ ਵਿੱਚ ਆ ਰਿਹਾ ਸੀ, ਉਹ ਵੀ ਕਬੀਰ ਸਾਹਿਬ ਦਾ ਇਹ ਸਲੋਕ ਹੈ। ਉਹ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਜੱਗ ਬੰਨਦਿਓ ਜਿਹ ਜੇਵਰੀ, ਜਿਹੜੀ ਜੇਵਰੀ ਦੇ ਨਾਲ ਸੰਸਾਰ ਬੱਧਾ ਹੋਇਆ ਨਾ, ਜਿਹੜੀ ਰੱਸੀ ਨਾਲ ਸੰਸਾਰ ਨੇ ਆਪਣੇ ਆਪ ਨੂੰ ਬੱਧਾ ਹੋਇਆ, ਤੁਮ ਮਤ ਬੰਧੋ ਕਬੀਰ। ਆਖਿਆ ਤੂੰ ਨਾ ਇਹਨਾਂ ਵਾਲੀਆਂ ਰੱਸੀਆਂ ਆਪਣੇ ਗਲ ਚ ਪਾਈ ਜਾ। ਹੁਣ ਸੰਸਾਰ ਕਿਹੜੀ ਰੱਸੀ ਚ ਬੱਧਾ ਹੋਇਆ? ਮੋਹ ਦੀ ਰੱਸੀ ਚ ਬੱਝਾ ਹੋਇਆ, ਮੋਹ ਦੀ ਰੱਸੀ ਚ। ਬਾਬੇ ਨੇ ਆਖਿਆ, ਅਨਕ ਰੱਸਾ ਖਾਏ ਜੈਸੇ ਢੋਰ, ਮੋਹ ਕੀ ਜੇਵਰੀ ਬੰਨਦਿਓ ਚੋਰ। ਮੋਹ ਦੀ ਰੱਸੀ ਦੇ ਵਿੱਚ ਬੰਦਾ ਬੱਧਾ ਹੋਇਆ ਹੈ, ਤੇ ਜਿਹਨੇ ਮੋਹ ਦੀ ਰੱਸੀ ਨੂੰ ਤੜਾ ਲਿਆ ਉਹ ਟਿਕਾਅ ਚ ਆ ਗਿਆ, ਤੇ ਜਿਹਨੂੰ ਮੋਹ ਸਤਾਈ ਜਾਂਦਾ ਨਾ ਉਹ ਕਦੀ ਵੀ ਟਿਕਾਅ ਚ ਨਹੀਂ ਆ ਸਕਦਾ, ਮੋਹ ਨਹੀਂ ਟਿਕਣ ਦੇਵੇਗਾ। ਪਿੰਡ ਮੂਹੈ ਜੀਉ ਕੇ ਕਰ ਜਾਤਾ, ਸ਼ਬਦ ਅਤੀਤ ਅਨਾਹਤ ਰਾਤਾ। ਤੇ ਮਹਾਰਾਜ ਨੇ ਆਖਿਆ, ਸਤਿਗੁਰ ਦੇ ਸ਼ਬਦ ਦੀ ਬਰਕਤ ਨਾਲ ਜਦੋਂ ਬੰਦਾ ਅਤੀਤ ਹੋ ਜਾਂਦਾ ਮੋਹ ਤੋਂ, ਉਦੋਂ ਫਿਰ ਰੱਬ ਨਾਲ ਇਕਮਿਕ ਹੁੰਦਾ ਉਹ ਸ਼ਬਦ ਦੀ ਬਰਕਤ ਨਾਲ। ਜਿਨ ਰਾਮ ਜਾਣਿਆ ਤਿਨੈ ਪਛਾਣਿਆ, ਜਿਉਂ ਗੂੰਗੇ ਸਾਕਰ ਮਨ ਮਾਨਿਆ। ਜਿਵੇਂ ਗੂੰਗੇ ਨੇ ਸ਼ੱਕਰ ਖਾਧੀ ਹੋਵੇ ਉਹ ਕੀ ਦੱਸੇਗਾ। ਆਖਿਆ ਜਿਹੜਾ ਮੋਹ ਨਾਲੋਂ ਆਪਣਾ ਨਾਤਾ ਤੜਾ ਲੈਂਦਾ ਨਾ ਗੁਰੂ ਦੇ ਸ਼ਬਦ ਕਰਕੇ, ਉਹ ਫਿਰ ਇੰਨੇ ਆਨੰਦ ਵਿੱਚ ਹੁੰਦਾ ਏ, ਤੇ ਉਹਨੂੰ ਕੋਈ ਪੁੱਛੇ ਨਾ ਸਵਾਦ ਕਿੱਦਾਂ ਦਾ, ਕਹਿੰਦੇ ਸਵਾਦ ਉਹ ਬਿਆਨ ਤੋਂ ਬਾਹਰ ਹੀ ਹੋ ਜਾਂਦਾ, ਜਿਵੇਂ ਕਿਸੇ ਗੂੰਗੇ ਨੇ ਸ਼ੱਕਰ ਖਾ ਲਈ ਹੋਵੇ। ਮੋਹ ਦਾ ਇੰਨਾ ਲਾਭ ਹੈ, ਮੋਹ ਤੋਂ ਤੜਾਉਣ ਦਾ ਇੰਨਾ ਲਾਭ ਹੁੰਦਾ ਹੈ, ਮੋਹ ਦੀ ਡੋਰੀ ਨੂੰ ਕੱਟਣ ਦਾ ਇੰਨਾ ਲਾਭ ਹੈ। ਆਪਾਂ ਮੋਹ ਦੇ ਬੱਧੇ ਹੋਏ ਬੁਰਾਈ ਕਮਾਉਂਦੇ ਹਾਂ, ਮੋਹ ਦੇ ਬੱਧੇ ਹੋਏ ਆਪਾਂ ਟਿਕਾ ਨਹੀਂ ਪਾ ਸਕਦੇ, ਭਟਕਦੇ ਹਾਂ। ਜਿੱਦਣ ਤੁਸੀਂ ਮੋਹ ਤੜਾ ਲੈਂਦੇ ਹੋ, ਮੋਹ ਦੀਆਂ ਰੱਸੀਆਂ ਤੜਾ ਲੈਂਦੇ ਹੋ, ਉਦੋਂ ਤੁਸੀਂ ਸੁਖੀ ਹੋ ਜਾਂਦੇ ਹੋ। ਸਤਿਗੁਰ ਨੇ ਬਖਸ਼ਿਸ਼ ਕੀਤੀ। ਅਗਲਾ ਬਚਨ ਹੈ, ਸੋ ਗੁਰ ਕਰੋ ਜੇ ਬੌਰ ਨਾ ਕਰਨਾ। ਆਖਿਆ ਗੁਰੂ ਉਹ ਧਾਰਨ ਕਰੋ, ਤੁਹਾਨੂੰ ਦੁਬਾਰਾ ਦੁਬਾਰਾ ਗੁਰੂ ਕਰਨ ਦੀ ਲੋੜ ਨਾ ਪਵੇ। ਪੂਰਾ ਗੁਰੂ, ਤੇ ਉਹ ਪੂਰਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਸੋ ਗੁਰ ਕਰੋ ਜੇ ਬੌਰ ਨਾ ਕਰਨਾ, ਮਤਲਬ ਇੱਕ ਰਾਂ ਜਿਹਦੇ ਕਦਮਾਂ 'ਚ ਤੁਸੀਂ ਸਿਰ ਧਰਿਆ ਹੋਵੇ, ਤੁਹਾਨੂੰ ਹੋਰ ਕਿਸੇ ਵੱਲ ਝਾਕਣ ਦੀ ਲੋੜ ਹੀ ਨਾ ਪਵੇ। ਤੇ ਵੇਖੋ, ਤੁਹਾਨੂੰ ਪੂਰਾ ਗੁਰੂ ਮਿਲਿਆ ਏ, ਗੁਰੂ ਸਾਹਿਬ ਨੇ ਮਹਾਨ ਸ਼ਹਾਦਤਾਂ ਤੇ ਕੁਰਬਾਨੀਆਂ ਕਰਕੇ ਤੁਹਾਡੀ ਝੋਲੀ ਵਿੱਚ ਇਹ ਪੂਰਾ ਗੁਰੂ ਪਾਇਆ ਏ। ਅਸੀਂ ਇਹਨੂੰ ਛੱਡ ਕੇ ਭਟਕਦੇ ਫਿਰਦੇ ਹਾਂ, ਅੱਜ ਇੱਕ ਬਾਬੇ ਨੂੰ ਮੰਨਦੇ ਹਾਂ, ਕੱਲ ਨੂੰ ਉਹ ਮਰ ਜਾਂਦਾ ਫਿਰ ਦੂਜਾ ਲੱਭਦੇ ਫਿਰਦੇ ਹਾਂ, ਦੂਜਾ ਮਰਦਾ ਫਿਰ ਤੀਜਾ ਲੱਭਦੇ ਫਿਰਦੇ ਹਾਂ। ਦਾਦਾ ਹੋਰ ਬਾਬੇ ਨੂੰ ਮੰਨਦਾ ਸੀ, ਪੋਤਾ ਹੋਰ ਨੂੰ ਮੰਨਦਾ, ਗਾਂ ਪੜਪੋਤਾ ਹੋਰ ਕਿਸੇ ਬੰਨੇ ਤੁਰਿਆ ਫਿਰਦਾ। ਸੋ ਗੁਰ ਕਰੋ ਜੇ ਬੌਰ ਨਾ ਕਰਨਾ, ਸੋ ਪਦ ਰਵੋ। ਬਾਬੇ ਨੇ ਆਖਿਆ, ਉਸ ਟਿਕਾਣੇ ਦਾ ਆਨੰਦ ਮਾਣੋ ਜਿੱਥੇ ਹੋਰ ਕਿਸੇ ਚੀਜ਼ ਦਾ ਆਨੰਦ ਮਾਨਣ ਦੀ ਚਾਹ ਹੀ ਮੁੱਕ ਜੇ, ਇੱਛਾ ਹੀ ਮੁੱਕ ਜੇ। ਜੇ ਬੰਦਾ ਆਖੇ ਨਾ ਜੀ, ਬੜਾ ਆਨੰਦ ਬੱਝਾ ਪਿਆ ਜੀ, ਮੈਨੂੰ ਆਹ ਚੀਜ਼ ਮਿਲ ਗਈ, ਵਧੀਆ ਗੱਲ ਹੈ। ਪਰ ਇਹ ਹੁਣ ਹੋਣਾ ਚਾਹੀਦਾ ਵੀ ਇਹ ਚੀਜ਼ ਮਿਲ ਗਈ, ਆਨੰਦ ਬੱਝ ਗਿਆ ਨਾ, ਹੁਣ ਇਹ ਆਨੰਦ ਟੁੱਟੇ ਨਾ, ਹੁਣ ਟੁੱਟੇ ਨਾ, ਇੱਥੇ ਬੱਝਾ ਰਵੇ ਹੁਣ। ਪਰ ਦੁਨੀਆਂ ਦਾ ਇਹ ਕਿਸੇ ਪਦਾਰਥ ਦੀ ਇੰਨੀ ਵੈਲਿਊ ਨਹੀਂ ਹੈਗੀ ਵੀ ਤੁਹਾਡਾ ਆਨੰਦ ਉੱਥੇ ਹੀ ਬੱਝਾ ਰਹਿਣ ਦਿਓ। ਇੱਕੋ ਗੁਰੂ ਹੈ ਜਿਹੜਾ ਤੁਹਾਨੂੰ ਐਸਾ ਆਨੰਦ ਦਿੰਦਾ ਹੈ, ਐਸਾ ਆਤਮਿਕ ਟਿਕਾਣਾ ਦਿੰਦਾ ਏ ਵੀ ਤੁਹਾਡਾ ਸਭ ਕੁਝ ਵਸ ਵੀ ਜਾਵੇ ਤੇ ਤਾਂ ਵੀ ਉਹ ਆਨੰਦ ਨਹੀਂ ਖਤਮ ਹੁੰਦਾ, ਤੇ ਸਭ ਕੁਝ ਚੱਲਿਆ ਵੀ ਜਾਵੇ ਤੇ ਤਾਂ ਵੀ ਉਹ ਆਨੰਦ ਖਤਮ ਨਹੀਂ ਹੁੰਦਾ। ਇਹ ਉਹ ਟਿਕਾਣੇ ਤੇ ਤੁਹਾਨੂੰ ਲੈ ਜਾਂਦਾ। ਫਿਰ ਤੁਸੀਂ ਗਾਉਂਦੇ ਹੋ, ਕੇਤਿਆ ਦੂਖ ਭੂਖ ਸਦ ਮਾਰ ਇਹ ਪੇ ਦਾਤ ਤੇਰੀ, ਇਹ ਤੁਹਾਨੂੰ ਉਸ ਆਨੰਦ ਵਿੱਚ ਲੈ ਕੇ ਜਾਂਦਾ ਜਿੱਥੇ ਬੰਦਾ ਗਾਉਂਦਾ ਹੈ, ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਦੁਨੀਆਂ ਦੇ ਆਨੰਦ ਕੀ ਹੁੰਦੇ ਨੇ? ਅੱਜ ਤੁਹਾਨੂੰ ਆਨੰਦ ਆਇਆ ਕੋਈ ਤੁਸੀਂ ਪਾ ਲਿਆ, ਕੱਲ ਨੂੰ ਹੋਰ ਕਿਸੇ ਨੇ ਤੁਹਾਡੇ ਤੋਂ ਵੱਧ ਪਾ ਲਿਆ ਤੇ ਤੁਹਾਡਾ ਆਪਦਾ ਆਨੰਦ ਫਿੱਕਾ ਹੋ ਜਾਂਦਾ।
ਹੁੰਦਾ ਨਾ ਇੱਦਾਂ, ਉਹ ਜਿਵੇਂ ਕੋਈ ਕਹਿੰਦੇ ਨਾ ਵੀ ਕਿਸੇ ਬੰਦੇ ਨੇ ਬੜੀ ਤਪੱਸਿਆ ਕੀਤੀ ਰੱਬ ਦੀ ਜੀ, ਸਾਡੇ ਆਨੰਦ ਇੱਦਾਂ ਦੇ ਹੁੰਦੇ ਨੇ, ਬੜੀ ਤਪੱਸਿਆ ਕੀਤੀ, ਕਹਿੰਦਾ ਰੱਬ ਪ੍ਰਗਟ ਹੋ ਗਿਆ, ਕਹਿੰਦਾ ਰੱਬ ਕਹਿੰਦਾ ਕੀ ਚਾਹੀਦਾ, ਮੰਗ ਅੱਜ ਤੇਰੇ ਤੇ ਬੜਾ ਖੁਸ਼ ਹਾਂ। ਉਹਨੂੰ ਲੱਗਾ ਵੀ ਲੈ ਵੀ ਘਾਲਣਾ ਆਪਣੀ ਥਾਂ ਪੈ ਗਈ, ਕਹਿੰਦਾ ਵੀ ਮੈਂ ਮੰਗਣਾ ਇਹ ਚਾਹੁੰਦਾ, ਜੇ ਇੰਨੀ ਗੱਲ ਆਖੀ ਤੇ ਰੱਬ ਉਹਨੂੰ ਕਹਿੰਦਾ, ਕਹਿੰਦਾ ਪਰ ਇਹ ਗੱਲ ਚੇਤੇ ਰੱਖੀ, ਮੰਗੀ ਜ਼ਰੂਰ ਪਰ ਤੇਰੇ ਗੁਆਂਢੀ ਨੂੰ ਦੁੱਗਣਾ ਮਿਲਣਾ ਹੀ, ਜੋ ਤੂੰ ਮੰਗੇਗਾ ਨਾ ਗੁਆਂਢੀ ਨੂੰ ਦੁੱਗਣਾ ਮਿਲਣਾ ਹੀ। ਲਓ ਜੀ ਹੁਣ ਆਨੰਦ ਸਾਰਾ ਹੀ ਉੱਡ ਗਿਆ, ਹੁਣ ਮੰਜ ਕੀ ਚੱਲੋ, ਭਗਤੀ ਮੈਂ ਕਰਦਾ ਰਹਿ ਗਿਆ, ਤੇ ਲੈ ਕਿਹਨੇ ਜਾਣਾ, ਗੁਆਂਢੀ ਨੇ। ਅੱਛਾ ਫਿਰ ਉਹਨੇ ਕੀ ਮੰਗਿਆ, ਕਹਿੰਦਾ ਜੀ ਮੇਰੇ ਘਰ ਅੱਗੇ ਇੱਕ ਖੂਹ ਪੁੱਟਿਆ ਜਾਵੇ, ਗੁਆਂਢੀ ਅੱਗੇ ਕਿੰਨੇ, ਦੋ। ਕਹਿੰਦਾ ਜੀ ਮੇਰੀ ਇੱਕ ਅੱਖ ਕਾਣੀ ਹੋ ਜੇ, ਗੁਆਂਢੀ ਅੰਨਾ ਹੋ ਗਿਆ। ਕਹਿੰਦਾ ਜੀ ਮੇਰਾ ਇੱਕ ਹੱਥ ਵੱਢਿਆ ਜਾਵੇ, ਗੁਆਂਢੀ ਦੇ ਦੋਵੇਂ ਵੱਢੇ ਗਏ। ਕਹਿੰਦਾ ਜੀ ਮੇਰੀ ਇੱਕ ਲੱਤ ਵੱਢੀ ਜਾਵੇ, ਗੁਆਂਢੀ ਦੀਆਂ ਦੋਵੇਂ ਵੱਢੀਆਂ ਗਈਆਂ। ਲਓ ਆਨੰਦ, ਇਹ ਬੰਦੇ ਦੀ ਪੋਜੀਸ਼ਨ ਹੈ। ਸੋ ਜੇ ਇਸ ਆਨੰਦ ਨੂੰ ਬਾਬੇ ਨੇ ਕਿਹਾ ਨਾਨਕ ਭਗਤਾਂ ਸਦਾ ਵਿਕਾਸ, ਸਦਾ ਹੀ ਹਰ ਵੇਲੇ। ਸੋ ਕਬੀਰ ਸਾਹਿਬ ਨੇ ਅੱਜ ਉਹ ਗੱਲ ਆਖੀ, ਆਖਿਆ ਸੋ ਪਦ ਰਵੋ ਪਦ ਟਿਕਾਣਾ, ਉਹ ਵਾਲਾ ਜੇ ਬੌਰ ਨਾ ਰਵਨਾ, ਵੀ ਹੁਣ ਤੁਹਾਨੂੰ ਹੋਰ ਕਿਸੇ ਟਿਕਾਣੇ ਦੀ ਲੋੜ ਨਾ। ਟਿਕਾਣੇ ਦਾ ਮਤਲਬ ਤੇ ਟਿਕ ਜਾਣਾ ਹੀ ਹੁੰਦਾ ਨਾ, ਤੁਸੀਂ ਟਿਕ ਗਏ ਹੁਣ, ਤੁਸੀਂ ਅੱਜ ਜਿੱਥੇ ਟਿਕੇ ਹੋ ਸ਼ਾਮਾਂ ਨੂੰ ਬੰਦਾ ਹੋਰ ਕੁਝ ਹੁੰਦਾ, ਅੱਜ ਟਿਕੇ ਹੋ ਵੀ ਇੱਕ ਪੁੱਤ ਮਿਲ ਜਾਵੇ ਤੇ ਸਾਰਾ ਕੁਝ ਹੀ ਹੈ ਤੇ ਆਨੰਦ ਆ ਜਾਵੇਗਾ, ਪੁੱਤ ਮਿਲ ਗਿਆ, ਗਾਂ ਨੂੰ ਪਿਆਕੜ ਨਿਕਲ ਆਇਆ, ਤੇ ਫਿਰ ਕਹਿੰਦੇ ਹੁਣ ਆਨੰਦ ਚੱਲਿਆ ਗਿਆ। ਸਾਡੇ ਆਨੰਦ ਦੀਆਂ ਕਹਾਣੀਆਂ ਇੱਦਾਂ ਦੀਆਂ ਨੇ। ਸੋ ਧਿਆਨ ਧਰੋ ਜੇ ਬੌਰ ਨਾ ਧਰਨਾ, ਵੀ ਵਾਰ ਵਾਰ ਧਿਆਨ ਨਾ ਲਾਉਣਾ ਪਵੇ, ਇਹੋ ਜਿਹਾ ਧਿਆਨ ਧਰੋ। ਐਸਾ ਮਰੋ ਜੇ ਬੌਰ ਨਾ ਮਰਨਾ, ਇਹੋ ਜਿਹਾ ਮਰ ਜਾਵੋ ਦੁਬਾਰਾ ਮਰਨਾ ਹੀ ਨਾ ਪਵੇ। ਇਹ ਮਰਨਾ ਕਿਹੜਾ ਹੈ, ਇਹਨੂੰ ਬਾਬੇ ਨੇ ਆਖਿਆ ਐਸੀ ਮਰਨੀ ਜੋ ਮਰੇ ਬੌਰ ਨਾ ਮਰਨਾ ਹੋਏ। ਇਹ ਮਰਨਾ ਕਿਹੜਾ, ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨਾ ਹੋਈ। ਗੁਰੂ ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਆਓ ਅਗਲੇ ਸਮੇਂ ਲਈ ਭਾਈ ਜਸਵਿੰਦਰ ਸਿੰਘ ਹੋਣਾ ਦੇ ਜੱਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗਤ ਜੀ, ਆਪ ਜੀ ਕੀਰਤਨ ਸਰਵਣ ਕਰ ਰਹੇ ਸੀ ਭਾਈ ਜਸਵਿੰਦਰ ਸਿੰਘ ਹੋਣਾ ਦੇ ਜਥੇ ਪਾਸੋਂ। ਸੰਗਤਾਂ ਨੂੰ ਇੱਕ ਦੋ ਜ਼ਰੂਰੀ ਬੇਨਤੀਆਂ ਨੇ। ਅੱਖਾਂ ਦਾ ਚੈੱਕਅਪ ਕੈਂਪ 14 ਜੂਨ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਲੱਗ ਰਿਹਾ ਹੈ। ਇਹਦੇ ਨਾਲ ਹੀ ਕੀਰਤਨ ਕਲਾਸਾਂ ਹਰ ਬੁੱਧਵਾਰ ਸ਼ਾਮ 6 ਵਜੇ ਤੋਂ ਲੈ ਕੇ 7 ਵਜੇ ਤੱਕ ਲੱਗਦੀਆਂ ਨੇ। ਦਸਤਾਰ ਸਿਖਲਾਈ ਕੈਂਪ ਹਰ ਸ਼ੁੱਕਰਵਾਰ ਸ਼ਾਮ 6 ਵਜੇ ਲੱਗਦਾ ਹੈ। ਸੋ ਜਿਨ੍ਹਾਂ ਵੀਰਾਂ ਨੇ ਦਸਤਾਰ ਸਜਾਉਣੀ ਸਿੱਖਣੀ ਹੋਵੇ ਜਾਂ ਤੁਸੀਂ ਆਪਣੇ ਪੁੱਤ ਪੋਤਰਿਆਂ ਨੂੰ ਦਸਤਾਰ ਦੀ ਸਿਖਲਾਈ ਦਿਵਾਉਣੀ ਹੋਵੇ ਤਾਂ ਆਪ ਜੀ ਸ਼ੁੱਕਰਵਾਰ ਨੂੰ ਸ਼ਾਮ ਨੂੰ 6 ਵਜੇ ਉਹਨਾਂ ਨੂੰ ਸਿਖਾ ਸਕਦੇ ਹੋ, ਕਿਉਂਕਿ ਇੱਥੇ ਜਿਹੜੇ ਸਿੰਘ ਨੇ ਉਹ ਟ੍ਰੇਨਿੰਗ ਦਿੰਦੇ ਨੇ ਆਣ ਕੇ। ਇਸੇ ਤਰ੍ਹਾਂ ਬੱਸ ਪਾਸ, ਟੈਕਸ ਫਾਰਮ ਅਤੇ ਪੈਨਸ਼ਨ ਫਾਰਮ ਜਿਹੜੇ ਨੇ ਉਹ ਸ਼ੁੱਕਰਵਾਰ 10 ਵਜੇ ਤੋਂ ਲੈ ਕੇ 12 ਵਜੇ ਤੱਕ ਗੁਰਦੁਆਰਾ ਸਾਹਿਬ ਦੇ ਬਾਹਰ ਵਾਰ ਜਿਹੜਾ ਘਰ ਬਣਿਆ ਹੈ ਉੱਥੇ ਲਾਇਬ੍ਰੇਰੀ ਹੈ ਅਤੇ ਉਹਦੇ ਵਿੱਚ ਭਰੇ ਜਾਂਦੇ ਨੇ। ਸੋ ਆਓ ਹੁਣ ਸਮਾਂ ਹੈ ਸਾਧ ਸੰਗਤ ਜੀ ਢਾਡੀ ਵਾਰਾਂ ਦੇ ਇਤਿਹਾਸ ਦਾ। ਭਾਈ ਜਸਵੰਤ ਸਿੰਘ ਜੋਸ਼ ਜਿਹੜੇ ਤਕਰੀਬਨ ਪਿਛਲੇ 5.5-6 ਮਹੀਨਿਆਂ ਦੇ ਕਰੀਬ ਇਹਨਾਂ ਨੂੰ ਗੁਰੂ ਘਰ ਵਿਖੇ ਸੇਵਾ ਕਰਦਿਆਂ ਹੋ ਚੱਲੇ ਨੇ। ਸੋਮਵਾਰ ਨੂੰ ਜਥੇ ਦੀ ਵਾਪਸ ਇੰਡੀਆ ਨੂੰ, ਭਾਰਤ ਨੂੰ ਵਾਪਸੀ ਹੈ। ਸਤਿਗੁਰ ਜਥੇ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸੋ ਇਹ ਜਥਾ ਸ਼ਨੀਵਾਰ ਅਤੇ ਐਤਵਾਰ, ਜਾਣੀ ਕਿ 2 ਦਿਨ ਹੋਰ, ਐਤਵਾਰ ਇਹਨਾਂ ਦਾ ਸ਼ਾਮ ਦਾ ਜਿਹੜਾ ਦੀਵਾਨ ਹੈ ਉਹ ਆਖਰੀ ਦੀਵਾਨ ਹੈ। ਸੋ ਆਪ ਸੰਗਤ ਨੂੰ ਬੇਨਤੀ, ਆਪ ਜੀ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰੋ ਅਤੇ ਜਥੇ ਦਾ ਮਾਨ ਸਨਮਾਨ ਵੀ ਜ਼ਰੂਰ ਕਰੋ ਜੀ। ਸੋ ਆਓ ਜਥੇ ਪਾਸੋਂ ਢਾਡੀ ਵਾਰਾਂ 'ਤੇ ਇਤਿਹਾਸ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਸਿੱਖ ਕੌਮ ਅੰਦਰ ਇੱਕ ਨਵਾਂ ਇਨਕਲਾਬ ਆ ਗਿਆ। ਜਿਹੜੇ ਗੁਰੂ ਦੇ ਸਿੱਖ ਛੇਵੇਂ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ 'ਚ ਦੁਸ਼ਾਲੇ ਰਸਤਾਂ ਬਸਤਾਂ ਵਧੀਆ ਕੀਮਤੀ ਕੱਪੜੇ ਭੇਟਾ ਕਰਦੇ ਸੀ, ਉਹ ਛੇਵੇਂ ਪਾਤਸ਼ਾਹ ਮਾਨ ਦਾ ਹੁਕਮ ਮੰਨ ਕੇ ਚੰਗੇ ਸ਼ਸਤਰ ਚੰਗੇ ਘੋੜੇ ਲੈ ਕੇ ਆਉਣ ਲੱਗ ਪਏ। ਜਿਹੜਾ ਕੋਈ ਗਰੀਬ ਸਿੱਖ ਸੀ ਘੋੜੇ ਭੇਟਾ ਨਹੀਂ ਦੇ ਸਕਦਾ ਸੀ, ਉਹਨਾਂ ਨੇ ਆਪਣੇ ਆਪ ਨੂੰ ਪੇਸ਼ ਕਰਤਾ, ਮਹਾਰਾਜ ਸਾਡੀ ਜਵਾਨੀ ਤੁਹਾਡੇ ਲੇਖੇ ਲੱਗ ਜਾਏ, ਭਾਵ ਕਿ ਸਾਨੂੰ ਫੌਜ ਵਿੱਚ ਭਰਤੀ ਕਰ ਲਓ। ਛੇਵੇਂ ਪਾਤਸ਼ਾਹ ਮਹਾਰਾਜ ਨੇ ਸਿੱਖਾਂ ਦੀ ਫੌਜ ਬਣਾ ਲਈ ਔਰ ਜਦੋਂ ਵੀ ਤਖ਼ਤ ਉੱਤੇ ਬਹਿੰਦੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਸ਼ਾਂਤ ਚਿੱਤ ਗੁਰਬਾਣੀ ਦਾ ਪ੍ਰਚਾਰ ਗੁਰਬਾਣੀ ਦਾ ਪਸਾਰ ਲੰਗਰਾਂ ਵੱਲ ਨੂੰ ਧਿਆਨ। ਹੁਣ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਲਗੀ ਲਾ ਕੇ ਛੱਤਰ ਪਹਿਣ ਕੇ ਥੜੇ ਤੇ ਅਕਾਲ ਬੁੰਗੇ ਤੇ ਬਹਿਣ ਲੱਗ ਪਏ ਔਰ ਛੇਵੇਂ ਪਾਤਸ਼ਾਹ ਮਹਾਰਾਜ ਢਾਡੀਆਂ ਕੋਲੋਂ ਬਾਰਾਂ ਸੌਣ ਲੱਗ ਪਏ। ਛੇਵੇਂ ਪਾਤਸ਼ਾਹ ਕਹਿੰਦੇ ਜੇ ਹਰਿਮੰਦਰ ਸਾਹਿਬ ਦੇ ਅੰਦਰ ਆਸਾ ਕੀ ਵਾਰ ਦੇ ਕੀਰਤਨ ਸ਼ਾਂਤ ਚਿੱਤ ਬੈਠ ਕੇ ਸੁਣਦੇ ਹੋ, ਇੱਥੇ ਢਾਡੀ ਯੋਧਿਆਂ ਦੀਆਂ ਬਾਰਾਂ ਪੇਸ਼ ਕਰਿਆ ਕਰਨਗੇ, ਯੋਧਿਆਂ ਦਾ ਇਤਿਹਾਸ ਪੇਸ਼ ਕਰਿਆ ਕਰਨਗੇ, ਤੁਹਾਡਾ ਖੂਨ ਖੌਲੇਗਾ, ਤੁਹਾਨੂੰ ਪਤਾ ਲੱਗੇਗਾ ਸਾਡੇ ਵਡੇਰਿਆਂ ਨੇ ਕੀ ਕੁਝ ਕੀਤਾ। ਵਡੇਰਿਆਂ ਦਾ ਇਤਿਹਾਸ ਸੁਣ ਕੇ ਹੀ ਨਸਲਾਂ ਬਣਦੀਆਂ ਨੇ, ਸੂਰਮੇ ਬਣਦੇ ਨੇ, ਗੁਰਬਾਣੀ ਨੂੰ ਵੀ ਸਾਂਭਦੇ ਨੇ, ਗੁਰਬਾਣੀ ਦਾ ਪ੍ਰਚਾਰ ਵੀ ਕਰਦੇ ਨੇ। ਫਿਰ ਜਦੋਂ ਸ਼ਾਮਾਂ ਪੈਂਦੀਆਂ ਇਹਨਾਂ ਯੋਧਿਆਂ ਨੂੰ ਇਕੱਠੇ ਕਰਕੇ ਛੇਵੇਂ ਪਾਤਸ਼ਾਹ ਮਰ ਸ਼ਿਕਾਰ ਖੇਡਣ ਜਾਂਦੇ, ਸ਼ਿਕਾਰ ਖੇਡਦੇ ਨੇ, ਧੌਂਸੇ ਖੜਕਦੇ ਨੇ, ਨਾਲ ਸ਼ਿਕਾਰੀ ਕੁੱਤੇ ਔਰ ਖੁੰਖਾਰ ਜਾਨਵਰ ਸ਼ੇਰਾਂ ਤਿੱਕਰ ਚੀਤਿਆਂ ਤਿੱਕਰ ਸਿੱਖ ਫੌਜਾਂ ਸ਼ਿਕਾਰ ਖੇਡਣ ਲੱਗ ਪਈਆਂ। ਇਹ ਖਬਰਾਂ ਜੰਗਲ ਦੀ ਅੱਗ ਵਾਂਗ ਪੰਜਾਬ 'ਚ ਖਿਲਰ ਗਈਆਂ, ਪੰਜਾਬੋਂ ਬਾਹਰ ਚਲਾ ਗਈਆਂ, ਦਿੱਲੀ ਤੱਕ ਪਹੁੰਚ ਗਈਆਂ। ਜਹਾਂਗੀਰ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਤੋਂ ਮਗਰੋਂ ਕੁਝ ਦਿਮਾਗ ਦਾ ਸੰਤੁਲਨ ਗਵਾ ਬੈਠਾ, ਭਾਵ ਕਿ ਬਿਮਾਰ ਹੋ ਗਿਆ, ਕਿਸੇ ਪੁਜਨੀਕ ਬੰਦੇ ਦਾ ਪਾਪ ਕਰਕੇ ਜੇ ਬੰਦਾ ਕਹੇ ਮੇਰੇ ਮਨ ਨੂੰ ਸ਼ਾਂਤੀ ਆ ਜਾਏ ਤਾਂ ਸ਼ਾਂਤੀ ਨਹੀਂ ਆ ਸਕਦੀ। ਗੁਰੂ ਅਰਜਨ ਦੇਵ ਦਾ ਕਸੂਰ ਕੀ ਸੀ? ਸਿਰਫ ਇਹੀ ਸੀ ਨਾ ਕਿ ਇੱਕ ਪਲੇਟਫਾਰਮ ਉੱਤੇ ਹਰਿਮੰਦਰ ਸਾਹਿਬ ਸਾਰੀ ਸੰਗਤ ਨੂੰ ਇਕੱਠੇ ਕਰਦੇ ਸੀ, ਗੁਰਬਾਣੀ ਦਾ ਪ੍ਰਵਾਹ ਚਲਾਉਂਦੇ ਸੀ, ਹਰਿਮੰਦਰ ਸਾਹਿਬ ਦੀ ਉਸਾਰੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਕ ਥਾਂ 'ਤੇ ਬਾਣੀ ਨੂੰ ਇਕੱਠਾ ਕਰਨਾ, ਇੱਕ ਸੰਗ੍ਰਹਿ ਰਚਨਾ, ਇਹ ਆਪਣੇ ਆਪ ਵਿੱਚ ਬਹੁਤ ਵੱਡੇ ਕਾਰਜ ਸੀ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀਤੇ ਅਤੇ ਦੁਸ਼ਮਣ ਨਹੀਂ ਚੱਲ ਸਕੇ। ਪ੍ਰਿਥੀ ਚੰਦ ਵਰਗੇ ਸਰਕਾਰ ਨਾਲ ਰਲੇ, ਗੁਰੂ ਅਰਜਨ ਦੇਵ ਮਹਾਰਾਜ ਦਾ ਭਤੀਜਾ ਮਿਹਰਵਾਨ ਸਰਕਾਰ ਨਾਲ ਰਲਿਆ, ਮੁਕੱਦਮਾ ਦਾਇਰ ਹੋਇਆ, ਭਾਈ ਕਾਨੇ ਵਰਗੇ ਔਰ ਇੱਥੇ ਤਿੱਕਰ ਕੀ ਹੋਰ ਵੀ ਸਾਰੀ ਚੰਡਾਲ ਚੌਂਪੜੀ। ਹੁਣ ਜਦ ਛੇਵੇਂ ਪਾਤਸ਼ਾਹ ਤਖ਼ਤ ਉੱਤੇ ਸਭਾਈਮਾਨ ਹੋਏ, ਸ਼ਸਤਰ ਪਾ ਕੇ ਹੋਏ, ਹੁਣ ਚੰਦੂ ਲਾਲ ਦੇ ਕੰਨਾਂ 'ਚ ਖਬਰ ਪਹੁੰਚੀ। ਚੰਦੂ ਲਾਲ ਤਾਂ ਸੋਚੀ ਪੈ ਗਿਆ, ਕਹਿੰਦਾ ਚੜ੍ਹਦੀ ਜਵਾਨੀ ਏ, ਉਮਰ ਥੋੜ੍ਹੀ ਏ, ਇੰਨੀ ਥੋੜ੍ਹੀ ਉਮਰ ਵਿੱਚ ਵੀ ਐਡੇ ਵੱਡੇ ਪਲੇਟਫਾਰਮ ਉੱਤੇ ਸਿੱਖਾਂ ਨੂੰ ਇਕੱਠੇ ਕਰ ਲੈਣਾ, ਤੇ ਗੁਰੂ ਅਰਜਨ ਦੇ ਮਹਾਰਾਜ ਕਹਿ ਕੇ ਗਏ ਸੀ ਕਿ ਕਰਾਰੇ ਹੱਥਾਂ ਤੋਂ ਬਾਅਦ ਦੁਸ਼ਮਣ ਕਦੀ ਮਿੱਤਰ ਨਹੀਂ ਬਣ ਲੱਗਾ, ਤੁਹਾਨੂੰ ਹੱਥ ਦਿਖਾਲਣਾ ਪੈਣਾ। ਇੱਕ ਹਿੰਦੀ ਦਾ ਮੁਹਾਵਰਾ, ਜੋ ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਮਾਨਤੇ, ਇਹਨਾਂ ਨੂੰ ਹੱਥ ਕਰਾਰੇ ਦਿਖਾਲਣੇ ਪੈਣੇ। ਹੁਣ ਚੰਦੂ ਲਾਲ ਉਹਦੀ ਵੀ ਨੀਂਦ ਹਰਾਮ ਹੋ ਗਈ, ਉਹ ਲੱਗਾ ਹੁਣ ਇੱਕ ਪਾਪ ਨੂੰ ਛੁਪਾਉਣ ਲਈ ਹੋਰ ਪਾਪ ਕਰਨ ਲੱਗਾ,
ਕਹਿੰਦਾ ਕਿਉਂ ਨਾ ਕੁ ਬੰਦੇ ਖਰੀਦੇ ਜਾਣ, ਛੇਵੇਂ ਗੁਰੂ ਦਾ ਹੀ ਟੈਂਟਾ ਵੱਢਿਆ ਜਾਵੇ। ਅਜੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਵਾ ਕੇ ਕਾਲਜੇ ਠੰਡ ਨਹੀਂ ਪਈ ਚੰਦੂ ਲਾਲ ਦੇ। ਕਲਾ ਨੌਰ ਦਾ ਰਹਿਣ ਵਾਲਾ ਇਹ ਖੱਤਰੀ ਚੰਦੂ ਲਾਲ, ਇੱਕ ਦਿਨ ਮੈਂ ਅੱਗੇ ਵੀ ਇਹਦੇ ਬਾਰੇ ਮੈਂ ਪਿਛੋਕੜ ਦੱਸਿਆ ਸੀ, ਮੈਨੂੰ ਹੁਣ ਯਾਦ ਨਹੀਂ, ਤੁਹਾਨੂੰ ਚੇਤਾ ਹੋਵੇਗਾ, ਦੁਬਾਰਾ ਫਿਰ ਮੈਂ ਦੁਹਰਾਉਣ ਲੱਗਾ ਇਹ ਚੰਦੂ ਲਾਲ ਦਾ, ਕਿਉਂਕਿ ਹੁਣ ਮੋਹਰੇ ਇਤਿਹਾਸ ਇਹਦਾ ਹੀ ਆਉਣਾ। ਇਹਦੇ ਇੱਕ ਪੁੱਤ ਵਾ ਕਰਮ ਚੰਦ ਚੰਦੂ ਲਾਲ ਦਾ, ਇਹ ਜਲੰਧਰ ਚ ਮਲਾਹਗਾਰ ਵਾ ਜਿਹਨੂੰ ਆਪਾਂ ਤਹਿਸੀਲਦਾਰ ਕਹਿੰਦੇ ਹਾਂ। ਚੰਦੂ ਲਾਲ ਦਾ ਪੁੱਤ ਕਰਮ ਚੰਦ ਇਹ ਵਿਆਹ ਆ ਜਿੱਥੇ ਅੱਜ ਹਰਗੋਬਿੰਦਪੁਰਾ ਪਿੰਡ ਵੱਸਦਾ। ਇਹਦੇ ਸਹੁਰੇ ਦਾ ਨਾਂ ਆ ਭਗਵਾਨ ਦਾਸ ਘੇਰੜ, ਉਹ ਬਤਾਲੀਆਂ ਪਿੰਡਾਂ ਦਾ ਚੌਧਰੀ ਆ। ਭਗਵਾਨ ਦਾਸ ਘੇਰੜ ਦੀ ਧੀ ਇਹਨੂੰ ਵਿਆਹੀ ਹੋਈ ਆ। ਚੰਦੂ ਲਾਲ ਦੇ ਪੁੱਤ ਕਰਮ ਚੰਦ ਨੂੰ ਇਹ ਜਲੰਧਰ ਵਿੱਚ ਤਹਿਸੀਲਦਾਰ ਹੋਆ। ਇਹਦਾ ਇੱਕ ਚਾਚਾ ਆ ਚੰਦੂ ਲਾਲ ਦਾ ਭਰਾ ਛੋਟਾ, ਉਹਦਾ ਨਾਂ ਲਾਲ ਚੰਦ, ਉਹ ਵਿਚੋਲਾ ਆ, ਉਹ ਵੀ ਜਲੰਧਰ ਵਿੱਚ ਚੰਗੇ ਅਹੁਦੇ ਉੱਤੇ ਬੈਠਾ। ਇਹਨਾਂ ਸਾਰਿਆਂ ਨੇ ਰਲ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਵਿਰੋਧ ਵਿੱਚ ਇੱਕ ਜੰਗ ਲੜਿਆ ਸੀ ਹਰਗੋਬਿੰਦਪੁਰੇ ਚ, ਜਿਹਨੂੰ ਆਪਾਂ ਤੀਜਾ ਜੰਗ ਕਹਿੰਦੇ ਹਾਂ, ਤੀਜਾ ਕਹਿੰਦੇ ਜਾਂ ਦੂਜਾ ਕਹਿੰਦੇ ਹਾਂ, ਪਰ ਜੰਗ ਲੜਿਆ ਹਰਗੋਬਿੰਦਪੁਰੇ ਵਾਲੇ ਜੰਗ ਵਿੱਚ। ਇਹ ਚੰਦੂ ਲਾਲ ਦਾ ਭਰਾ ਵੀ ਮਾਰਿਆ ਗਿਆ, ਇਹਦਾ ਪੁੱਤ ਵੀ ਮਾਰਿਆ ਗਿਆ ਕਰਮ ਚੰਦ, ਜਿਹੜਾ ਭਗਵਾਨ ਦਾਸ ਘੇਰੜ ਵਾ ਨਾ ਉਹਦਾ ਇੱਕ ਪੁੱਤ ਵਾ, ਉਹਦਾ ਨਵਾਂ ਰਤਨ ਚੰਦ। ਆਹ ਜਿਹੜਾ ਚੰਦੂ ਲਾਲ ਆ ਉਹਦਾ ਪੋਤਰਾ ਆ, ਉਹਦਾ ਪੋਤਰਾ ਆ, ਇਹ ਕਲਾ ਨੌਰਵੇ ਦਾ ਪਿੰਡ ਵਾ। ਇੰਨਾ ਸ਼ਾਤਰ ਦਿਮਾਗ, ਚਾਲਾਂ ਚੱਲ ਚੱਲ ਕੇ ਲਾਹੌਰ ਵਿੱਚ ਨੌਕਰੀ ਲੱਗਾ, ਲਾਹੌਰ ਤੋਂ ਤਰੱਕੀ ਕਰਦਾ ਕਰਦਾ ਦਿੱਲੀ ਪਹੁੰਚ ਗਿਆ। ਦਿੱਲੀ ਫਿਰ ਨਾਇਬ ਸੂਬੇਦਾਰ ਵੀ ਰਿਹਾ, ਨਾਇਬ ਸਲਾਹਕਾਰ ਵੀ ਰਿਹਾ, ਤੇ ਹੁਣ ਜਹਾਂਗੀਰ ਦਾ ਦੀਵਾਨ ਬਣਿਆ ਆ। ਇਹਨੂੰ ਫੌਜ ਚੰਗੀ ਨਹੀਂ ਲੱਗੀ, ਇਹਨੂੰ ਪਤਾ ਸੀ ਮੇਰੇ ਪਾਪ ਉੱਗੜਦੇ ਨੇ। ਛੇਵੇਂ ਪਾਤਸ਼ਾਹ ਨੇ ਤੇਗਾਂ ਪਹਿਨੀਆਂ ਜੰਗ ਲੜਨ ਵਾਸਤੇ ਤਿਆਰੀ ਕਰ ਲਈ। ਕਹਿੰਦਾ ਨੌਜਵਾਨ ਵੇ, ਨਾ ਜਾਣੇ ਇਹ ਹਵਾ ਦੀ ਨੇਰੀ ਕਿਸ ਪਾਸੇ ਕਿਸ ਰੁੱਖ ਬੈਠੇ। ਇਹ ਲੱਗਾ ਹੁਣ ਢੂੰਡਣ ਕੋਲ ਇੱਦਾਂ ਦਾ ਮੌਕਾ ਬਣੇ ਤੇ ਜਹਾਂਗੀਰ ਕੋਲ ਪਹੁੰਚ ਕਰਦਾ। ਜਹਾਂਗੀਰ ਬਿਮਾਰ ਪਿਆ, ਲੋ ਸੁਣਨਾ ਹੁਣੇ ਪਾਪ ਤੇ ਪਾਪ ਕਮਾਉਣ ਵਾਸਤੇ, ਇੱਕ ਪਾਪ ਨੂੰ ਲੁਕਾਉਣ ਵਾਸਤੇ ਗੁਰੂ ਅਰਜਨ ਦੇਵ ਦੀ ਸ਼ਹੀਦੀ ਨੂੰ ਇਹ ਮੌਕਾ ਲੱਭਦਾ ਵੇ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਿਵੇਂ ਖਤਮ ਕੀਤਾ ਜਾਵੇ। ਆ ਲੋ ਸੁਣਨਾ ਤੁਹਾਡੀ ਜਥਾ ਚੰਦ ਲੈਣਾ ਤੁਹਾਡੇ ਸਾਨੂੰ ਕਿਉਂ ਪੇਸ਼ ਕਰਦੇ।

ਕਹਿਣਾ ਨਹੀਂ ਛੱਡਿਆ, ਇਹਦੇ ਪਾਪ ਉੱਗੜ ਰਹੇ ਨੇ। ਮਨ ਵਿੱਚ ਸੋਚਦਾ ਵੀ ਜਿਹੜਾ ਛੇਵੇਂ ਗੁਰੂ ਨੇ ਇੰਨਾ ਬਾਦਸ਼ਾਹੀ ਠਾਠ ਬਣਾ ਲਿਆ, ਕਿਲੇ ਉਸਾਰ ਲਏ, ਅਕਾਲ ਬੁੰਗਾ ਬਣਾ ਲਿਆ, ਫੌਜ ਰੱਖ ਲਈ, ਹਰੇਕ ਸਿੱਖ ਨੂੰ ਕਹਿ ਰਿਹਾ ਕਿ ਘੋੜੇ ਚੰਗੀ ਨਸਲ ਦੇ, ਚੰਗੀਆਂ ਜਵਾਨੀਆਂ, ਚੰਗੇ ਸ਼ਸਤਰ ਮੰਗ ਰਿਹਾ। ਨਾ ਜਾਣੇ ਕੀ ਪਾਸਾ ਪਲਟ ਜਾਣਾ, ਕਿਉਂ ਨਾ ਛੇਵੇਂ ਪਾਤਸ਼ਾਹ ਨੂੰ ਖਤਮ ਕਰ ਦਿੱਤਾ ਜਾਵੇ। ਹਰ ਵੇਲੇ ਬਹਿੰਦਾ ਉੱਠਦਾ ਇਹੀ ਵਿਉਂਤਾ ਬਣਾਉਂਦਾ, ਇਹੀ ਘੜੀਆਂ ਘਾੜਦਾ ਘੜਦਾ, ਇੱਕ ਦਿਨ ਮੌਕਾ ਤਾੜ ਕੇ ਬਾਦਸ਼ਾਹ ਦੇ ਦਰਬਾਰ ਚ ਪਹੁੰਚਾ। ਬਾਦਸ਼ਾਹ ਦਰਬਾਰ ਚ ਹੈ ਨਹੀਂ, ਆਪਣੀ ਮਹਿਲਾ ਚ ਬਿਮਾਰ ਪਏ ਆ, ਹਕੀਮ ਨਬਜ਼ਾਂ ਫੜ ਕੇ ਬੈਠੇ। ਇਹ ਅੰਦਰ ਗਿਆ ਤੇ ਬਾਦਸ਼ਾਹ ਨੂੰ ਸਲਾਮ ਬੁਲਾਈ, ਇਹਨੇ ਗੱਲ ਸ਼ੁਰੂ ਕੀਤੀ। ਚਾਤਰ ਬੰਦਾ ਗੱਲਾਂ ਟੋਲ ਲੈਂਦਾ, ਗੱਲ ਕਿੱਦਾਂ ਬਣਾਉਣੀ ਹੈ। ਕਹਿੰਦਾ ਬਾਦਸ਼ਾਹ ਸਲਾਮਤ, ਤੁਹਾਡਾ ਤਾਂ ਸਰੀਰ ਬੜਾ ਕਮਜ਼ੋਰ ਹੋ ਗਿਆ, ਤੁਸੀਂ ਤਾਂ ਦਿਨੋਂ ਦਿਨ ਸੁੱਕਦੇ ਜਾਂਦੇ। ਬਾਦਸ਼ਾਹ ਅੰਦਰੋਂ ਅੰਦਰੀ ਉਹਦੇ ਪਾਪ ਕੰਬਦੇ ਸੀ। ਉਹਨੂੰ ਪਤਾ ਸੀ ਵੀ ਜਿਹੜਾ ਕੰਮ ਗੁਰੂ ਅਰਜਨ ਦੇਵ ਦਾ ਸ਼ਹਾਦ ਦਾ ਭਾਵਾਂ ਹੁਕਮ ਮੈਂ ਦਿੱਤਾ, ਮੇਰੇ ਹੁਕਮ ਨਾਲ ਹੋਇਆ, ਪਰ ਬਾਕੀ ਸਾਰੀ ਚੰਡਾਲ ਚੌਂਕੜੀ ਨਾਲ ਸੀ। ਨਾ ਦੋਸ਼ ਇਕੱਲੇ ਚੰਦੂ ਲਾਲ ਦਾ, ਨਾ ਦੋਸ਼ ਇਕੱਲੇ ਜਹਾਂਗੀਰ ਦਾ। ਦੋਸ਼ੀ ਇਹ ਨਹੀਂ ਵੀ ਬਾਹਰ ਕੱਢ ਦਈਏ, ਦੋਸ਼ੀ ਉਹ ਵੀ ਓਨੇ ਹੀ ਨੇ, ਦੋਨੇ ਓਨੇ ਨੇ ਜਿੰਨੇ ਬਾਕੀ ਨੇ। ਇਹਨੇ ਗੱਲ ਆਰੰਭੀ, ਕਹਿੰਦਾ ਨਾ ਜਾਣੇ ਪਤਾ ਨਹੀਂ, ਇੱਕ ਤਾਂ ਰਾਤ ਨੂੰ ਨੀਂਦ ਨਹੀਂ ਆਉਂਦੀ, ਇੱਕ ਜੇ ਨੀਂਦ ਆ ਜਾਂਦੀ ਹੈ ਤੇ ਮੈਨੂੰ ਦਬਾਅ ਪੈਂਦਾ, ਸਰੀਰ ਉੱਠਣ ਨੂੰ ਜੀ ਨਹੀਂ ਕਰ ਰਿਹਾ। ਇਹ ਕਹਿਣ ਲੱਗਾ ਬਾਦਸ਼ਾਹ ਸਲਾਮਤ, ਵੀ ਤੁਸੀਂ ਜੋਤ ਸੁੱਤੇ, ਕਿਉਂਕਿ ਇਹ ਰਾਜਪੂਤਣੀ ਹਿੰਦੂ ਜੋਧਾ ਬਾਈ ਦੀ ਕੁੱਖੋਂ ਪੈਦਾ ਹੋਇਆ ਆ, ਜੋਤ ਸੁੱਤੇ ਬਹੁਤ ਵਿਸ਼ਵਾਸ ਰੱਖਦਾ। ਕਹਿੰਦਾ ਵੀ ਕੋਈ ਜੋਸ਼ ਦਾ ਹਿਸਾਬ ਕਿਤਾਬ ਲਾ ਕੇ ਦੇਖਣਾ ਸੀ। ਕਹਿੰਦਾ ਲਵਾਇਆ, ਕੁਝ ਨਹੀਂ ਦੱਸਦੇ। ਕਹਿੰਦਾ ਜੀ ਇਹ ਮੂਰਖਵਾ, ਕਹਿੰਦਾ ਇੱਕ ਮੇਰੇ ਗੇੜ ਵਿੱਚ, ਇੱਕ ਮੇਰੇ ਹਿਸਾਬ 'ਚ ਹੈ, ਮੇਰੀ ਜਿੱਥੇ ਮੇਰੀ ਰਿਹਾਇਸ਼ ਵਾ ਉੱਥੇ ਬਹੁਤ ਘਰ ਹਿੰਦੂਆਂ ਦੇ ਨੇ, ਇੱਕ ਚੰਗਾ ਘਰਾਣਾ ਹੈ ਜਿਹੜਾ ਜੋਤਿਸ਼ ਨੂੰ ਜਾਣਦਾ। ਕਹਿੰਦਾ ਛੇਤੀ ਫਿਰ ਮਿਲ ਕੇ ਤਾਂ ਭੇਜ ਲਓ ਜੀ, ਇਹਦਾ ਤੀਰ ਨਿਸ਼ਾਨੇ ਲੱਗ ਗਿਆ ਹੁਣ। ਕਹਿੰਦਾ ਭੇਜ, ਉਹ ਮਿੱਤਰ ਇਹਦਾ ਆ, ਇਹ ਹੁਣ ਤੁਹਾਨੂੰ ਅਸੀਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅਤੇ ਸਿੱਖ ਸੰਗਤਾਂ ਨੇ ਗੁਰੂ ਅਰਜਨ ਦੇਵ ਦੀ ਸ਼ਹਾਦਤ ਦਾ ਬਦਲਾ ਕਿਵੇਂ ਲਿਆ ਉਹ ਇਤਿਹਾਸ ਪੇਸ਼ ਕਰ ਰਹੇ। ਇਹਦਾ ਤੀਰ ਨਿਸ਼ਾਨੇ 'ਤੇ ਬੈਠਾ, ਇਹ ਹੁਣ ਉੱਥੋਂ ਮਹਿਲਾ 'ਚ ਉੱਠ ਕੇ ਤਾਂ ਸਿੱਧਾ

0: ਜੋਤਸ਼ੀਆਂ ਦੇ ਘਰ ਆ ਗਿਆ ਆ। ਇਹੋ ਇਤਿਹਾਸ ਜਿਹੜਾ ਇਦੂ ਅਗਾਂਹ ਦਾ ਸਾਨੂੰ ਸ਼ਾਮਾਂ ਦੀ ਦੀਵਾਨਾਂ 'ਚ ਟਾਈਮ ਭਾਵਾਂ ਥੋੜ੍ਹਾ ਜਿਹਾ ਇੱਕ ਅੱਧੀ ਚੀਜ਼ ਦਾ ਸ਼ਾਮ ਨੂੰ ਹੋਣਾ ਅਤੇ ਅੱਧਾ ਕੁ ਘੰਟਾ ਹੀ ਹੁੰਦਾ ਅਤੇ ਇੱਕ ਚੀਜ਼ ਕਹਾਂਗੇ, ਬਿਆਨ ਕਰਾਂਗੇ, ਬਾਕੀ ਗਾਂਹ ਦੇ ਸਮਿਆਂ 'ਚ ਪੇਸ਼ ਕਰਾਂਗੇ। ਕਿਉਂਕਿ ਜੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦੇ ਮਗਰ ਅਸੀਂ ਹੁਣ ਹੋਰ ਕੋਈ ਇਤਿਹਾਸ ਛੇੜ ਲੈਂਦੇ ਤਾਂ ਫੱਬਦਾ ਨਹੀਂ ਸੀ, ਕਿਉਂਕਿ ਪਤਾ ਲੱਗੇ ਸੰਗਤਾਂ ਨੂੰ ਵੀ ਬਦਲਾ ਸਿੱਖਾਂ ਨੇ ਕਿਵੇਂ ਲਿਆ। ਸਤਿਗੁਰ ਕਿਰਪਾ ਕਰੇ, ਤੁਸੀਂ ਕਦਮ ਕਦਮ ਚੱਲ ਕੇ ਆਏ ਹੋ, ਪ੍ਰਤੱਖ ਗੁਰੂ ਦੇ ਦਰਸ਼ਨ ਕਰ ਰਹੇ ਹੋ, ਸਤਿਗੁਰ ਕਿਰਪਾ ਕਰੇ ਤੁਹਾਨੂੰ ਉਦਮ ਵੇਲੇ ਦੇ ਇਸ਼ਨਾਨ ਬਖਸ਼ਿਸ਼ ਕਰੇ, ਨਿਤਨੇਮ ਦੀਆਂ ਦਾਤਾਂ ਬਾਣੀ ਪੜ੍ਹਨੇ ਵਿਚਾਰਨੇ ਦੀ ਸੋਝੀ ਮਤ ਬਖਸ਼ਿਸ਼ ਕਰੇ। ਬਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈਰਦਾਸ, ਜੀਓ ਪਿੰਡ ਸਭ ਤੇਰੀ ਰਾਸ,

ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੋ ਸਿਮਰੋਂ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨੌ ਨਿਦਾਵੇ ਧਾਏ ਸਭ ਥਾਈਂ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਧਰਮੇ ਸੀਸ ਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਦਾਨ ਭਰੋਸਾਦਾਨ ਦਾਨਾ ਸ਼ਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਧਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਾਰ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕਾ ਕੁਟਾਨ ਕੁਟਾਨ ਸ਼ੁਕਰ ਹੈ ਆਪ ਜੀ ਨੇ ਕਿਰਪਾ ਕੀਤੀ ਆਪ ਜੀ ਕੀ ਪਾਵਨ ਹਜ਼ੂਰੀ ਵਿੱਚ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਇਲਾਹੀ ਬਾਣੀ ਦੀਆਂ ਵਿਚਾਰਾਂ ਕੀਰਤਨ ਢਾਡੀ ਵਾਰਾਂ ਗੁਰ ਇਤਿਹਾਸ ਤੇ ਗਾਇਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸੰਗਤ ਦੀਆਂ ਤਿਲ ਫੁੱਲ ਭਿਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਸਮੂਹ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਤਾਤਾਂ ਬਖਸ਼ ਕੇ ਨਿਵਾਜਣਾ ਕਰੋ ਕਿਰਪਾ ਸਤਿਗੁਰ ਸੱਚੇ ਪਾਤਸ਼ਾਹ ਜੀ ਭਾਈ ਰਜਿੰਦਰ ਸਿੰਘ ਵੱਲੋਂ ਤੰਦਰੁਸਤੀ ਸੁੱਖ ਸ਼ਾਂਤੀ ਦੀ ਅਰਦਾਸ ਆਪ ਜੀ ਨੇ ਮਿਹਰ ਕਰਨੀ ਇਲਾਹੀ ਫਰਮਾਨ ਬਖਸ਼ ਕੇ ਕਿਰਤਾਰਥ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੀ ਤਬੈ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋ ਸ਼ਬਦ ਮੈਂ

ਸਤਨਾਮ ਵਾਹਿਗੁਰੂ ਸਾਹਿਬ ਜੀ। ਸੋ ਕਹੋ ਟਲ ਗੁਰ ਸੇਵੀਐ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਸੂਹੀ ਮਹਿਲਾ ਚੌਥਾ। ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ। ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ। ਮੇਰੇ ਰਾਮ ਹਰ ਜਨ ਰੋਗ ਭਏ ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਤਿਨਕੇ ਹੋਮੈ ਰੋਗ ਗਏ। ਮੇਰੇ ਰਾਮ ਹਰ ਜਨ ਰੋਗ ਭਏ ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਤਿਨਕੇ ਹੋਮੈ ਰੋਗ ਗਏ। ਰਹਾਉ ਬ੍ਰਹਮਾ ਵਿਸ਼ਨ ਮਹਾਂਦਿਓ ਤ੍ਰੈ ਗੁਣ ਰੋਗੀ ਵਿੱਚ ਹੋਮੈ ਕਾਰ ਕਮਾਈ। ਜਿਨ ਕੀਏ ਤਿਸੈ ਨਾ ਚੇਤੈ ਬਪੁੜੇ ਹਰ ਗੁਰਮੁਖ ਸੋ ਜੀ ਪਾਈ। ਹੋਮੈ ਰੋਗ ਸਭ ਜਗਤ ਵਿਆਪਿਆ ਤਿਨ ਕੋ ਜਨਮ ਮਰਨ ਦੁਖ ਭਾਰੀ। ਗੁਰਪ੍ਰਸਾਦੀ ਕੋ ਵਿਰਲਾ ਛੂਟੈ ਤਿਸ ਜਨ ਕੋ ਹੋ ਬਲਿਹਾਰੀ। ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਂ ਕਾ ਰੂਪ ਅਪਾਰੂ। ਨਾਨਕਾ ਪੇਵੇਕ ਹਰ ਬਿਗਸੈ ਗੁਰਮੁਖ ਬ੍ਰਹਮ ਵਿਚਾਰੂ। ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਂ ਕਾ ਰੂਪ ਅਪਾਰੂ। ਨਾਨਕਾ ਪੇਵੇਕ ਹਰ ਬਿਗਸੈ ਗੁਰਮੁਖ ਬ੍ਰਹਮ ਵਿਚਾਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਟਾਨ ਕੁਟਾਨ ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਦਾ। ਸੋ ਆਪ ਸੰਗਤਾਂ ਦਾ ਵੀ ਧੰਨਵਾਦ ਜੋ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਦੇ ਹੋ। ਅੰਮ੍ਰਿਤ ਵੇਲੇ ਤੋਂ ਹੀ ਸਤਿਗੁਰਾਂ ਨੇ ਸਿੰਘਾਸਨਾਂ 'ਤੇ ਬਿਰਾਜਮਾਨ ਹੋ ਕੇ ਖੁੱਲ੍ਹੇ ਦਰਸ਼ਨ ਦਾਰੇ ਬਖਸ਼ ਕੇ ਨਿਹਾਲ ਕੀਤਾ। ਸੋ ਹੁਣ ਆਪ ਸੰਗਤ ਨੂੰ ਬੇਨਤੀ ਹੈ ਕਿ ਦੂਜੇ ਹਾਲ ਵਿੱਚ ਸ਼੍ਰੀ ਅਖੰਡਪੜ ਸਾਹਿਬ ਨਗਰ ਕੁਰਾਲੀ ਜ਼ਿਲ੍ਹਾ ਜਲੰਧਰ ਦੀਆਂ ਸੰਗਤਾਂ ਹੋਰ ਮਿੱਤਰ ਪਿਆਰਿਆਂ ਸਾਖ ਸੰਬੰਧੀਆਂ ਨੇ ਰਲ ਮਿਲ ਕੇ ਉਹ ਪਾਠ ਆਰੰਭ ਕਰਵਾਏ ਨੇ। ਸੋ ਆਪ ਜੀ ਉੱਥੇ ਬੈਠ ਕੇ ਸਤਿਗੁਰ ਦੀ ਪਾਵਨ ਬਾਣੀ ਦਾ ਪਾਠ ਸਰਵਣ ਕਰ ਸਕਦੇ ਹੋ। ਦੋ ਸ਼੍ਰੀ ਅਖੰਡ ਪਾਠ ਸਾਹਿਬ ਜਿਹੜੇ ਨੇ ਅੱਜ ਗੁਰੂ ਘਰ ਵਿਖੇ ਪ੍ਰਾਰੰਭ ਹੋਏ ਨੇ, ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ਤਿੰਨਾਂ ਦੀ ਯਾਦ ਵਿੱਚ ਸਮੂਹ ਇਲਾਕਾ ਨਿਵਾਸੀਆਂ ਨੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾਏ ਨੇ, ਇੱਦਾਂ ਹੀ ਕੁਰਾਲੀ ਦੀਆਂ ਸੰਗਤਾਂ ਵੱਲੋਂ ਨੇ, ਸੋ ਪਰਿਵਾਰਾਂ ਵੱਲੋਂ, ਸੰਗਤਾਂ ਵੱਲੋਂ, ਨਗਰ ਨਿਵਾਸੀਆਂ ਵੱਲੋਂ ਆਪ ਸੰਗਤ ਨੂੰ ਵੀ ਬੇਨਤੀ ਹੈ ਕਿ ਆਪ ਜੀ ਨੇ ਤਿੰਨੇ ਦਿਨ ਹਾਜ਼ਰੀਆਂ ਭਰ ਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ। ਸੋ ਇੱਥੇ ਹੀ ਇਹ ਸਾਲ ਵਿੱਚ ਦੀਵਾਨ ਦੀ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੁਣ ਤਸਵਿੱਟੋ ਚੌਖੰਨੀਐ ਮੈਂ ਨਾਮ ਕਰੇ ਪ੍ਰਗਾਸ, ਮੇਰੇ ਪ੍ਰੀਤਮਾ ਹੁਣ ਜੀਵਾ ਨਾਮ ਤਿਹਾਏ, ਮੇਰੇ ਨਾਵੈ ਜੀਵਨ ਨਾ ਥੀਐ, ਮੇਰੇ ਸਤਿਗੁਰ ਨਾਮ ਦ੍ਰਿੜਾਇ ਰਹਾਉ, ਨਾਮ ਅਮੋਲਿਕ ਰਤਨ ਹੈ, ਪੂਰੇ ਸਤਿਗੁਰ ਪਾਸ, ਸਤਿਗੁਰ ਸੇਵੇ ਲੱਗਿਆ, ਘੜ ਰਤਨ ਦੇਵੈ ਪ੍ਰਗਾਸ, ਧਨ ਵੱਡ ਭਾਗੀ ਆ, ਜੋ ਆਹੇ ਮਿਲੇ ਗੁਰ ਪਾਸ, ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ, ਸੇ ਪਾਗੀ ਨਿਵਸ ਕਾਲ, ਓਏ ਫਿਰ ਫਿਰ ਜੁਨ ਭਵਾਈ ਹੈ, ਬਾਹਰ ਵਿੱਚ ਵਿਸ਼ਟਾ ਬਕਰ ਵਿਕਰਾਲ, ਉਹਨਾਂ ਪਾਸ ਦੁਆਸ ਨਾ ਭਿੱਟੀ ਆ, ਜਿਨ ਅੰਤਰ ਕ੍ਰੋਧ ਚੰਡਾਲ, ਸਤਿਗੁਰ ਪੁਰਖ ਅੰਮ੍ਰਿਤ ਸਾਰ ਵੱਡ ਭਾਗੀ ਨਾਵਾ ਆਏ, ਉਹਨ ਜਨਮ ਜਨਮ ਕੀ ਮੈਲ ਉਤਰ, ਨਿਰਮਲ ਨਾਮ ਦ੍ਰਿੜਾਏ, ਨਾਨਕ ਉੱਤਮ ਪਦ ਪਾਇਆ, ਸਤਿਗੁਰ ਕੀ ਲਿਵਲਾਏ, ਸ੍ਰੀ ਰਾਗ ਮਹੱਲਾ ਚੌਥਾ, ਗੁਣ ਗਾਵਾਂ ਗੁਣ ਵਿਥਰਾਂ, ਗੁਰ ਬੋਲੀ ਮੇਰੀ ਮਾਏ, ਗੁਰਮੁਖ ਸੱਜਣ ਗੁਣਕਾਰੀਆ, ਮਿਲ ਸੱਜਣ ਹਰ ਗੁਣ ਗਾਏ, ਹੀਰੇ ਹੀਰ ਮਿਲ ਬਿਧਿਆ, ਰੰਗ ਚੁਲੈ ਨਾਏ, ਮੇਰੇ ਗੋਬਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ, ਅੰਤਰ ਪਿਆਸਰ ਨਾਮ ਕੀ, ਗੁਰ ਤੁਸ ਮਿਲਾਵਾ ਸੋਏ ਰਾਹਾਉ, ਮਨ ਰੰਗੋ ਵਡਭਾਗੀ ਹੋ, ਗੁਰ ਤੁੱਠਾ ਕਰੇ ਪਸਾਓ, ਗੁਰ ਰਾਮ ਨਾਮ ਦ੍ਰਿੜਾਏ ਰੰਗ ਸਿਓ, ਹਉ ਸਤਿਗੁਰ ਕਬਲ ਜਾਓ, ਬਿਨ ਸਤਿਗੁਰ ਹਰ ਨਾਮ ਨਾ ਲੱਭਈ, ਲਾ ਕੋਟੀ ਕਰਮ ਕਮਾਓ, ਬਿਨ ਭਾਗਾਂ ਸਤਿਗੁਰ ਨਾ ਮਿਲੇ, ਕਰ ਬੈਠਿਆ ਨਿਕਟ ਨਿਤ ਪਾਸ, ਅੰਤਰ ਅਗਿਆਨ ਅੰਤਰ ਅਗਿਆਨ ਦੁੱਖ ਭਰਮ ਹੈ, ਹੇ ਅੰਤਰ ਅਗਿਆਨ ਦੁੱਖ ਭਰਮ ਹੈ, ਸਤਿਗੁਰ ਕੋਟੀ ਪਾਸ, ਮਨ ਰੰਗੋ ਵੱਡ ਭਾਗੀ ਹੋ, ਗੁਰ ਤੁੱਠਾ ਕਰੇ ਪਸਾਓ, ਗੁਰ ਨਾਮ ਦ੍ਰਿੜਾਏ ਰੰਗ ਸਿਓ, ਹਉ ਸਤਿਗੁਰ ਕੈ ਬਲ ਜਾਓ, ਬਿਨ ਸਤਿਗੁਰ ਹਰ ਨਾਮ ਨਾ ਲੱਭਈ, ਲਾ ਕੋਟੀ ਕੋਟ ਕਮਾਓ, ਬਿਨ ਭਾਗਾਂ ਸਤਿਗੁਰ ਨਾ ਮਿਲੇ, ਕਰ ਬੈਠਿਆ ਨਿਤ ਨਿਕਟ ਨਿਤ ਪਾਸ, ਅੰਤਰ ਗਿਆਨ ਦੁੱਖ ਪਰਮੈ ਵਿੱਚ ਪੜਦਾ ਦੂਰ ਪਈ ਆਸ, ਬਿਨ ਸਤਿਗੁਰ ਭੇਟੇ ਕੰਚਨ ਨਾ ਥੀਏ, ਮਨ ਮਖਲੋ ਬੂਡਾ ਬੇੜੀ ਪਾਸ, ਸਤਿਗੁਰ ਬੋਹਿਤ ਹਰ ਨਾਭ ਹੈ, ਕਿਤਵੇ ਚੜਿਆ ਜਾਏ, ਸਤਿਗੁਰ ਕਹਿ ਪਾਣੇ ਜੋ ਚੱਲੇ ਵਿੱਚ ਬੋਹਿਤ ਬੈਠਾ ਆਏ, ਧੰਨ ਧੰਨ ਵੱਡ ਭਾਗੀ ਨਾਨਕਾ, ਜਿਨ੍ਹਾਂ ਸਤਿਗੁਰ ਲੈ ਮਿਲਾਏ, ਸ੍ਰੀ ਰਾਗ ਮਹੱਲਾ ਚੌਥਾ, ਹਉ ਪੰਥ ਦਸਾਈ ਨਿਤ ਖੜੀ, ਪ੍ਰਭ ਦੱਸੈ ਤਿਨ ਜਾਓ, ਜਿਨੀ ਮੇਰਾ ਪਿਆਰਾ ਰਵਿਆ ਤਿਨ ਪਿੱਛੇ ਲੱਗ ਫਿਰ ਆਓ, ਕਰ ਮਿੰਨਤ ਕਰ ਜੋਦੜੀ ਮੈਂ ਪ੍ਰੀਤ ਮੀਤਮ ਪ੍ਰੀਤ ਮਿਲਣੇ ਕਾ ਚਾਓ, ਮੇਰੇ ਭਾਈ ਜਣਾ ਮੋ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ, ਹਉ ਸਤਿਗੁਰੂ ਵਿੱਟੋਂ ਵਾਰਿਆ, ਜਿਨ ਹਰ ਪ੍ਰਭ ਦੀਆ ਦਿਖਾ ਰਹਾਓ, ਹੋਏ ਨਿਮਾਣੀ ਧੈ ਪਵਾਂ, ਪੂਰੇ ਸਤਿਗੁਰ ਪਾਸ, ਨਿਮਾਣਿਆ ਗੁਰ ਮਨ ਹੈ, ਗੁਰ ਸਤਿਗੁਰ ਕਰੇ ਸਬਾਸ, ਹਉ ਗੁਰਸਾ ਲਾਹੇ ਨਾ ਰਜਾਓ, ਮੈਂ ਮੇਲੇ ਹਰ ਪ੍ਰਭ ਪਾਸ, ਸਤਿਗੁਰ ਨੋ ਸਭ ਕੋ ਲੋਚਦਾ, ਜੇਤਾ ਜਗਤ ਸਭ ਕੋਏ, ਬਿਨ ਭਾਗਾਂ ਦਰਸ਼ਨ ਨਾ ਥੀਐ, ਭਾਗਹੀਨ ਬੈ ਰੋਏ, ਜੋ ਹਰ ਪ੍ਰਭ ਭਾਣਾ ਸੋ ਥੀਐ, ਤੁਰ ਲਿਖਿਆ ਨਾਮ ਮੇਟੈ ਕੋਏ, ਆਪੇ ਸਤਿਗੁਰ ਆਪ ਹਾਰ, ਆਪੇ ਮਿਲ ਮਿਲਾਏ, ਆਪ ਦਇਆ ਕਰ ਮਿਲ ਸੀ, ਗੁਰ ਸਤਿਗੁਰ ਪਿੱਛੇ ਪਾਏ, ਸਭ ਜਗ ਜੀਵਨ ਜਗ ਆਪ ਹੈ, ਨਾਨਕ ਜਲ ਜਲ ਸਮਾਏ, ਸ੍ਰੀ ਰਾਗ ਮਹੱਲਾ ਚੌਥਾ, ਰਸ ਅੰਮ੍ਰਿਤ ਨਾਮ ਰਸ ਸਤ ਭਲਾ, ਕਿਤਬਿਤ ਮਿਲੇ ਰਸ ਖਾਏ, ਚਾਹੇ ਪੁੱਛੋ ਸੁਹਗਨੀ, ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ, ਓਏ ਬੇਪਰਵਾਹ ਨਾ ਬੋਲਣੀ, ਹਉ ਮਲ ਮਲ ਧੋਵਾਂ ਤਿੰਨ ਪਾਏ, ਪਾਈ ਰੇ ਮਿਲ ਸੱਜਣ ਹਰ ਗੁਣ ਸਾਰ, ਸੱਜਣ ਸਤਿਗੁਰ ਪੁਰਖ ਹੈ ਦੁੱਖ ਕੱਢੇ, ਹਉ ਮੈਂ ਮਾਰ ਰਹਾਉ, ਗੁਰਮੁਖੀਆਂ ਸੁਹਗਨੀ, ਤਿੰਨ ਦਇਆ ਪਈ ਮਨ ਆਏ, ਸਤਿਗੁਰ ਵਚਨ ਰਤਨ ਹੈ, ਜੋ ਮੰਨੇ ਸੋ ਹਰ ਰਸ ਖਾਏ, ਸੇ ਵੱਡ ਭਾਗੀ ਵੱਡ ਜਾਣੀਐ, ਜਿਨ ਹਰ ਰਸ ਖਾਧਾ ਗੁਰ ਪਾਏ, ਇਹ ਹਰ ਰਸ ਬਣ ਤਿੰਨ ਸਬਤ ਹੈ, ਭਾਗ ਹੀ ਨਹੀਂ ਖਾਏ, ਬਿਨ ਸਤਿਗੁਰ ਪੱਲਾ ਨਾ ਪਵੈ, ਮਨਮੁਖ ਰਹੇ ਬਿਲ ਲਾਏ, ਓਏ ਸਤਿਗੁਰ ਆਗੇ ਨਾ ਨਿਵੈ, ਉਹਨਾਂ ਅੰਤਰ ਕ੍ਰੋਧ ਬੱਲਾਏ, ਹਰ ਹਰ ਹਰ ਰਸ ਆਪ ਹੈ, ਆਪੇ ਹਰ ਰਸ ਹੋਏ, ਆਪ ਦਇਆ ਕਰ ਦੇਵਸੀ, ਗੁਰਮੁਖ ਅੰਮ੍ਰਿਤ ਚੋਏ, ਸਭ ਤਨ ਮਨ ਹਰਿਆ ਹੋਇਆ, ਨਾਨਕਰ ਵਸਿਆ ਮਨ ਸੋਏ, ਸ੍ਰੀ ਰਾਗ ਮਹੱਲਾ ਚੌਥਾ, ਦਿਨ ਸਚੜੇ ਫਿਰ ਅੱਥ ਵੈ, ਰਹਿਣ ਸਬਾਈ ਜਾਏ, ਆਪ ਘਟੈ ਨਰ ਨਾ ਬੁੱਝੈ, ਨਿਤ ਮੂਸਾ ਲਾਜ ਟੁਕਾਏ, ਮੁਗੜ ਮਿੱਠਾ ਮਾਇਆ ਪਸਰਿਆ, ਮਨਮੁਖ ਲਾਗ ਮਾਖੀ ਬਚੈ ਪਚਾਏ, ਪਾਈ ਰਵੈ ਮੀਤ ਸਖਾ ਪ੍ਰਭ ਸੋਏ, ਪੁੱਤ ਕਲਾਤਮ ਬੇਖ ਹੈ ਅੰਤ ਬੇਲੀ, ਕੋਏ ਨਾ ਹੋਏ ਰਹਾਓ, ਗੁਰਮਤ ਹਰਲਿਵ ਉਭਰੇ ਅਲਿਪਤ ਰਹੇ ਸਰਨਾਏ, ਓਨੀ ਚੱਲਣ ਸਦਾ ਨਿਹਾਲਿਆ, ਹਰ ਖਰਚ ਲਈ ਆਪਤ ਪਾਏ, ਗੁਰਮੁਖ ਦਰਗਹਿ ਮੰਨੀਐ, ਹਰ ਆਪ ਲਏ ਗਲ ਲਾਏ, ਗੁਰਮੁਖਾਂ ਨੂੰ ਪੰਥ ਪ੍ਰਗਟਾ, ਦਰ ਠਾਕ ਨਾ ਕੋਈ ਪਾਏ, ਹਰ ਨਾਮ ਸਲਾਹਨ ਨਾਮ ਮਨ, ਆ ਨਾਮ ਰਹਿਣ ਲਿਵ ਲਾਏ, ਅਣਹਦ ਤੁਣੀ ਦਰਵਾਜੇ ਦਰ ਸੱਚ ਸੁਭਾ ਪਾਏ, ਜਿਨੇ ਗੁਰਮੁਖ ਨਾਮ ਸਲਾਹੇ ਆਹ, ਤਿਨਾ ਸਭ ਕੋ ਕਹਿ ਸਬਾਸ,
ਸਤਿਗੁਰ ਸਰ ਕੀ ਸੰਗਤ ਦੇਹ ਪ੍ਰਭ ਮੈਂ ਜੱਚ ਕੀ ਅਰਦਾਸ ਨਾਨਕ ਭਾਗ ਵੱਡੇ ਤਿੰਨ ਗੁਰਮੁਖਾਂ ਜਿਨ ਅੰਤਰ ਨਾਮ ਪ੍ਰਗਾਸ ਸ੍ਰੀ ਰਾਗ ਮਹੱਲਾ ਪੰਜਵਾ ਕਰ ਪਹਿਲਾ ਕਿਆ ਤੂੰ ਰੱਤਾ ਦੇਖ ਕੇ ਪੁੱਤਰ ਕਲੱਤਰ ਸਿੰਗਾਰ ਰਸ ਭੋਗੇ ਖੁਸ਼ੀਆਂ ਕਰੈ ਮਾਣ ਰੰਗ ਅਪਾਰ ਬਹੁਤ ਕਰੇ ਫਰਮਾਇਸ ਸੀ ਵਰਤ ਹੋਏ ਅਫਾਰ ਕਰਤਾ ਚੇਤਨਾ ਆਵਈ ਮਨ ਮੁਖੰਦ ਗਵਾਰ ਮੇਰੇ ਮਾਨ ਸੁਖਦਾਤਾ ਹਰ ਸੋਏ ਗੁਰ ਪ੍ਰਸਾਦੀ ਪਾਇਆ ਕਰਮ ਪ੍ਰਾਪਤ ਹੋਇ ਰਹੁ ਕਪੜ ਭੁਗ ਲਪਟਾਇਆ ਸੋਇਨਾ ਰੂਪਾ ਖਾਕ ਹੈ ਵਰ ਬੈਵਰ ਬੋਰੰਗੇ ਕੀ ਰਥ ਥਾਕ ਕਿਸੀ ਚੇਤਨਾ ਪਾਵਹੀ ਬਿਸਰਿਆ ਸਭ ਸਾਖ ਸਿਰਜਨ ਹਾਰ ਭੁਲਾਇਆ ਬਿਨ ਨਾਵੈ ਨਾ ਪਾਕ ਲੈਂਦਾ ਬਦ ਦੁਆਏ ਤੂੰ ਮਾਇਆ ਕਰੇ ਇਕੱਤ ਜਿਸਨੂੰ ਤੂੰ ਪਤੀ ਆਇੰਦਾ ਸੋ ਸਨ ਤੁਜਾ ਅਨੇਤਾ ਅਹੰਕਾਰ ਕਰੇ ਅਹੰਕਾਰੀ ਵਿਆਪਿਆ ਮਨ ਕੀ ਮਤ ਤਿੰਨ ਪ੍ਰਭਾਪ ਭੁਲਾਇਆ ਨਾ ਤਿਸ ਜਾਤ ਨਾ ਪਤ ਸਤਿਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋਏ ਹਰ ਜਨ ਕਹਿ ਰਾਖਾ ਹੀ ਕਹਿ ਕਹਿ ਮਾਨਸ ਹੋਮੈ ਰੋਏ ਜੋ ਹਰਜਨ ਪਵੈ ਸੋ ਕਰੇ ਦਰ ਫੇਰ ਨ ਪਵੈ ਕੋਏ ਨਾਨਕ ਰਤਾ ਰੰਗ ਹਰ ਸਭ ਜਗ ਮੈਂ ਚਾਨਣ ਹੋਏ ਸ੍ਰੀ ਰਾਗ ਮਹੱਲਾ ਪੰਜਵਾਂ ਮਨ ਬਿਲਾਸ ਬਹੁ ਰੰਗ ਘਣਾ ਦ੍ਰਿਸ਼ਟ ਪੂਲ ਖੁਸ਼ੀਆਂ ਛਤਰ ਤਾਰ ਬਾਦਸ਼ਾਹੀਆਂ ਵਿੱਚ ਸੈਂਸੇ ਪਰੀਆਂ ਪਾਈ ਰੇ ਸੁੱਖ ਸਾਧ ਸੰਗ ਪਾਇਆ ਲਿਖਿਆ ਲੇਖ ਤਿਨ ਪੁਰਖ ਵਿਧਾਤਾ ਦੁੱਖ ਸਹਿਸਾ ਮਿੱਟ ਗਿਆ ਰਹਾਉ ਜੇਤੇ ਥਾਣ ਤਨੰਤਰਾ ਤੇਤੇ ਪਵ ਆਇਆ ਤਨ ਵਾਤੀ ਵੱਡ ਭੂਮੀ ਆ ਮੇਰੀ ਮੇਰੀ ਕਰ ਪਰਿਆ ਹੁਕਮ ਲੈ ਚਲਾਏ ਨੇ ਸੰਗ ਹੋਏ ਵਰਤ ਅਫਰਿਆ ਸੁਖੋ ਵਸਗਤ ਕਰ ਲਏ ਹੁਣ ਬਿੰਡਾ ਵੈ ਖਾ ਕਰ ਲਿਆ ਘੋੜ ਤੇਤੀ ਸੇਵਕਾ ਸਾਧਕ ਦਰ ਖਰਿਆ ਗਰਮ ਬਾਰੀ ਵੱਡ ਸਾਹਿਬੀ ਸਭ ਨਾਨਕ ਸੁਪਨ ਥੀਆ ਸ੍ਰੀ ਰਾਗ ਮਹੱਲਾ ਪੰਜਵਾ ਪਲਕੇ ਉੱਠ ਪਪੋਲੀਐ ਬਿਨ ਬੁੱਝੇ ਮੁਗਦੇ ਜਾਣ ਸੋ ਪ੍ਰਭ ਚੇਤਨ ਆਇਓ ਛੁੱਟੈ ਗੀ ਬੇਬਾਣ ਸਤਿਗੁਰ ਸੇਤੀ ਚਿੱਤ ਲਾਏ ਸਦਾ ਸਦਾ ਰੰਗ ਮਾਣ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕਿਤਕ ਫਕੜੇ ਸਭ ਉਖ ਦੀ ਚੱਲੀ ਰਹਿਣ ਰਹਾਓ ਕੁਦਮ ਕਰੇ ਪਸ ਪੰਖੀਆਂ ਦਿਸੈ ਨਾਹੀ ਕਾਲ ਉੱਥੇ ਸਤ ਮਨੁੱਖ ਫਾਥਾ ਮਾਇਆ ਜਾਲ ਮੁਕਤੇ ਸਹੀ ਭਾਲੀਆ ਹੈ ਜੇ ਸੱਚਾ ਨਾਮ ਸਮਾਲ ਜੋ ਕਰ ਛੱਡ ਗ ਬਾਬਨਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੁਧ ਵਰਤਨਾ ਤਿਸ ਕੀ ਚਿੰਤਾ ਨਾਹੀ ਫਾਥੇ ਸੇ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਕੋਈ ਰੱਖ ਨਾ ਸਕੀ ਦੂਜਾ ਕੋ ਨਾ ਦਿਖਾਏ ਚਾਰੇ ਕੁੰਨਾ ਭਾਲਕੈ ਆਏ ਪੈ ਸਰਨਾਏ ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਏ ਸ੍ਰੀ ਰਾਗ ਮਹੱਲਾ ਪੰਜਵਾਂ ਘੜੀ ਮੋਹਤਕਾ ਪਹੁਣਾ ਕਾਜ ਸਵਾਰਨ ਹਾਰ ਮਾਇਆ ਕੰਮ ਵਿਆਪਿਆ ਸਮਝੈ ਨਾਹੀ ਗਵਾਰ ਉੱਠ ਚੱਲਿਆ ਪਛਤਾਇਆ ਪਰਿਆ ਵਸ ਜੰਦਾਰ ਅੰਧੇ ਤੂੰ ਬੈਠਾ ਕੰਧੀ ਪਾਹੇ ਜੇ ਹੋਵੀ ਪੂਰਬ ਲਿਖਿਆ ਤਾਂ ਗੁਰ ਕਾ ਸ਼ਬਦ ਕਮਾਹੇ ਰਹਾਉ ਹਰੀ ਨਾਹੀ ਨਾ ਡੱਡਰੀ ਪੱਕੀ ਵੱਡਣ ਹਾਰ ਲੈ ਲੈ ਦਾਤ ਪੁੰਤਿਆ ਲਾਵੇ ਕਰ ਤਈਆ ਜਾਂ ਹੂਆ ਹੁਕਮ ਕਿਰਸਾਨ ਦਾ ਤਾਂ ਲੁਣ ਮਿਨਿਆ ਖੇਤਾਰ ਪਹਿਲਾ ਪੈਰ ਤੰਦੈ ਗਿਆ ਦੂਜੇ ਪਰਸ ਹੋਇਆ ਤੀਜੇ ਚੱਖ ਚਖਾਇਆ ਚੌਥਾ ਭੂਰ ਪਿਆ ਕਦ ਹੀ ਚੇਤਨ ਆਇਓ ਜਿਨ ਜੀਓ ਪਿੰਡ ਦੀਆ ਸਾਧ ਸੰਗਤ ਕੋ ਵਾਰਿਆ ਜੀਓ ਕੀ ਆ ਕੁਰਬਾਨ ਜਿਸ ਤੇ ਸੋਚੀ ਮਨ ਭਈ ਮਿਲਿਆ ਪੁਰਖ ਸੁਜਾਨ ਨਾਨਕ ਡਿੱਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ ਪੰਜਵਾ ਫੱਬੇ ਗੱਲਾਂ ਵਿਸਰਨ ਇੱਕੋ ਵਿਸਰ ਨਾ ਜਾਓ ਧੰਦਾ ਸਭ ਜਲਾਇ ਕੈ ਗੁਰਨਾਮ ਦੀਆ ਸਚ ਸੁਆਓ ਆਸਾ ਸਭੇ ਲਾਹੇ ਕੈ ਇੱਕਾ ਆਸ ਕਮਾਓ ਜਿਨੀ ਸਤਿਗੁਰ ਸੇਵਿਆ ਤਨ ਅੱਗੇ ਮਿਲਿਆ ਥਾਉ ਮਾਣ ਮੇਰੇ ਕਰਤੇ ਨੂੰ ਸਾ ਲਾਹੇ ਸਭੇ ਛੱਡ ਸਿਆਣ ਭਾ ਗੁਰ ਕੀ ਪੈਰੀ ਪਾਹੇ ਰਹਾਉ ਦੁੱਖ ਭੁੱਖ ਨਹਿ ਵਿਆਪਾਈ ਜੇ ਸੁਖਦਾਤਾ ਮਨ ਹੋਏ ਕਿਤ ਹੀ ਕਾਮਨਾ ਛਿਜੀਐ ਜਾਂ ਹਿਰਦਾ ਸੱਚਾ ਸੋਏ ਜਿਸ ਤੂੰ ਰੱਖੈ ਹੱਥ ਦੇ ਤੇ ਸਮਾਰ ਨਾ ਸਕੈ ਕੋਏ ਸੁਖਦਾਤਾ ਗੁਰ ਸੇਵੀਐ ਸਭ ਅਵਗੁਣ ਕੱਢੈ ਥੋਏ ਸੇਵਾ ਮੰਗੈ ਸੇਵਕੋ ਲਾਈਆਂ ਆਪਣੀ ਸੇਵ ਸਾਧੂ ਸੰਗਮ ਸਕਤੇ ਤੂਠੈ ਪਾਵਨ ਦੇਵ ਸਭ ਕਿਛੁ ਵਸਕਤ ਸਾਹਿਬੈ ਆਪੇ ਕਰਨ ਕਰੇਵ ਸਤਿਗੁਰ ਕੈ ਬਲਹਾਰਣਾ ਮਨਸਾ ਸਭ ਪੁਰੇਵ ਇੱਕੋ ਦਿਸੈ ਸੱਜਣੋ ਇੱਕੋ ਭਾਈ ਮੀਤ ਇੱਕ ਸਹਿ ਦੀ ਸਮੱਗਰੀ ਇੱਕ ਸਹਿ ਦੀ ਹੈ ਰੀਤ ਇੱਕ ਸਿਉ ਮਨ ਮਾਨਿਆ ਤਾ ਹੁਆ ਨੇਹ ਚਲਜੀਤ ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਗੀਤ ਸ੍ਰੀ ਰਾਗ ਮਹੱਲਾ ਪੰਜਵਾ ਸਭੇ ਥੋਕ ਪ੍ਰਾਪਤੀ
ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕੱਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮੱਥ ਮੇਰੇ ਮਨ ਇੱਕ ਸੋਲੇ ਚਿੱਤ ਲਾਏ ਏਕਸ ਬਿਨ ਸਭ ਤੰਦ ਹੈ ਸਭ ਮਿਥਿਆ ਮੋਹ ਮਾਹਿ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮ ਖੇਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖੇ ਆਤਨ ਸਤਿਗੁਰ ਚਿੰਨ ਗਹੇ ਸਫਲ ਮੂਰਤ ਸਫਲਾ ਘੜੀ ਜਿਸ ਸੱਚੇ ਨਾਲ ਪਿਆਰ ਦੁੱਖ ਸੰਤਾਪਣ ਲੱਗਾ ਜਿਸ ਹਰਕ ਨਾਮ ਅਧਾਰ ਦੂ ਬਾਂਹ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਸਭਾ ਢੋਈ ਤੇ ਸਹੀਨੋ ਮਿਲੈ ਜਿਨ ਪੂਰਾ ਗੁਰੂ ਲੱਭਾ ਨਾਨਕ ਬੱਧਾ ਕਰਤਾ ਹਾਂ ਜਿਥੈ ਮਿਰਤਨਾ ਜਨਮ ਜਰਾ ਸ੍ਰੀ ਰਾਗ ਮਹੱਲਾ ਪੰਜਵਾ ਸੋਈ ਧਿਆਈਐ ਜੀਅੜੇ ਸਿਰ ਸ਼ਾਹਾਂ ਪਾਤਸ਼ਾਹ ਤਿਸ ਕੀ ਕਰ ਮਨ ਆ ਕਰ ਆਸਮਾਨ ਜਿਸਕਾ ਸਵ ਸਵਸਾਹ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਨੀ ਪਾਹ ਮਾਨ ਮੇਰੇ ਸੁਖ ਸਹਿ ਸੇਤੀ ਜਪ ਨਾਉ ਆਠ ਪੈਰ ਪਵਤੈ ਤੂੰ ਗੁਣ ਗੋਇੰਦ ਨਿਤ ਗਾਉ ਰਾਹਾਉ ਤਿਸ ਕੀ ਸ਼ਰਨੀ ਪਰਮਨਾ ਜਿਸ ਜੀਵਡ ਅਵਰਨ ਕੋਏ ਜਿਸ ਸਿਮਰਤ ਸੁਖ ਹੋਏ ਘਣਾ ਦੁੱਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕੱਟੀਐ ਜਮਕੀ ਫਾਸ ਸੁਖ ਦਾਤਾ ਪਏ ਪੰਜਨੋ ਤਿਸ ਆਗਿਆ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਅਵਰ ਰਾਸ ਬਹੁਤ ਬਹੁਤ ਬਖਾਣੀਐ ਉੱਚੋ ਉੱਚਾ ਥਾਉ ਵਰਨਾ ਚਿਹਨਾ ਬਹਰਾ ਕੀਮਤ ਕਹਿ ਨਾ ਸਕਾਉ ਨਾਨਕ ਕੋ ਪ੍ਰਭ ਮਯਾ ਕਰ ਸਚ ਦੇਵੋ ਆਪਣਾ ਨਾਉ ਸ੍ਰੀ ਰਾਗ ਮਹੱਲਾ ਪੰਜਵਾਂ ਨਾਮ ਧਿਆਏ ਸੋ ਸੁਖੀ ਤੇ ਸਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ ਸਾਧ ਸੰਗਤ ਕੈ ਕਰ ਵਸੈ ਏਕੋ ਸੱਚਾ ਸੋਏ ਮੇਰੇ ਮਾਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਅੱਗ ਲੈ ਛਡਾਏ ਰਹੋ ਦੁਨੀਆਂ ਕਿ ਵਡਿਆਈਆਂ ਕਵਣੈ ਅਵੈ ਕਾਮ ਮਾਇਆ ਕਰੰਗ ਸਫਿਕਾ ਜਾ ਤੋ ਬਿਨ ਸਨਿਧਾਨ ਜਾ ਕੇ ਹਿਰਦੇ ਹਰ ਵਸੈ ਸੋ ਪੂਰਾ ਪ੍ਰਧਾਨ ਸਾਧੂ ਕੀ ਹੋ ਰੇਨੁਕਾ ਆਪਣਾ ਆਪ ਤਿਆਗ ਉਪਾਮ ਸਿਆਣਪ ਸਗਲ ਛੱਡ ਗੁਰ ਕੀ ਚਰਨੀ ਲਾਗ ਤਿਸੇ ਪ੍ਰਾਪਤ ਰਤਨ ਹੋਏ ਜਿਸ ਮਸਤਕ ਹੋਵੇ ਭਾਗ ਤਿਸੇ ਪ੍ਰਾਪਤ ਭਾਈ ਹੋ ਜਿਸ ਦੇਵੇ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੈ ਹੋਮੈ ਤਾਪ ਨਾਨਕ ਕਉ ਗੁਰ ਪੇਟਿਆ ਬਿਨਸੇ ਸਗਲ ਸੰਤਾਪ ਸ੍ਰੀ ਰਾਗ ਮਹੱਲਾ ਪੰਜਵਾ ਇੱਕ ਪਛਾਣੂ ਜੀ ਕਾ ਇੱਕੋ ਰੱਖਣਹਾਰ ਇੱਕ ਸਕਾ ਮਨ ਆਸਰਾ ਇੱਕੋ ਪ੍ਰਾਣ ਆਧਾਰ ਤੇ ਸਰਨਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੇ ਸਗਲੋ ਪਾਮ ਤਿਆਗ ਗੁਰ ਪੂਰਾ ਅਰਾਧ ਨਿਤ ਇੱਕ ਸਕੀਲੇ ਵਿਲਾਗ ਰਹਾਉ ਇੱਕੋ ਭਾਈ ਮਿੱਤ ਇੱਕ ਇੱਕੋ ਮਾਤ ਪਿਤਾ ਇੱਕ ਸਕੀ ਮਨ ਟੇਕ ਹੈ ਜਿਨ ਜੀਓ ਪਿੰਡ ਦਿੱਤਾ ਸੋ ਭ੍ਰਮਣੋ ਨਾ ਬਿਸਰੈ ਜਿਨ ਸਭ ਕਿਛ ਵਸ ਕੀਤਾ ਕਰ ਇੱਕੋ ਬਾਹਰ ਇੱਕੋ ਥਾਨ ਥਨੰਤਰ ਆਪ ਜੀ ਜਨ ਸਭ ਜਿਨ ਕੀਏ ਆਠ ਪੈਰ ਤਿਸ ਜਾਪ ਇੱਕ ਸੇਤੀ ਰਤਿਆ ਨਾ ਹੋਵੀ ਸੋਗ ਸੰਤਾਪ ਪਾਰ ਬ੍ਰਹਮ ਪ੍ਰਭ ਇੱਕ ਹੈ ਦੂਜਾ ਨਾਹੀ ਕੋਏ ਜੀਉ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਏ ਪੂਰੈ ਪੂਰਾ ਗੁਰ ਪੂਰੈ ਪੂਰਾ ਭਇਆ ਜਪ ਨਾਨਕ ਸੱਚਾ ਸੋਏ ਸ੍ਰੀ ਰਾਗ ਮਹੱਲਾ ਪੰਜਵਾ ਜਿਨ੍ਹਾਂ ਸਤਿਗੁਰ ਸੁਚਿਤ ਲਾਇਆ ਸੇ ਪੂਰੇ ਪ੍ਰਧਾਨ ਜਿਨ ਕੋ ਆਪ ਦਇਆਲ ਹੋਏ ਤਿਨ ਉਪਜੈ ਮਨ ਗਿਆਨ ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੇ ਏਕੋ ਨਾਮ ਤਿਹਾਏ ਸਰਬ ਸੁਖਾਂ ਸੁਖ ਉਪਜੈ ਦਰਗਹਿ ਪੈਦਾ ਜਾਏ ਰਾਹਾਵ ਜਨਮ ਮਰਨ ਕਾ ਪਉ ਗਿਆ ਭਾਉ ਭਗਤ ਗੋਪਾਲ ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ ਜਨਮ ਮਰਨ ਕੀ ਮਲ ਕੱਟੀਐ ਗੁਰਦਰਸ਼ਨ ਦੇਖ ਨਿਹਾਲ ਥਾਨ ਤਨੰਤਰ ਰਹਿਆ ਪਾਰ ਬ੍ਰਹਮ ਪ੍ਰਭ ਸੋਏ ਸਭਨਾ ਦਾਤਾ ਇੱਕ ਹੈ ਦੂਜਾ ਨਾਹੀ ਕੋਏ ਤੇ ਸਰਨਾਈ ਛੁੱਟੀਐ ਗੁਰ ਕੀਤਾ ਲੋੜੇ ਸੋ ਹੋਏ ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ ਤਿਨ ਕੀ ਸੁਭਾ ਨਿਰਮਲੀ ਪ੍ਰਗਟ ਭਈ ਜਹਾਨ ਜਿਨੇ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾਂ ਮਿਲ ਸਤਿਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਏ ਅੰਤਰ ਜੋਤ ਪ੍ਰਗਾਸੀਆ ਇੱਕ ਸਿਉਂ ਲਿਵ ਲਾਏ ਮਿਲ ਸਾਧੂ ਮੁਖ ਉਜਲਾ ਪੂਰਬ ਲਿਖਿਆ ਪਾਏ ਗੁਣ ਗੋਬਿੰਦ ਨਿਤ ਗਾਵਨੇ ਨਿਰਮਲ ਸਾਚਾ ਨਾਏ ਮੇਰੇ ਮਨ ਗੁਰ ਸ਼ਬਦੀ ਸੁਖ ਹੋਏ ਗੁਰ ਪੂਰੇ ਕੀ ਚਾਕਰੀ ਬਿਰਥਾ ਜਾਏ ਨਾ ਕੋਈ ਰਹਾ ਮਨ ਕਿਆ ਇੱਛਾ ਪੂਰੀਆਂ ਪਾਇਆ ਨਾਮ ਨਿਧਾਨ ਅੰਤਰ ਜਾਮੀ ਸਦਾ ਸੰਗ ਕਰਨ ਹਰ ਪਛਾਣ ਗੁਰ ਪ੍ਰਸਾਦੀ ਮੁਖ ਉਜਲਾ
ਜਪ ਨਾਮ ਦਾਨ ਇਸਨਾਨ ਕਾਮ ਕਦੋਂ ਲੋਭ ਬਿਨਸਿਆ ਤਜਿਆ ਸਭ ਅਭਿਮਾਨ ਪਾਇਆ ਲਾਹ ਲਾਭ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪਰ ਮੇਲਿਆ ਦੀਆ ਆਪਣਾ ਨਾਮ ਆਵਣ ਜਾਣਾ ਰਹਿ ਗਿਆ ਆਪ ਹੋਆ ਮਿਹਰਬਾਨ ਸੱਚ ਮਹਿਲ ਕਰ ਪਾਇਆ ਗੁਰ ਕਾ ਸ਼ਬਦ ਪਛਾਣ ਭਗਤ ਜਨਾ ਕੋ ਰੱਖਦਾ ਆਪਣੀ ਕਿਰਪਾ ਧਾਰ ਹਾਲਤ ਪਲਤ ਮਖੁਜਲੇ ਸਾਚੇ ਕੇ ਗੁਣ ਸਾਰ ਆਠ ਪੈਰ ਗੁਣ ਸਾਰ ਦੇ ਰਤੇ ਰੰਗ ਅਪਾਰ ਪਾਰ ਬ੍ਰਹਮ ਸੁਖ ਸਾਗਰ ਨਾਨਕ ਸਤ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਪੂਰਾ ਸਤਿਗੁਰ ਜੇ ਮਿਲੈ ਪਾਈਆ ਸ਼ਬਦ ਨਿਧਾਨ ਕਰ ਕਿਰਪਾ ਪ੍ਰਭ ਆਪਣੀ ਜਪੀਆ ਅੰਮ੍ਰਿਤ ਨਾਮ ਜਨਮ ਮਰਨ ਦੁੱਖ ਕਾਟੀਐ ਲਾਗੈ ਸਹਿਜ ਧਿਆਨ ਮੇਰੇ ਮਾਣ ਪ੍ਰਭ ਸਰਨਾਈ ਪਾਏ ਹਰ ਬਿਨ ਦੂਜਾ ਕੋ ਨਹੀਂ ਏਕੋ ਨਾਮ ਤਿਹਾਈ ਰਹਾਉ ਕੀਮਤ ਕਹਿਣ ਨਾ ਜਾਈਐ ਸਾਗਰ ਗੁਣੀ ਅਥਾ ਵਡਭਾਗੀ ਹੇ ਮਿਲ ਸੰਗਤੀ ਸੱਚਾ ਸ਼ਬਦ ਵਿਸਾਹ ਕਰ ਸੇਵਾ ਸੁਖ ਸਾਗਰ ਸਿਰ ਸਾਹ ਪਾਤਸ਼ਾਹ ਚਰਨ ਕਮਲ ਕਾ ਆਸਰਾ ਦੂਜਾ ਨਾਹੀ ਠਾਓ ਮੈਂ ਤਰ ਤੇਰੀ ਪਾਰ ਬ੍ਰਹਮ ਤੇਰੇ ਤਾਣ ਰਹਾਓ ਨਿਮਾਣਿਆ ਪ੍ਰਮਾਣ ਤੂੰ ਤੇਰੇ ਸੰਗ ਸੰਭਾਓ ਹਰ ਜਪੀਐ ਆਰਾਧੀਐ ਆਠ ਪੈਰ ਗੋਬਿੰਦ ਜੀ ਪ੍ਰਾਣ ਤਨ ਤਨ ਰੱਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੁੱਖ ਉਤਾਰਿਆ ਪ੍ਰਪਾਰ ਬ੍ਰਹਮ ਬਖਸ਼ਿੰਦ ਸ੍ਰੀ ਰਾਗ ਮਹੱਲਾ ਪੰਜਵਾਂ ਪ੍ਰੀਤ ਲੱਗੀ ਤੇ ਸੱਚ ਸਿਉ ਮਰ ਨਾ ਆਵੈ ਜਾਏ ਨਾ ਬੇ ਛੋੜਿਆ ਵਿਛੜੈ ਸਭ ਮੇਰੇ ਹਸ ਮਾਏ ਦੀਨ ਦਰਦ ਦੁੱਖ ਭੰਜਨ ਨਾ ਸੇਵਕ ਅਸਤ ਭਾਏ ਚਰਜ ਰੂਪ ਨਿਰੰਜਨ ਗੁਰ ਮੇਲ ਆਇਆ ਮਾਏ ਭਾਈ ਰੇ ਮੈਂ ਭਾਈ ਰੇ ਮੀਤ ਕਰੋ ਪ੍ਰਭ ਸੋਏ ਮਾਇਆ ਮੂਹ ਪ੍ਰੀ ਤ੍ਰਿਗ ਸੁਖੀ ਨਾ ਦਿਸੈ ਕੋਈ ਰਹਾਓ ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਸਕਲ ਸਾਈ ਅਤ ਵੱਡਾ ਉੱਚਾ ਵੱਡਾ ਅਪਾਰ ਬਾਲਕ ਬਿਰਧ ਨਾ ਜਾਣੀਐ ਨਿਚਲ ਤਸਤਰਵਾਰ ਜੋ ਮੰਗੀਐ ਸੋਈ ਪਾਈਐ ਨਿਧਾਰਾ ਆਧਾਰ ਜਿਸ ਪੇਖਤ ਕਿਲ ਵਿਖੇਰਾ ਮਨ ਤਨ ਹੋਵੇ ਸ਼ਾਂਤ ਇੱਕ ਮਨ ਏਕ ਧਿਆਇ

0: ਸਦਾ ਸਦਾ ਅਰਾਧੀ ਹੈ, ਦਿਨ ਵਿਸਤਰੋ ਨਹੀਂ ਰਾਤ, ਜਿਨਕੋ ਪੂਰਵ ਲਿਖਿਆ ਤਿਨਕਾ ਸਖਾ ਗੋਬਿੰਦ, ਤਨ ਮਨ ਤਨ ਅਰਪੀ ਸਭੋ ਸਗਲ ਵਾਰੀਐ ਇਹ ਜਿੰਦ, ਦੇਖੈ ਸੁਣੈ ਹਦੂਰ ਸਾਧ, ਘਟ ਘਟ ਬ੍ਰਹਮ ਰਵਿੰਦ, ਅਕਿਰਤ ਕਾ ਨਾਨੋ ਪਾਲਦਾ, ਪ੍ਰਭ ਨਾਨਕ ਸਦ ਬਖਸ਼ਿੰਦ, ਸ੍ਰੀ ਰਾਗ ਮਹੱਲਾ ਪੰਜਵਾ, ਮਨ ਤਾਣ ਧਾਨ ਜਿਨ ਪ੍ਰਭ ਦੀਆ ਰੱਖਿਆ, ਹਾ ਸਭ ਸਹਿਜ ਸਵਾਰ, ਸਰਬ ਕਲਾ ਕਰ ਥਪਿਆ, ਅੰਤਰ ਜੋਤਿ ਅਪਾਰ, ਸਦਾ ਸਦਾ ਪ੍ਰਭ ਸਿਮਰੀਆ, ਅੰਤਰ ਰਾਖੁਰ ਤੁਹਾਰ, ਮੇਰੇ ਮਾਨ ਹਰ ਬਿਨ ਅਵਰ ਨਾ ਕੋਇ, ਪ੍ਰਭ ਸਰਨਾਈ ਸਦਾ ਰਹੋ, ਦੁਖ ਨਾ ਵਿਆਪੈ ਕੋਇ ਰਹਾਓ, ਰਤਨ ਪਦਾਰਥ ਮਾਨਿਕਾ, ਸੋਇਨਾ ਰੂਪਾ ਖਾਕ, ਮਾਤ ਪਿਤਾ ਸੁਤ ਬੰਧ ਪਾ, ਕੂੜੇ ਸਭੇ ਸਾਕ, ਜਿਨ ਕੀਤਾ ਤਿਸ ਨ ਜਾਣ ਆਈ, ਮਨ ਮੁਖ ਪਸ ਨਾ ਪਾਕ, ਅੰਤਰ ਬਾਹਰ ਰਵ ਰਹਿਆ, ਤਿਸ ਨੂੰ ਜਾਣ ਦੂਰ, ਤਿਸ ਨਾ ਲਾਗੀ ਰਹਿਚ ਰਹਿਆ, ਅੰਤਰ ਹਉਮੈ ਕੂਰ, ਭਗਤੀ ਨਾਮ ਵੀ ਹੂਣਿਆ, ਆਵਹਿ ਵੰਨੈ ਪੂਰ, ਰੱਖ ਲਿਹੋ ਪ੍ਰਭ ਕਰਨ ਹਾਰ, ਜੀ ਜੰਤ ਕਰ ਦਇਆ, ਬਿਨ ਪ੍ਰਭ ਕੋਈ ਨਾ ਰੱਖਣ ਹਾਰ, ਨੇ ਮਹਾ ਵਿਕਟ ਜਮ ਪਹਿਆ, ਨਾਨਕ ਨਾਮ ਨਾ ਬਿਸਰਾਹੋ, ਕਰ ਆਪਣੀ ਹਰਮਿਆ, ਸ੍ਰੀ ਰਾਗ ਮਹੱਲਾ ਪੰਜਵਾ, ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇ, ਸੁਤ ਦਾਰਾ ਬਣਤਾ ਅਨੇਕ, ਬਹੁਤ ਰੰਗ ਅਰ ਵੇਸ, ਹਰ ਨਾਮ ਹਿਰਦੈ ਨ ਵਸਈ, ਕਾਰਜ ਕਿਤਨ ਲੇਖ, ਮੇਰੇ ਮਨ ਹਰ ਨਾਮ ਧਿਆਏ, ਕਰ ਸੰਗਤ ਨਿਤ ਸਦਕੀ, ਗੁਰ ਚਰਨੀ ਚਿਤ ਲਾਇ ਰਹਾਓ, ਨਾਮ ਨਿਧਾਨ ਧਿਆਈਐ, ਮਸਤਕ ਹੋਵੈ ਭਾਗ, ਕਾਰਜ ਸਭ ਸਵਾਰੀਐ, ਗੁਰ ਕੀ ਚਰਨੀ ਲਾਗ, ਹਉਮੈ ਰੋਗ ਭ੍ਰਮ ਕੱਟੀਐ, ਨਾ ਆਵੈ ਨਾ ਜਾਗ, ਕਰ ਸੰਗਤ ਤੂੰ ਸਾਧਕੀ, ਅੜਸੜ ਤੀਰਥ ਨਹਾਓ, ਜੀਉ ਪ੍ਰਾਣ ਮਨ ਧਨ ਹਰੇ ਸੱਚ ਇਹ ਸੁਭਾਓ, ਇੱਥੇ ਮਿਲੇ ਵਡਿਆਈਆਂ, ਦਰਗਹਿ ਪਾਵੈ ਥਾਓ, ਕਰੇ ਕਰਾਏ ਆਪ ਪ੍ਰਭ ਸਭ ਕਿਸ ਤਿਸੀ ਹਾਥ, ਮਾਰ ਆਪੇ ਜੀਵਲ ਦਾ ਅੰਤਰ ਬਾਹਰ ਸਾਥ, ਨਾਨਕ ਪ੍ਰਭ ਸਰਨਾਗਤੀ ਸਰਬ ਘਟਾਂ ਕੇ ਨਾਥ, ਸ੍ਰੀ ਰਾਗ ਮਹੱਲਾ ਪੰਜਵਾ, ਸ਼ਰਨ ਪਏ ਪ੍ਰਭ ਆਪਣੇ ਗੁਰੂ ਹੋਆ ਕਿਰਪਾਲ, ਸਤਿਗੁਰ ਕੇ ਉਪਦੇਸੇ ਹੈ ਬਿਨਸੇ ਸਰਬ ਜੰਜਾਲ, ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ, ਮਨ ਮੇਰੇ ਸਤਿਗੁਰ ਸੇਵਾ ਸਾਰ, ਕਰੇ ਦਇਆ ਪ੍ਰਭ ਆਪਣੀਆਂ ਕਿਰਮਖਣ ਮਨੋ ਵਿਸਾਰ, ਰਹਾਉ ਗੁਣ ਗੋਬਿੰਦ ਨਿਤ ਗਾਵੀਐ, ਅਵਗੁਣ ਕੱਟਣ ਹਾਰ, ਬਿਨ ਹਰ ਨਾਮ ਨਾ ਸੁਖ ਹੋਏ, ਕਰ ਰਿੱਠੇ ਵਿਸਥਾਰ, ਸਹਿਜੇ ਸਿਫਤੀ ਰਤਿਆ, ਭਵਜਲ ਉਤਰੇ ਪਹਰ, ਤੀਰਥ ਵਰਤ ਲਖ ਸੰਜਮਾ, ਪਾਈਐ ਸਾਧੂ ਧੂਰ, ਲੂਕ ਕਮਾਵੈ ਕਿਸ ਤੇ, ਜਹ ਵੇਖੈ ਸਦਾ ਅਧੂਰ, ਥਾਨ ਤਨੰਤਰ ਰਹਿਆ ਪ੍ਰਭ ਮੇਰਾ ਭਰਪੂਰ, ਸੱਚ ਪਾਤਸ਼ਾਹੀ ਅੰਮ੍ਰਿਤ ਸੱਚ, ਸੱਚੇ ਸੱਚਾ ਥਾਂਡ, ਸੱਚੀ ਕੁਦਰਤ ਧਾਰਿਣ, ਸੱਚ ਸਿਰਜਣ ਜਹਾਨ, ਨਾਨਕ ਜਪੀਐ ਸੱਚ ਨਾਮ, ਹਉ ਸਦਾ ਸਦਾ ਕੁਰਬਾਨ, ਸ੍ਰੀ ਰਾਗ ਮਹੱਲਾ ਪੰਜਵਾ, ਉਦਮ ਕਰ ਜਪਣਾ ਵਡਭਾਗੀ ਤਨ ਖਾਟ, ਸੰਤ ਸੰਗਰ ਸਿਮਰ ਨਾਮਲ ਜਨਮ ਜਨਮ ਕੀ ਕਾਟ, ਮਨ ਮੇਰੇ ਰਾਮ ਨਾਮ ਜਪ ਜਾਪ, ਬਿਨ ਇੱਛੇ ਫਲ ਪੁੰਚ ਤੂੰ, ਰੱਬ ਚੂਕੈ ਸੋਗ ਸੰਤਪ ਰਹਾਉ, ਜਿਸ ਕਾਰਨ ਤਨ ਧਾਰਿਆ, ਸੋ ਪ੍ਰਭ ਡਿੱਠਾ ਨਾਲ, ਜਲ ਥਲ ਮਹੀ ਅਲ ਪੂਰਿਆ, ਪ੍ਰਭ ਆਪਣੀ ਨਦਰ ਨਿਹਾਲ, ਮਨ ਧਨ ਨਿਰਮਲ ਹੋਇਆ, ਲਾਗੀ ਸਹਿਜ ਪ੍ਰੀਤ, ਚਰਨ ਭਜੇ ਪਰਮ ਕੇ, ਸਭ ਜਪ ਤਪਤ ਨਹੀਂ ਕੀਤ, ਰਤਨ ਜਵੇਹਰ ਮਨ ਕਾ ਅੰਮ੍ਰਿਤ ਹਰਿ ਕਾ ਨਾਉ, ਸੂਖ ਸਹਿਜ ਆਨੰਦ ਰਾਸ, ਜਨ ਨਾਨਕ ਹਰਗੁਣ ਗਾਉ, ਸ੍ਰੀ ਰਾਗ ਮਹੱਲਾ ਪੰਜਵਾਂ, ਸੋਈ ਸਾਸ ਸਾਉਣ ਸੋਇਜ ਜਪੀਆ ਹਰ ਨਾਉ, ਚਰਨ ਕਮਲ ਗੁਰ ਘਣ ਧਨ ਦੀਆ, ਮਿਲਿਨ ਥਾ ਵੇ ਥਾਉ, ਸਾਚੀ ਪੂੰਜੀ ਸਤ ਸੰਜਮੋ, ਆਠ ਪੈਰ ਗੁਣ ਗਾਓ, ਕਰ ਕਿਰਪਾ ਪ੍ਰਭ ਆਪਣੀ ਮਰਨ ਆਵਣ ਜਾਓ, ਮੇਰੇ ਮਾਨ ਹਰ ਪਾਏ ਸਦਾ ਇੱਕ ਰੰਗ, ਘਟ ਘਟ ਅੰਤਰ ਰਬ ਰਹਿਆ ਸਦਾ ਸਹਾਈ ਸੰਗ ਰਹਾਉ, ਸੁੱਖਾਂ ਕੀਮਤ ਕਿਆ ਗਣੀ, ਜਾ ਸਿਮਰੀ ਗੋਬਿੰਦ, ਜਿਨ ਚਾਖਿਆ ਸੇ ਤ੍ਰਿਪਤਾਸਿਆ, ਉਹ ਰਸ ਜਾਣਾ ਜਿੰਦ, ਸੰਤਾਂ ਸੰਗਤ
1: ਬਖਸ਼ਿੰਦ, ਜਿਨ ਸੇਵਿਆ ਪ੍ਰਭ ਆਪਣਾ ਸੁਹਾਵਿੰਦ, ਅਵਸਰ ਹਰ ਜਸ ਗੁਣ ਰਮਣ, ਜਿਤ ਕੋਟ ਮਜਨ ਇਸ਼ਨਾਨ, ਰਸਨਾ ਉਚਰੇ ਗੁਣਵਤੀ, ਕੋਇ ਨਾ ਪੂਜੇ ਦਾਨ, ਦ੍ਰਿਸ਼ਟ ਧਾਰ ਮਨ ਤਨ ਵਸੈ, ਦਿਆਲ ਪੁਰਖ ਮਿਹਰਬਾਨ, ਜੀਉ ਪਿੰਡ ਧਨ ਤੇ ਸਦਾ, ਹਉ ਸਦਾ ਸਦਾ ਕੁਰਬਾਨ, ਮਿਲਿਆ ਕਦੇ ਨਾ ਵਿਛੜੈ, ਜੋ ਮਿਲਿਆ ਕਰਤਾਰ, ਦਾਸਾਂ ਕੇ ਬੰਧਨ ਕੱਟਿਆ, ਸਾਚੇ ਸਿਰਜਣਹਾਰ, ਭੂਲਾ ਮਾਰਗ ਪਾਇਓ, ਗੁਣ ਅਵਗੁਣ ਨਾਮ ਵਿਚਾਰ, ਨਾਨਕ ਤੇ ਸਰਨਾਗਤੀ, ਜੇ ਸਗਲ ਘਟਾ ਆਧਾਰ, ਸ੍ਰੀ ਰਾਗ ਮਹੱਲਾ ਪੰਜਵਾਂ ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਕ ਅਗਲੇ ਤਿਸ ਬਿਨਿ ਅਵਰ ਨ ਕੋਇ ਮਿਹਰ ਕਰੇ ਜੇ ਆਪਣੀ ਚਸਾ ਨਾ ਬਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿਚਿਰ ਸਾਚ ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਬਿਨਾਸ਼ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰੇ ਮਨ ਤਨ ਭੁੱਖ ਵਾਤੇ ਅਗਲੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾਂ ਭਾਲੀਆਂ ਸਾਹਿਬ ਨਿਆਵ ਨਾ ਜਾਏ ਤਿਸ ਆਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀਐ ਅੰਤ ਨਾ ਪਾਰਾਵਾਰ ਪਰਬਤ ਘਾਰ ਸਲਾਹੀਐ ਜਿਸ ਦੇ ਚਲਤ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਪਰਬਦਗਾਰ ਸਲਾਹੀਐ ਜਿਸ ਦੇ ਚਲਤੇ ਅਨੇਕ ਸਦਾ ਸਦਾ ਆਰਾਧੀਐ ਇਹਾ ਮਤ ਵਸੀਖ ਮਨ ਤਨ ਮਿੱਠਾ ਤਿਸ ਲੱਗੇ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਮਿਲ ਭਾਈ ਹੋ ਸੱਚਾ ਨਾਮ ਸੰਭਾਲ ਤੋਸਾ ਬੰਦੋ ਜੀ ਕਾ ਇੱਥੇ ਉੱਥੇ ਨਾਲ ਗੁਰਪੂਰੇ ਤੇ ਪਾਈਐ ਆਪਣੀ ਨਦਰ ਨਿਹਾਲ ਕਰਮ ਪ੍ਰਾਪਤ ਤਿਸ ਹੋਵੈ ਜਿਸ ਨੂੰ ਹੋਏ ਦਇਆਲ ਮੇਰੇ ਮਨ ਗੁਰਜੇ ਵੜਾਵਰ ਨਾ ਕੋਏ ਦੂਜਾ ਥਾਉ ਨਾ ਕੋ ਸੁਜੈ ਗੁਰ ਮਿਲੇ ਸੱਚ ਸੋਏ ਰਹਾਉ ਸਗਲ ਪਦਾਰਥ ਤਿਸ ਮਿਲੈ ਜਿਨ ਗੁਰ ਡਿੱਠਾ ਜਾਏ ਗੁਰਚਰਣੀ ਜਿਨ ਮਨ ਲੱਗਾ ਸੇ ਬੜਭਾਗੀ ਮਾਏ ਗੁਰਦਾਤਾ ਸਮਰੱਥ ਗੁਰ ਗੁਰ ਸਭ ਮੈਂ ਰਿਹਾ ਸਮਾਏ ਗੁਰ ਪਰਮੇਸ਼ੁਰ ਪਾਰ ਬ੍ਰਹਮ ਗੁਰ ਡੁਬਦਾ ਲੈ ਤਰਾਏ ਕਿਤ ਮੁਖ ਗੁਰ ਸਲਾਹੀਐ ਕਰਨ ਕਾਰਨ ਸਮਰੱਥ ਸੇ ਮੱਥੇ ਨਹਿ ਚਲ ਰਹੇ ਜਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪਿਆ ਲਿਆ ਜਨਮ ਮਰਨ ਕਾ ਪਾਨ ਪਥ ਗੁਰ ਪਰਮੇਸ਼ੁਰ ਸੇਵਿਆ ਭੈ ਭੰਜਣ ਦੁੱਖ ਲੱਥ ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗ ਖੰਡ ਜਿਨ ਗੁਰ ਸੇਵਿਆ ਆਪਣਾ ਜਮਦੂਤ ਨ ਲੱਗੈ ਡੰਡ ਗੁਰ ਨਾਲ ਤੁਲ ਨਾ ਲੱਗਈ ਖੋਜ ਡਿੱਠਾ ਬ੍ਰਹਿਮੰਡ ਨਾਮ ਨਿਧਾਨ ਸਤਿਗੁਰ ਦੀਆ ਸੁਖ ਨਾਨਕ ਮਨ ਮੈਂ ਮੰਡ ਸ੍ਰੀ ਰਾਗ ਮਹੱਲਾ ਪੰਜਵਾਂ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧੂ ਭਾਈ ਮੀਤ ਸੁਰਿਦ ਕੀਏ ਵਿਖਿਆ ਰਚਿਆ ਬਾਦ ਜਾਂਦੇ ਬਿਲਮ ਨਾ ਹੋਵੇ ਵਿਣ ਨਾਵੇ ਬਿਸਮਾਦ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋ ਦਿਸੈ ਸੋਭਨ ਸੁਣਾ ਮਨ ਕੀ ਮਤ ਤਿਆਗ ਰਹਾਉ ਜਿਉਂ ਕੂਕਰ ਹਰਕਾਇਆ ਧਾਵੈ ਦਹਿਨ ਦਿਸ ਜਾਏ ਲੋਭੀ ਜੰਤ ਨ ਜਾਣਈ ਭੋ ਭਖ ਅਭਖ ਸਭ ਖਾਏ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋਨੀ ਪਾਏ ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ ਤ੍ਰਿਸ਼ਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਏ ਜਿਨ ਕੀਤਾ ਤਿਸੇ ਨਾ ਜਾਣੇ ਫਿਰ ਫਿਰ ਆਵੇ ਜਾਏ ਅਨਕ ਪ੍ਰਕਾਰੀ ਮੋਹਿਆ ਬਹੁ ਬਿਦ ਇਉ ਸੰਸਾਰ ਜਿਸ ਨੂੰ ਰੱਖੇ ਸੋ ਰਹੇ ਸਮਰੱਥ ਪੁਰਖ ਅਪਾਰ ਹਰ ਜਾਨੋ ਹਰ ਲਿਵ ਉਦਰੇ ਨਾਨਕ ਸਦ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਦੂਜਾ ਗੋਇਲ ਆਇਆ ਗੋਹਿਲੀ ਕਿਆ ਤਿਸ ਡੰਫ ਪਸਾਰ ਮੁਹੱਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ ਕਿਆ ਥੋੜੀ ਬਾਤ ਗੁਮਾਨ ਰਹਾਓ ਜੈਸੇ ਰਹਿਣ ਪਰਾਉਣੇ ਉੱਠ ਚਲਸੇ ਪ੍ਰਭਾਤ ਕਿਆ ਤੂੰ ਰੱਤਾ ਗ੍ਰਸਤ ਸਿਉਂ ਸਭ ਫੁੱਲਾਂ ਕੀ ਬਾਗਾਤ ਮੇਰੀ ਮੇਰੀ ਕਿਆ ਕਰੇ ਜਿਨ ਦੀਆ ਸੋ ਪ੍ਰਭ ਲੋੜ ਸਰਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖ ਚੁਰਾਸੀ

ਪੰਜਵਾ ਤਿਚਰ ਵਸੇ ਸੁਹੇਲੜੀ ਜਿਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਡਾਲ ਮਨ ਬੈਰਾਗ ਭਿਆ ਦਰਸ਼ਨ ਦੇਖਣੇ ਕਾ ਚਾਉ ਧਨ ਸੋ ਤੇਰਾ ਥਾਨ ਰਹਾਉ ਜਿਚਰ ਵਸਿਆ ਕੰਤ ਘਰ ਜਿਉ ਜਿਉ ਸਭ ਕਹਾਤ ਜਾਂ ਉੱਠੀ ਚੱਲ ਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ ਪਈੜੈ ਸੋ ਸੇਵ ਤੂੰ ਸੋਹਣੇ ਸੁਖਵਾਸ ਅਸ ਗੁਰਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ ਸਭਨਾ ਸਹੁਰੇ ਵੰਜਣਾ ਸਮੁਖ ਨਾਮ ਨੁਹਾਰ ਨਾਨਕ ਤਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਗ ਮਹੱਲਾ ਪੰਜਵਾ ਘਰ ਛੇਵਾਂ ਕਰਨ ਕਾਰਨ ਵੇਖੇ ਉਹੀ ਜਿਨ ਕੀ ਆਇਆ ਕਾਰ ਤਿਸੇ ਤੇ ਆਵੇ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮਹਿ ਧਿਆਈ ਛੋੜ ਸਗਲ ਸਿਆਣਪ ਸੱਚ ਸ਼ਬਦ ਨੇ ਮਿਲਾਏ ਰਹਾਉ ਦੁੱਖ ਕਲੇਸ਼

ਸੋਮਵਾਰ ਨਲਹਾ ਉਂਗੁਰ ਸ਼ਬਦੇ ਸਿੰਗਾਰੀਆ ਤਨ ਮਨ ਪਿਰਕੈ ਪਾਸ ਦੋਏ ਕਰ ਜੋੜ ਖੜੇ ਤੱਕੈ ਸੱਚ ਕਹੇ ਅਰਦਾਸ ਲਾਲ ਰਤੀ ਸੱਚ ਪਹਿ ਵਸੀ ਭਾਏ ਰਤੀ ਰੰਗ ਰਾਸ ਪ੍ਰੀਕੀ ਚੇਰੀ ਕਾਂਢੀ ਐ ਲਾਲੀ ਮਨ ਨਾਓ ਸਾਚੀ ਪ੍ਰੀਤ ਨ ਟੁੱਟਈ ਸਾਚੇ ਮੇਲ ਮਿਲਾਓ ਸ਼ਬਦ ਰਤੀ ਮਨ ਵਿਦਿਆ ਹਉ ਸਦ ਮਿਲਿਆਰੇ ਜਾਓ ਸਾ ਧੰਨ ਰੰਡ ਨ ਬੈਸੇ ਜੇ ਸਤਿਗੁਰੂ ਮਹੀਂ ਸੁਮਾਏ ਪੇਰੇ ਰਸਾਲੂ ਨੋ ਤਨੋ ਸਾਚੋ ਮਰੇ ਨਾ ਜਾਏ ਨਿਤ ਨਵ ਰਵੈ ਸੁਹਾਗਣੀ ਸਾਚੀ ਨਦਰ ਲਿਆਏ ਸਾਚ ਧੜੀ ਤਨ ਮਾਂਡੀਏ ਕਾਪੜ ਪ੍ਰੇਮ ਸ਼ਿੰਗਾਰ ਚੰਦਨ ਚੀਤ ਮਸਾਇਆ ਮੰਦਰ ਦਾ ਸਮਾਂ ਦੁਆਰ ਦੀਪਕ ਸ਼ਮਨ ਵਿਗਾਸਿਆ ਰਾਮ ਨਾਮ ਉਰਹਾਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੋਭਾ ਸੁਰਤ ਸੁਹਾਵਣੀ ਸਾਚੇ ਪ੍ਰੇਮੀ ਅਪਾਰ ਬਿਨ ਪਿਰ ਪੁਰਖ ਨਾ ਜਾਣਈ ਸਾਚੇ ਗੁਰ ਕੇ ਹੇਤ ਪਿਆਰ ਨਿਸੰਦਿਆਰੀ ਸੁਤੀਏ ਕਿਉਂ ਪਿਰ ਬਿਨ ਰਹਿਣ ਵਿਹਾਏ ਅੰਕ ਜਲੋ ਤਨ ਜਾਲਿਓ ਮਨ ਤਨ ਜਲ ਬਨ ਜਾਏ ਜਾਂ ਤਨ ਕੰਤ ਨਰਾਵੀਆ ਤਾਂ ਮਿਰਥਾਂ ਜੋ ਮਨ ਜਾਏ ਸਾਜੇ ਕੰਤ ਮਹਿਲਣੀ ਸੂਤੀ ਬੂਝ ਨ ਪਾਏ ਹਉ ਸੁਤੀ ਪਿਰ ਜਾਗਣਾ ਕਿਸ ਕੋ ਪੁੱਛੋ ਜਾਏ ਸਤਿਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸੁਖਾਏ ਸ੍ਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੇ ਆਪੇ ਸੁਣ ਵਿਚਾਰ

ਰਹਾਉ। ਆਪੇ ਹੀਰਾ ਨਿਰਮਲਾ, ਆਪੇ ਰੰਗ ਮਜੀਠ, ਆਪੇ ਮੋਤੀ ਉਜਲ, ਆਪੇ ਭਗਤ ਮਸੀਠ, ਗੁਰ ਕੇ ਸ਼ਬਦ ਸਲਾਹਣਾ, ਘਾਟ ਘਾਟ ਡੀਠ ਅਡੀਠ, ਆਪੇ ਸਾਗਰ ਮੋਹਿਥਾ, ਆਪੇ ਪਾਰੇ ਅਪਾਰ, ਸਾਚੀ ਵਾਟ ਸੁਝਾਣ ਤੂੰ ਸਭ ਦਿ ਲੰਘਾਵਣ ਵਾਰ, ਨਿਡਰਿਆ ਡਰ ਜਾਣੀਐ ਬਾਜ ਗੁਰੂ ਗੁਵਾਰ, ਅਸ ਥਿਰ ਕਰਤਾਮ ਦੇ

ਸਿਉਂ ਲਿਵਲਾਏ ਹਰ ਜੀਉ ਸ਼ਬਦ ਪਛਾਣੀਏ ਸਾਚਰ ਤੇ ਗੁਰੂ ਵਾਕ ਤਿਤ ਤਨ ਮਹਿਲ ਨ ਲੱਗਈ ਸੱਚ ਘਰ ਜਿਸ ਉਤਾਕ ਨਦਰ ਕਰੈ ਸੱਚ ਪਾਈਐ ਬਿਨਾਂ ਵੇਖਿਆ ਸਾਕ ਜਿਨੀ ਸੱਚ ਪਛਾਣਿਆ ਸੇ

ਦੇਖਿਆ ਜਾਏ ਜਹਿ ਦੇਖਾਂ ਤਹਿ ਇੱਕ ਤੂੰ ਸਤਿਗੁਰ ਦੀ ਆ ਦਿਖਾਏ ਜੋਤ ਨਿਰੰਤਰ ਜਾਣੀਏ ਨਾਨਕ ਸਾਹਿਬ ਸੁਭਾਏ ਸ੍ਰੀ ਰਾਗ ਮਹੱਲਾ ਪਹਿਲਾ ਮਛਲੀ ਜਾਲ ਨ ਜਾਣਿਆ ਸਰ ਖਾਰਾ ਸੁਗਾਉ ਅਤ ਸਿਆਣੀ ਸੋਹਣੀ ਕਿਉਂ ਕਿਤੋ ਵੀ ਸਹਾਉ ਕਿਤੋ ਕੀਤੇ ਕਾਰਨ ਪਾਕੜੀ ਕਾਰਨ ਟਲੇ ਸਰਾਗ ਭਾਈ ਰੇ ਇਉਂ ਸਿਰ ਜਾਣੋ ਕਾਲ ਜਿਉਂ ਮੱਛੀ ਤਿਉਂ ਮਾਨਸਾ ਪਵੇ ਅਚਿੰਤਾ ਜਾਲ ਰਹਾਉ ਸਭ ਜਗ ਬਾਂਧੋ ਕਾਲ ਕੋ ਬਿਨ ਗੁਰ ਕਾਲਿ ਫਾਰ ਸੱਚ ਰਤੀ ਸਿ ਉਬਰੇ ਦੁਬਦਾ ਛੂਣ ਵਿਕਾਰ ਤਉ ਦੁਬਦਾ ਛੂਣ ਵਿਕਾਰ ਹਉ ਤਿਨਕੇ ਮਿਲਿਹਾਰਣੇ ਦਰ ਸੱਚੇ ਸਚਿਆਰ ਸੀ ਚੰਨ ਜੀਉ ਪੰਖੀਆਂ ਜਾਲੀ ਬਧ ਕੇ ਹਾਥ ਗੁਰ ਰਾਖੇ ਸੇ ਉਬਰੇ ਹੋਰ ਫਾਥੇ ਚੋਗੇ ਸਾਥ ਬਿਨਾਂ ਵੇ ਚੁਣ ਸੁੱਟੀਐ ਕੋਈ ਨਾ ਸੰਗੀ ਸਾਥ ਸੱਚੋ ਸੱਚਾ ਆਖੀਏ ਸੱਚੇ ਸੱਚਾ ਥਾਨ ਜਿਨੀ ਸੱਚਾ ਮੰਨਿਆ ਤਿੰਨ ਮਨ ਸੱਚ ਧਿਆਨ ਮਨ ਮੁਖ ਸੋਚੇ ਜਾਣੀ ਹੈ ਗੁਰਮੁਖ ਜਿਨਾ ਗਿਆਨ ਸਤਿਗੁਰੂ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ ਸਾਜਨ ਮਿਲੀਏ ਸੁਖ ਪਾਇਆ ਜਮਦੂਤ ਮੋਏ ਬਿਖਾਏ ਨਾਵੇ ਅੰਦਰ ਹਉ ਵਸਾ ਨਉ ਵਸੀ ਮਨ ਆਏ ਵਾਜਗੁਰੂ ਗੁਬਾਰ ਹੈ ਬਿਨ ਸ਼ਬਦੇ ਬੂਝ ਨ ਪਾਏ ਗੁਰਮਤੀ ਪਰੁੰਗਾ ਸੋਏ ਸੱਚ ਰਹੇ ਲਵਿਲਾਏ ਤਿੱਥੇ ਕਾਲ ਨਾ ਸੰਚਰੈ ਜੋਤੀ ਜੋਤ ਸਮਾਏ ਤੂੰ ਸਾਜਨ ਤੂੰ ਸੁਜਾਨ ਤੂੰ ਆਪੇ ਮੇਲਣ ਹਾਰ ਗੁਰਸ਼ਬਦੀ ਸਲਾਹੀਏ ਅੰਤ ਨ ਪਾਰਾਵਾਰ ਤਿੱਥੇ ਕਾਲ ਨੇ ਅਪੜੇ ਜਿੱਥੇ ਗੁਰ ਕਾ ਸ਼ਬਦ ਅਪਾਰ ਹੁਕਮੀ ਸਭੈ ਉਪਜੈ ਹੁਕਮੀ ਕਾਰ ਕਮਾਹੇ ਹੁਕਮੀ ਕਾਲੇ ਵਸ ਹੈ ਹੁਕਮੀ ਸਾਚ ਸਮਾਹੇ ਨਾਨਕ ਜੋ ਤਿਸ ਭਾਵੈ ਸੋਥੀ ਹੈ ਇਹਨਾਂ ਜਨਤਾ ਵਸ ਕਿਛ ਨਾਹੇ ਸ੍ਰੀ ਰਾਗ ਮਹੱਲਾ ਪਹਿਲਾ ਮਨ ਜੂਠੇ ਤਨ ਜੂਠ ਹੋਇ ਜਿਹਾ ਜੂਠੀ ਹੋਏ ਮੁਖ ਜੂਠੇ ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ ਬਿਨ ਅਵ ਸ਼ਬਦ ਨ ਮਾਂਜੀਏ ਸਾਚੇ ਤੀ ਸੁਖ ਹੋਏ ਮੁੰਦੇ ਗੁਣਹੀਣੀ ਸੁਖ ਕਹੇ ਪਿਰ ਰਲੀਆਂ ਰਸ ਮਾਨਸੀ ਸੱਚ ਸ਼ਬਦ ਸੁਖ ਨਹੀਂ ਰਹਾਉ ਪਿਰ ਪਰਦੇਸੀ ਜੇਠੀਏ ਧਨ ਵਾਢੀ ਚੁਰਿੰਦੇ ਚੀ ਬਾਡੇ ਚੁਰੇ ਜਿਉਂ ਜਲ ਥੋੜੇ ਮਾਛਲੇ ਕਰਨ ਪਲਾਵ ਕਰੇ ਪਿਰ ਭਾਵੈ ਸੁਖ ਪਾਈਏ ਜਾਂ ਆਪੇ ਨਦਰ ਕਰੇ ਪਿਰ ਸਾਲਾਹੀ ਆਪਣਾ ਸਖੀ ਸੁਹੇਲੀ ਨਾਲ ਤਿੰਨ ਸੁਹੈ ਤਨ ਸੁਹੇ ਮਨ ਮੁਹਿਆ ਰਤੀ ਰੰਗ ਨਿਹਾਲ ਸ਼ਮ ਸਵਾਰੀ ਸੋਹਣੀ ਪਿਰ ਰਾਵੇ ਗੁਣ ਨਾਲ ਕਾਮਣ ਕਾਮਣ ਆਵੈ ਖੋਟੀ ਅਵਗੁਣ ਯਾਰ ਨਾ ਸੁਖ ਵਈਐ ਸੌਰੈ ਝੂਠਾ ਜਲੀ ਵਿਕਾਰ ਆਵਣ ਮੰਜਨ ਡਾਖੜੋ ਛੋਡੀ ਕੰਤ ਵਿਸਾਰ ਪਿਰਕੀ ਨਾਲ ਸੁਹਾਵਣੀ ਮੁਤੀ ਸੋ ਕਿੰਦ ਸਾਦ ਪਿਰਕੇ ਕਾਮਨ ਆਵਈ ਬੋਲੇ ਫਾਦਿਲਵਾਦ ਦਰ ਕਰ ਢੋਈ ਨਾਲ ਹੈ ਛੂਡੀ ਦੂਜੇ ਸਾਧ ਪੰਡਿਤ ਵਾਚੇ ਪੋਥੀਆਂ ਨਾ ਬੂਝੇ ਵਿਚਾਰ ਅਨਕੋ ਮਤੀ ਦੇ ਚੱਲੇ ਮਾਇਆ ਕਾ ਵਪਾਰ ਕਥਨੀ ਝੂਠੀ ਜੰਗ ਮਵੈ ਰਹਿਣੀ ਸ਼ਬਦ ਸੁਸਾਰ

ਮਰ ਜਾਓ। ਮੈਂ ਅੰਦਲੇ ਨਾਮ ਨ ਬੀਸਰੈ ਟੇਕ ਟਿੱਕੀ ਕਰ ਜਾਓ। ਗੁਰੂ ਜਿਨ੍ਹਾਂ ਕਾ ਅੰਦਲਾ ਚੇਲੇ ਨਾਹੀਂ ਠਾਓ। ਬਿਨ ਸਤਿਗੁਰ ਨਾਉ ਨ ਪਾਈਐ ਬਿਨ ਨਾਵੇ ਕਿਆ ਸੁਭਾਉ। ਆਏ ਗਿਆ ਪਛਤਾਵਣਾ ਜਿਉਂ ਸੁੰਝੇ ਕਰਕਾਓ।

ਜਬ ਲਗ ਸਾਚ ਨਚੀਤ ਸ਼ਬਦ ਰਪੇ ਕਰ ਪਾਈਐ ਨਿਰਵਾਣੀ ਪਦ ਨੀਤ ਹੋਂ ਗੁਰ ਪੁੱਛੋ ਆਪਣੇ ਗੁਰ ਪੁੱਛ ਕਾਰ ਕਮਾਓ ਸ਼ਬਦ ਸਲਾਹੀ ਮਨ ਵਸੇ ਹੋਮੇ ਦੁੱਖ ਜਲ ਜਾਉ ਸਹਿਜ ਹੋਈ ਮਿਲਾਵੜਾ ਸਾਚੀ ਸਾਚ ਮਿਲਾਓ ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ ਨਾਮ ਸਲਾਮ ਸਦ ਸਦਾ ਹਰ ਰਾਖੇ ਉਤਾਰ ਸੋ ਕਿਉ ਮਨੋ ਸਾਰੀਐ ਸਭ ਜੀਆਂ ਕਾ ਆਧਾਰ ਸ਼ਬਦ ਮਰੇ ਸੋ ਮਰ ਰਹੇ ਫਿਰ ਮਰੇ ਨਾ ਦੂਜੀ ਵਾਰ ਸ਼ਬਦੇ ਹੀ ਤੇ ਪਾਈਐ ਹਰ ਨਾਮੇ ਲੱਗੇ ਪਿਆਰ ਬਿਨ ਸ਼ਬਦੇ ਜਗ ਭੂਲਾ ਫਿਰੈ ਮਰ ਜਨਮੇ ਵਾਰੋ ਵਾਰ ਸਭ ਸਲਾਹੀ ਆਪ ਕਉ ਵਡੋ ਵਡੇਰੀ ਹੋਏ ਗੁਰਬਿਨ ਆਪਣਾ ਚੀਨੀ ਐ ਕਹੇ ਸੁਣੇ ਕਿਆ ਹੋਏ ਨਾਨਕ ਸ਼ਬਦ ਪਛਾਣੀ ਐ ਹਉਮੈ ਕਰੀ ਨਾ ਕੋਈ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਿਰ ਧਨ ਸ਼ਿੰਗਾਰੀ ਐ ਜੋਬਨ ਬਾਦ ਖੁਵਾਰ ਨਾ ਮਾਣੀ ਸੁਖ ਸੇਜੜੀ ਬਿਨ ਪਿਰ ਬਾਤ ਸ਼ਿੰਗਾਰ ਦੂਖ ਘਣੋ ਤੁਹਾਗਣੀ ਨਾ ਕ੍ਰਿਸੇਜ ਪਤਾਰ ਮਨ ਰੇ ਰਾਮ ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨ ਪਾਈਏ ਸ਼ਬਦ ਮਿਲੇ ਰੰਗ ਹੋਏ ਰਹਾਉ ਗੁਰ ਸੇਵਾ ਸੁਖ ਪਾਈਏ ਹਰ ਵਰ ਸਹਿਜ ਸ਼ਿੰਗਾਰ ਸੱਚ ਮਾਣੇ ਪਿਰ ਸੇਜੜੀ ਗੂੜਾ ਹੇਤ ਪਿਆਰ ਗੁਰਮੁਖ

ਗੁਰ ਠਾਕੀ ਸੱਚ ਬੋਲ ਆਪ ਤਲਾਈ ਤੋਲਸੇ ਪੂਰੇ ਪੂਰਾ ਤੋਲ ਕਥਨੇ ਕਹਿਣ ਨ ਛੁਟੀਏ ਨਾ ਪੜ ਪੁਸਤਕ ਭਾਰ ਕਾਇਆ ਸੋਚ ਨ ਪਾਈਏ ਬਿਨ ਹਰ ਭਗਤ ਪਿਆਰ।

ਵਿਚਾਰ ਮਨ ਦੀ ਜੇ ਗੁਰ ਆਪਣੇ ਪਾਈਏ ਸਰਬ ਪਿਆਰ ਮੁਗਤ ਪਦਾਰਥ ਪਾਈਏ ਅਵਗੁਣ ਮੇਟਣ ਹਾਰ ਭਾਈ ਰੇ ਗੁਰਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੈ ਨਾਰਦੇ ਵੇਦ ਵਿਆਸੈ ਕੋਈ ਰਹਾਉ ਗਿਆਨ ਧਿਆਨ ਧੁਨ ਜਾਣੀਐ ਕਕਤ ਕਹਾਵੈ ਸੋਈ ਸਫਲਿਓ ਬਿਰਖ ਹਰਿਆਵਲਾ ਛਾਵ ਕਨੇਰੀ ਹੋਏ ਲਾਲ ਜਵੇ ਹਰਮਾਨ ਕੀ ਗੁਰ ਭੰਡਾਰੇ ਸੋਏ ਗੁਰ ਭੰਡਾਰੇ ਪਾਈਐ ਨਿਰਮਲ ਨਾਮ ਪਿਆਰੂ ਸਾਚੋ ਵੱਖਰ ਸੰਚੀਏ ਪੂਰੇ ਕਰਮ ਕਪਾਰੂ ਸੁਖਦਾਤਾ ਦੁੱਖ ਮੇਟਣੋ ਸਤਿਗੁਰੂ ਅਸੁਰ ਸੰਹਾਰ।

ਪਿਆਰ ਇੱਕ ਤਿਲ ਪਿਆਰਾ ਬੀਸ ਬਿਸਰੈ ਦੁੱਖ ਲਾਗੇ ਸੁਖ ਜਾਏ ਜੇਵਾ ਜਾਲੋ ਜਲਾਵਣੀ ਨਾਮ ਨ ਜਪੇ ਰਸਾਏ ਘਟ ਬਿਨਸੈ ਦੁੱਖ ਅਗਲੋ ਜਮ ਪਕੜੇ ਪਛਤਾਏ ਮੇਰੀ ਮੇਰੀ ਕਰ ਗਏ ਤਨ ਧਨ ਕਲਤਨ ਸਾਥ ਬਿਨਾਵੇ ਧਨਵਾਦ ਹੈ ਭੂਲੋ ਮਾਰਗਵਾਥ ਸਾਚੋ ਸਾਹਿਬ ਸੇਵੀ ਹੈ ਗੁਰਮੁਖ ਕਥੋ ਅਕਾਥ ਆਵੇ ਜਾਏ ਬਵਾਈਏ ਪਿਆ ਕਿਰਤ ਕੁਮਾਏ ਪੂਰਬ ਲਿਖਿਆ ਕਿਉਂ ਮਿਟੀਐ ਲਿਖਿਆ ਲੇਖ ਲਗਰ ਜਾਏ

ਨਾਨਕ ਸ਼ਬਦ ਵਿਚਾਰੀਏ ਪਾਈਏ ਗੁਣੀ ਨਿਧਾਨ ਸ੍ਰੀ ਰਾਗ ਮਹੱਲਾ ਪਹਿਲਾ ਹਰੇ ਮਨ ਵੈਸੀ ਅਰਸਿਓ ਪ੍ਰੀਤ ਕਾਰੂ ਜੈਸੀ ਚੱਲ ਕਮਲ ਹੀ ਲਹਿਰੀ ਨਾਲ ਪਛਾੜੀਐ ਭੀ ਬਿਕਸੇ ਸੁਨੇਹੇ ਜਲ ਮੈਂ ਜੀ ਉਪਾਏ ਕੈ ਬਿਨ ਜਲ ਮਰਨ ਤਿਨਹੇ ਮਾਨ ਰੇ ਕਿਉਂ ਛੂਟੇ ਬਿਨ ਪਿਆਰ ਗੁਰਮੁਖ ਅੰਤਰ ਰਵ ਰਿਹਾ ਬਖਸ਼ੇ ਭਗਤ ਭੰਡਾਰ ਰਹਾਉ ਰੇ ਮਨੁ ਐਸੀ ਹਰਸਿਓ ਪ੍ਰੀਤ ਕਾਰੂ ਜੈਸੀ ਮਛਲੀ ਨੀਰ ਜਿਉਂ ਅਧਕਾਉ ਤਿਉਂ ਸੁਕਣੋ ਮਨ ਤਨ ਸ਼ਾਂਤ ਸਰੀਰ ਬਿਨ ਜਲ ਘੜੀ ਨਾ ਜੀਵਈ ਪ੍ਰਭ ਜਾਣੇ ਅਬ ਪੀਰ ਰੇ ਮਨੁ ਐਸੀ ਹਰਸਿਓ ਪ੍ਰੀਤ ਕਾਰ ਜੈਸੀ ਚਾਤ੍ਰਿਕ ਮਹੇ ਸਭ ਸਰ ਭਾਰਤ ਥਲ ਹਰਿਆਵਲੇ ਇੱਕ ਬੂੰਦ ਨਾ ਪਵਹੀ ਕਹੇ ਕਰਮ ਲੈ ਸੇ ਸੋ ਪਾਈਐ ਕਿਰਤ ਪਿਆ ਸਿਰ ਦੇਹੇ ਰੇ ਮਨੁ ਐਸੀ ਹਰਸਿਓ ਪ੍ਰੀਤ ਕਾਰੂ ਜੈਸੇ ਜਲ ਦੁੱਧ ਹੋਏ ਆਵਟਣ ਆਪੇ ਖਵੇ ਦੁੱਧ ਕੋ ਖਪਣ ਨਾ ਦੇ ਆਪੇ ਮੇਲ ਵਿਛੁਨਿਆ ਸੱਚ ਮੁੰਡਿਆਈ ਦੇਹੇ ਰੇ ਮਨੁ ਐਸੀ ਹਰਸਿਓ ਪ੍ਰੀਤ ਕਰ ਜੈਸੀ ਚੱਕਵੀ ਸੂਰ ਖਿਨ ਮੈਂ ਨੀਂਦ ਨਾ ਸੂਵੇ ਜਾਣੇ ਦੂਰ ਹਜੂਰ ਮਨਮੁਖ ਸੋਜੀ ਨਾ ਪਵੈ ਗੁਰਮੁਖ ਸਦਾ ਹਜੂਰ ਮਨਮੁਖ ਗਣਤ ਗਣਾਵਣੀ ਕਰਤਾ ਕਰੀ ਸੋ ਹੋਏ ਤਾਂ ਕੀ ਕੀਮਤ ਨਾ ਪਵੈ ਜੇ ਲੋਚੀ ਸਭ ਕੋਏ ਗੁਰਮਤ ਹੋਏ ਤਾਂ ਪਾਈਏ ਸੱਚ ਮਿਲੀ ਸੁਖ ਹੋਏ ਸੱਚਾ ਨਿਹੋ ਨਾ ਟੁੱਟਾਈ ਜੇ ਸਤਿਗੁਰ ਭੇਟੈ ਸੋਏ ਗਿਆਨ ਪਦਾਰਥ ਪਾਈਐ ਤੇਰੇ ਪਵਨ ਸੋਜੀ ਹੋਏ ਨਿਰਮਲ ਨਾਮ ਨ ਬੀਸਰੈ ਜੇ ਗੁਣ ਕਾ ਗਾਹ ਕੋਏ ਖੇਲ ਗਏ ਸੇ ਪੰਖ ਨੂੰ ਜੋ ਚੁਗਦੇ ਸਰ ਤਲ ਘੜੀ ਕੇ ਮੋਹਤ ਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮਿਲੈ ਸੋ ਮਿਲੈ ਜਾਏ ਸੱਚਾ ਪਿੜਮਲ ਬੈਨ ਗੁਰ ਪ੍ਰੀਤ ਨਾ ਉਪਜੇ ਹੋਮੈ ਮੈਲ ਨ ਜਾਏ ਸੁਹੰਗਿਆ ਪਛਾਣੀਐ ਸ਼ਬਦ ਭੇਦ ਪਤਿਆਏ ਗੁਰਮੁਖਾ ਪਛਾਣੀਐ ਨਵਰ ਕੇ ਕਰੀ ਕਰਾਏ ਮਿਲਿਆ ਕਾ ਕਿਆ ਮੇਲੀਐ ਸ਼ਬਦ ਮਿਲੇ ਪਤਿਆਏ ਮਨਮੁਖ ਸੋਜੀ ਨਾ ਪਵੈ ਵਿਛੜ ਚੂਟਾਂ ਖਾਏ ਨਾਨਕ ਦਰ ਕਰ ਏਕ ਹੈ ਅਵਨਾ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਨਮੁਖ ਭੁੱਲੇ ਭੁਲਾਈਐ ਭੁੱਲੀ ਠਾਉ ਨ ਕਾਏ ਗੁਰਬਿਨ ਕੋ ਨਾਮ ਦਿਖਾਵੇ ਅੰਧੀ ਆਵੇ ਜਾਏ ਗਿਆਨ ਪਦਾਰਥ ਖੋਇਆ ਠਗਿਆ ਮੁੱਠਾ ਜਾਏ ਬਾਬਾ ਮਾਇਆ ਭਰਮ ਭੁਲਾਇਆ ਭੁਲਾਏ ਭਰਮ ਭੁੱਲੀ ਡੁਹਾਗਣੀ ਨਾ ਪਿਰ ਅੰਕ ਸਮਾਏ ਰਹਾਉ ਭੁੱਲੀ ਫਰੇਦ ਸੰਤਰੇ ਭੁੱਲੀ ਗ੍ਰਹਿ ਤਜਾਏ ਭੁੱਲੀ ਡੂੰਗਰ ਥਲ ਚੜੈ ਭਰਮੇ ਮਨ ਡੁਲਾਏ

ਸਤਿਕਾਰ ਕਰਹੀ ਸੋ ਪਿਰਪਾਇਆ ਗੁਰ ਕਹਿ ਤੇ ਪਾਰ ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹੋਮੈ ਵਿੱਚੋਂ ਖੋਏ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰਮ ਮਿਲੇ ਤਾਂ ਪਾਈਏ ਆਪਣਾ ਲਿਆ ਜਾਏ ਗੁਰ ਕੀ ਚਰਨੀ ਲੱਗ ਰਹੋ ਵਿੱਚੋਂ ਆਪ ਗਵਾਏ ਸੱਚੇ ਸੇਤੀ ਰਤਿਆ ਸੱਚੋ ਪੱਲੇ ਪਾਏ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਗੁਰਮਤ ਮਨ ਸਮਝਾਇਆ ਲਾਗਾ ਤੁਸੀਂ ਪਿਆਰ ਨਾਨਕ ਸਾਚ ਨਾ ਬੀਸਰੈ ਮੇਲੇ ਸ਼ਬਦੀ ਪਾਰ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਸ਼ਨਾ ਮਾਇਆ ਮੋਹਣੀ ਸੁੱਤ ਬੰਦਵ ਕਰਨਾਰ ਤਨ ਜੋਬਣ ਜਗ ਠਗਿਆ ਲੱਭ ਲੋਭ ਅਹੰਕਾਰ ਮੋਹ ਠਗੌਲੀ ਹਉ ਮੋਈ ਸਾ ਵਰਤੀ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰਨਾ ਕੋਏ ਮੈਂ ਤੁਝ ਬਿਨ ਅਵਰਨਾ ਭਾਵੈ ਤੂੰ ਭਾਵੈ ਸੁਖ ਹੋਈ ਰਹਾਉ ਨਾਮ ਸਾਲਾ ਹੀ ਰੰਗ ਸਿਉ ਗੁਰ ਕੇ ਸ਼ਬਦ ਸੰਤੋਖ ਜੋ ਦਿਸੇ ਸੋ ਚੱਲ ਸੀ ਕੂੜਾ ਮੋਹ ਨਾ ਵੇਖ ਵਾਟ ਵਟਾਉ ਆਇਆ ਨਿਤ ਚੱਲਦਾ ਸਾਥ ਦੇਖ ਆਖਣ ਆਖੀ ਕੀਤੜੇ ਗੁਰ ਬਿਨ ਬੂਝ ਨਾ ਹੋਏ ਨਾਮ ਵਡਾਈ ਜੇ ਮਿਲੈ ਸੱਚ ਰਪੈ ਪਤ ਹੋਏ ਜੋ ਤੁਨ ਬਹਾਵੈ ਸੇ ਪਲੇ ਖੋਟਾ ਖਰਾ ਨ ਕੋਏ ਗੁਰਸੁਰਨ ਆਈ ਛੋਟੇ ਮਨ ਮੁਖੋਟੀ ਰਾਸ ਅਸ਼ਟ ਧਾਤ ਪਾਤਸ਼ਾਹ ਕੀ ਘੜੀਏ ਸ਼ਬਦ ਵਿਗਾਸ ਆਪੇ ਪਰਖੀ ਪਾਰਖੂ ਪਵੇ ਖਜਾਨੇ ਰਾਸ ਤੇਰੀ ਕੀਮਤ ਨਾ ਪਵੈ ਸਭ ਡਿੱਠੀ ਠੋਕ ਮਜਾਏ ਕਹਿਣੇ ਹੱਥ ਨਾ ਲੱਭਈ ਸੱਚ ਟਿਕਈ ਪਤ ਪਾਈ ਗੁਰਮਤ ਤੂੰ ਸਲਾਹਣਾ ਹੋਰ ਕੀਮਤ ਕਹਿਣ ਨ ਜਾਏ ਜਿਤ ਤਨ ਨਾਮ ਨ ਪਾਵਈ ਤਿਤ ਤਨ ਹੋਮੇ ਵਾਦ ਗੁਰ ਬਿਨ ਗਿਆਨ ਨਾ ਪਾਈਐ ਵਿਖਿਆ ਦੂਜਾ ਸਾਧ ਬਿਨ ਗੁਣ ਕਾਮ ਨ ਆਵਈ ਮਾਇਆ ਫਿੱਕਾ ਸਾਧ ਆਸਾ ਅੰਦਰ ਜੰਮਿਆ ਆਸਾ ਰਸ ਕਸ ਖਾਏ ਆਸਾ ਬੰਦ ਚਲਾਈਐ ਮੂਹੈ ਮੂੰਹ ਚੋਟਾਂ ਖਾਏ

ਭਲੋ ਪਤ ਸਾਖ ਹੋਮੈ ਰੋਗ ਗਵਾਈ ਹੈ ਸਬਦ ਸੱਚੀ ਸੱਚ ਭਾਖ ਆਕਾਸੀ ਪਤਾਲ ਤੂੰ ਤੇਰੇ ਭਵਨ ਰਿਹਾ ਸਮਾਏ ਆਪੇ ਭਗਤੀ

ਰਸ ਭੋਗ ਚਿੱਤ ਚਲੇ ਬਿਤ ਜਾਵਨੋਂ ਸਾਕਤ ਡੋਰ ਅਡੋਲਾਈ ਬਾਹਰ ਢੂੰਡ ਬਗੂਚੀਐ ਘਰ ਮੈਂ ਵਸਤ ਸੁਥਾਈ ਮਨ ਮੁਖ ਹੋਮੇ ਕਰ ਮੁਸੀ ਗੁਰਮੁਖ ਪੱਲੇ ਪਾਏ ਸਾਕਤ ਨਿਰਗੁਣ ਆਰਿਆ ਆਪਣਾ ਮੂਲ ਪਛਾਣ ਰਕਤ ਬਿੰਦ ਕਾਏ ਤਨੋ ਅਗਨੀ ਪਾਸ ਪ੍ਰਾਣ ਪਵਣੇ ਕੈ ਵਸ ਦਿਹੋਰੀ ਮਸਤਕ ਸੱਚ ਨਿਸ਼ਾਨ ਬਹੁਤਾ ਜੀਵਨ ਮੰਗੀਏ ਮੂਆ ਨਾ ਲੋੜੈ ਕੋਏ ਸੁਖ ਜੀਵਨ ਤਿਸ ਆਖੀਏ ਜਿਸ ਗੁਰਮੁਖ ਵਸਿਆ ਸੋਏ ਨਾ ਬਿਹੂਣੇ ਕਿਆ ਗਣੀ ਜਿਸ ਹਰ ਗੁਰਦਰਸ ਨਾ ਹੋਏ ਜਿਉਂ ਸੁਪਨੇ ਨਿਸਭੁਲੀਐ ਜਬ ਲਗ ਨਿੰਦਰਾ ਹੋਏ ਇਉਂ ਸਰਪ ਨੂੰ ਕਹਿ ਵਸ ਜੀੜਾ ਅੰਤਰ ਹੋਮੈ ਦੋਏ ਗੁਰਮਾ ਤੋਏ ਵਿਚਾਰੀਐ ਸੁਪਨਾ ਇਹ ਜਗ ਲੋਏ ਅਗਨ ਮਰੈ ਜਲ ਪਾਈਐ ਜਿਉਂ ਬਾਰਕ ਦੁਦੈ ਮਾਏ ਬਿਨ ਜਲ ਕਮਲ ਸੋਨਾ ਥੀਐ ਬਿਨ ਜਲ ਮੀਨ ਮਰਾਏ ਨਾਨ ਗੁਰਮੁਖ ਹਰ ਰਸ ਮਿਲੈ ਜੀਵਾ ਹਰ ਗੁਣ ਗਾਏ ਸ੍ਰੀ ਰਾਗ ਮਹੱਲਾ ਪਹਿਲਾ ਡੂੰਗਰ ਦੇਖ ਡਰਾਵਣੋਂ ਪਈ ਜੜੇ ਦਰਿਆਸ ਉੱਚੋ ਪਰਮ ਨੰਗਾ ਖੜੂ ਨਾ ਪੌੜੀ ਤਿਸ ਪਾਸ ਗੁਰਮੁਖ ਮੰਤਰ ਜਾਣਿਆ ਗੁਰਮੀਲੀ ਤਰਿਆਸ ਭਾਈ ਰੇ ਭਵਜਲ ਬਿਕਮ ਡਰਾਓ।

ਅਵਤਾਰ ਪੀ ਸੱਚਾ ਸਲਹਣਾ ਸੱਚੇ ਥਾਨ ਪਿਆਰ ਦਰਕਰ ਸੁਹਿਣਾ ਸੋਹਣੇ ਪੱਕੇ ਕੂਟ ਹਜ਼ਾਰ ਹਸਤੇ ਘੋੜੇ ਪਾਖਰੀ ਲਸਕਰ ਲਾਖੀ ਪਾਰ ਕਿਸੇ ਨਾਲ ਨ ਚੱਲਿਆ ਖਪ ਖਪ ਮੂਹੀ ਅਸਾਰ ਸੋਹਣਾ ਰੂਪਾ ਸੰਚੀਏ ਮਾਲ ਜਾਲ ਜੰਜਾਲ ਸਭ ਜਗ ਮਹਿ ਦੋਹੀ ਫੇਰੀ ਐ ਬਿਨ ਆਵੇ ਸਰਕਾਲ ਪਿੰਡ ਪੜੇ ਜਿਉ ਖੇਲ ਸੀ ਬਦ ਫੈਲੀ ਕਿਆ ਹਾਲ ਪੁੱਤਾਂ ਦੇਖ ਮਿਕਸੀ ਐ ਨਾ।

ਔਕ ਖਾਨ ਚੌਧਰੀ ਰਾਉ ਸੁਦਾਈਏ ਜਲ ਮਲੀਏ ਮਹਾਨ ਮਨ ਮੁਖ ਨਾਮ ਸਾਰਿਆ ਜਿਉਂ ਟਵ ਦਦਾ ਕਾਲ ਹੋਮੈ ਕਰ ਕਰ ਜਾਇਸੀ ਜੂ ਆਇਆ ਜਗ ਮਾਹੀ ਸਭ ਜਗ ਕਾਜਲ ਕੋਠੜੀ ਤਨ ਮਨ ਦੇ ਸੁਹਾਏ ਗੁਰ ਰਾਖੀ ਸੀ ਨਿਰਮਲੀ ਸ਼ਬਦ ਨਵਾਰੀ ਪਾਹੇ ਨਾਨਕ ਤਰੀਏ

ਗੁਰਮੁਖ ਤਰੇ ਅਥਾਹ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਮੁਕਾਮ ਘਰ ਘਰ ਬੈਸਣਾ ਨਿਤ ਚੱਲਣੇ ਕੀ ਧੋਖ ਮੁਕਾਮ ਤਾਂ ਪਰ ਜਾਣੀਏ ਜਾ ਰਹੇ ਨੈ ਚਿਲ ਲੋਕ ਦੁਨੀਆਂ ਕੈਸ ਮੁਕਾਮੇ ਕਰ ਸਿਦਕ ਕਰਨੀ ਖਰਚ ਬਾਂਧੋ ਲਾਗਰੋ ਨਰ ਨਾਮੇ ਰਹਾਓ ਜੋਗੀ ਤਾਂ ਆਸਨ ਕਰ ਬਹਿ ਮੁੱਲਾ ਬਹਿ ਮੁਕਾਮ ਪੰਡਿਤ ਵਖਾਣੇ ਪੋਥੀਆਂ ਸਿੱਧ ਬਹਿ ਦੇਵ ਸਥਾਨ ਸੁਰ ਸਿਰ ਸੋ ਸਿੱਧ ਗਣ ਗੰਧਰਵ ਮੁਨ ਜਨ ਸੇਖ ਪੀਰ ਸਲਾਰ ਦਰ ਕੂਚਾ ਦਰ ਕੂਚ ਕੂਚਾ ਕਰ ਗਏ

ਰੂਪੀ ਪਹੁੰਚ ਸ਼ਬਦਾਂ ਮਾਹੇ ਵਖਾਣੀਐ ਬਿਰਲਾ ਤਾਂ ਬੂਝੈ ਕੋਈ ਨਾਨਕ ਵਖਾਣੇ ਬੇਨਤੀ ਜਲ ਥਲ ਮਈਲ ਸੋਏ ਅੱਲਾ ਆਲਖ ਗਮ ਕਾਦਰ ਕਨਹਾਰ ਕਰੀਮ ਸਭ ਦੁਨੀਆਂ ਆਵਣ ਜਾਵਣੀ ਮੁਕਾਮ ਇਕ ਰਹੀਮ ਮੁਕਾਮ ਤੇ ਸੁਨੂੰ ਆਖੀਏ ਜਿਸ ਸਿਸ ਨ ਹੋਵੀ ਲੇਖ ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ ਦਿਨ ਰਵ ਚੱਲੇ ਨਿਸ ਸੱਸ ਚੱਲੇ ਤਾਰਕਾ ਲੱਕ ਪਲੋਏ

ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨਾ ਹੋਏ ਆਪੇ ਆਪ ਮਿਲਾਏ ਬੂਜੈ ਤਾਂ ਨਿਰਮਲ ਹੋਵੇ ਕੋਏ ਹਰ ਜੀਉ ਸੱਚਾ

ਪੇਤ ਪਿਆਰ ਸੱਚੀ ਭਗਤੀ ਸੱਚ ਰਤੇ ਸੱਚ ਦਰ ਸੱਚੀ ਸੱਚਿਆਰ ਵਾਹੇ ਸੇ ਪ੍ਰਵਾਨ ਵੈ ਸਭ ਕੁਲ ਕਾ ਕਰੇ ਉਧਾਰ ਸਭ ਨਦਰੀ ਕਰਮ ਕਮਾਵਦੇ ਨਦਰੀ ਬਾਹਰ ਨਾ ਕੋਏ ਜੈਸੀ ਨਦਰ ਕਰ ਦੇਖੈ ਸੱਚਾ ਤੈਸਾ ਹੀ ਕੋ ਹੋਏ ਨਾਨਕ ਨਾਮ ਵਡਾਈਆਂ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਨਾਮ ਧਿਆਈ ਹੈ ਮਨ ਮੁਖ ਬੂਝ ਨ ਪਾਏ ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨ ਵਾਏ ਸਹਿਜੇ

ਕੋਈ ਰਹਾਉ। ਸਦਾ ਸੁਹਾਗ ਸੁਹਾਗਣੀ ਜੇ ਚੱਲੇ ਸਤਿਗੁਰੂ ਪਹਾਈ, ਸਦਾ ਪਿਰ ਪਹਿਚਨ ਚਲ ਪਾਈਐ ਨਾ ਉਹ ਮਰੇ ਨਾ ਜਾਏ।

ਸੱਚ ਸਮਾਏ ਮਾਇਆ ਭੁੱਲੇ ਸਿੱਧ ਫਿਰੈ ਸਮਾਧ ਨਾ ਲੱਗੇ ਸੁਭਾਏ ਤੀਨੇ ਲੋਭ ਆਪਤ ਹੈ ਅਦ ਕਰਹੀ ਲਪਟਾਏ ਬਿਨ ਗੁਰਮੁਖਤ ਨ ਪਾਈਏ ਨਾ ਦੁਬਦਾ ਮਾਇਆ ਜਾਏ ਮਾਇਆ ਕਿਸ ਨੂੰ ਆਖੀਏ ਕਿਆ ਮਾਇਆ ਕਰਮ ਕਮਾਏ ਦੁਏ ਸੋਖੇ ਹੋ ਜੀਉ ਬਦ ਹੈ ਹੋਮੇ ਕਰਮ ਕਮਾਏ।

ਜਾਂ ਭਾਉ ਨਾ ਜਾਣੇ। ਸਤਿਗੁਰ ਪੇਟੀਐ ਨਿਰਮਲ ਹੋਆ ਆਂਦਨ ਨਾਮ ਬਖਾਣੈ। ਏਕੋ ਪੜੈ ਏਕੋ ਨਾਉ ਬੂਜੈ ਦੂਜਾ ਅਵ ਨਾ ਜਾਣੇ। ਖੱਟ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਭਰਮ ਭੁਲਾਏ। ਸਤਿਗੁਰ ਸੇਵੈ ਤਾਂ ਗਤ ਮਿਤ ਪਾਵੈ ਹਰ ਜੀਉ ਮਨ ਵਸਾਏ। ਸੱਚੀ ਬਾਣੀ ਸਿਉ ਚਿਤ ਲਾਏ ਲਾਗੈ ਆਵਣ ਜਾਣ ਰਹਾਏ। ਪੜਪਣ ਪੰਡਿਤ ਪੜਪਣ ਵਾਦ ਵਖਾਣੈ ਬਿਨ ਗੁਰ ਭਰਮ ਪੁਲਾਏ। ਲੱਕ ਚੁਰਾਸੀ ਫੇਰ ਪਿਆ ਬਿਨ ਸ਼ਬਦੇ ਮੁਕਤ ਨ ਪਾਏ। ਜਾਂ ਨਾਉ ਚੇਤੇ ਤਾਂ ਗਤ ਪਾਏ ਜਾਂ ਸਤਿਗੁਰ ਮੇਲ ਮਿਲਾਏ। ਸਤ ਸੰਗਤ ਮਹਿ ਨਾਮ ਹਰਿ ਉਪਜੈ ਜਾਂ ਸਤਿਗੁਰ ਮਿਲੈ ਸੁਭਾਏ। ਮਨ ਤਨ ਵਰਪੀ ਆਪ ਗਵਾਈ ਚੱਲਾਂ ਸਤਿਗੁਰ ਭਾਏ। ਸਤ ਬਲਿਹਾਰੀ ਗੁਰ ਆਪਣੇ ਵਿਟੋਂ ਜੇ ਹਰ ਸੇਤੀ ਚਿਤ ਲਾਈ ਸੋ ਬ੍ਰਹਮ ਬ੍ਰਹਮ ਜੋ ਬਿੰਦੈ। ਹਰ ਸੇਤੀ ਰੰਗ ਰਾਤਾ ਪ੍ਰਭ ਨਿਕਟ ਮਸੇ ਸਮਨਾ ਘਟ ਅੰਤਰ ਗੁਰਮੁਖ ਮਿਲੇ ਜਾਤਾ ਨਾਨਕ ਨਾਮ ਮਿਲੇ ਵਡਿਆਈ। ਗੁਰ ਕੈ ਸ਼ਬਦ ਪਛਾਤਾ ਸ੍ਰੀ ਰਾਗ ਮਹੱਲਾ ਤੀਜਾ। ਸਹਿਜੇ ਨੂੰ ਸਭ ਲੋਚਦੀ ਬਿਨ ਗੁਰ ਪਾਇਆ ਨਾ ਜਾਏ। ਪੰਡਿਤ ਪੜ ਪੜ ਪੰਡਿਤ ਜੋਤ ਕੇ ਥੱਕੇ ਭੇਖੀ ਭਰਮ ਪੁਲਾਏ। ਗੁਰ ਪੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜਾਏ। ਪਾਈ ਰੇ ਗੁਰ ਬਿਨ ਸਹਿਜ ਨਾ ਹੋਏ ਸ਼ਬਦੇ ਤੇ ਸਹਿਜ ਉਪਜੇ ਹਰ ਪਾਇਆ ਸੱਚ ਸੋਏ ਰਹਾਉ।

ਜੇ ਗੁਣ ਉਚਰੈ ਭਗਤ ਕਰੇ ਲਿਵਲਾਈ ਸ਼ਬਦੇਈ ਹਰ ਮਨ ਵਸੈ ਰਸਨਾ ਹਰ ਰਸ ਖਾਈ ਸਹਿਜੇ ਕਾਲ ਵਡਾਰਿਆ ਸੱਚ ਸਰਣਾਈ ਪਾਈ ਸਹਿਜੇ ਹਰ ਨਾਮ ਮਨ ਵਸਿਆ ਸੱਚੀ ਕਾਰ ਕੁਮਾਏ ਬੜਪਾਗੀ ਜਿਨੀ ਪਾਇਆ ਸਹਿਜੇ ਰਹੇ ਸਮਾਏ ਮਾਇਆ ਵਿੱਚ ਸਹਿਜ ਨ ਉਪਜੈ ਮਾਇਆ ਦੂਜੇ ਪਹਾਏ ਮਨਮੁਖ ਕਰਮ ਕਮਾਵਣੇ ਓਮੇ ਜਲੇ ਜਲਾਏ ਜੰਮਣ ਮਰਨ ਨਾ ਚੁੱਕਈ ਫਿਰ ਫਿਰ ਆਵੈ ਜਾਏ ਤ੍ਰੈ ਗੁਣਾਂ ਵਿੱਚ ਸਹਿਜ ਨਾ ਪਾਈਐ ਤ੍ਰੈ ਗੁਣ ਭਰਮ ਪੁਲਾਏ ਪੜੀਐ ਗੁਣੀਐ ਕਿਆ ਕਥੀਏ ਜਾਂ ਮੁੰਡੋ ਕੁੱਥਾ ਜਾਏ ਚੌਥੇ ਪਦ ਮੈਂ ਸਹਿਜ ਹੈ ਗੁਰਮੁਖ ਪੱਲੇ ਪਾਏ ਨਿਰਗੁਣ ਨਾਮ ਨਿਧਾਨ ਵੈ ਸਹਿਜ ਸੋਜੀ ਹੋਏ ਗੁਣਵੰਤੀ ਸਾਲਾਹਿਆ ਸੱਚੀ ਸੱਚੀ ਸੋਏ ਭੁੱਲਿਆ ਸਹਿਜ ਮਿਲਾਏ ਸੀ ਸ਼ਬਦ ਮਿਲਾਵਾ ਹੋਏ ਬਿਨ ਸਹਿਜੇ ਸਭ ਵੰਦ ਹੈ ਮਾਇਆ ਮੋਹ ਗੁਬਾਰ ਸਹਿਜੇ ਸੋਜੀ ਪਈ ਸੱਚੇ ਸ਼ਬਦ ਅਪਾਰ ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ ਸਹਿਜੇ ਦ੍ਰਿਸ਼ਟ ਪਛਾਣੀਏ ਨਿਰਭਉ ਜੋਤ ਨਿਰੰਕਾਰ ਸਭਨਾ ਜੀਆਂ ਕਾ ਇਕ ਦਾਤਾ ਜੋਤੀ ਜੋਤ ਮਿਲਾਵਣਹਾਰ ਪੂਰੇ ਸ਼ਬਦ ਸਲਾਹੀ ਹੈ।

ਗੁਰਮੁਖ ਭਾਵ ਜਿਲ ਤਰਨਾ ਵੱਡੇ ਭਾਗ ਨਾਉ ਪਾਈਐ ਗੁਰਮਤਿ ਸ਼ਬਦ ਨੇ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਿਜੇ ਰਿਹਾ ਸਮਾਈ ਇੱਕ ਨਾ ਮਨ ਮੁਖ ਸ਼ਬਦ ਨਾ ਭਾਵੈ ਬੰਧਨ ਬੰਧ ਪਵਾਇਆ ਲੱਖ ਚੁਰਾਸੀ ਫਿਰ ਫਿਰ ਆਵੈ ਬਿਰ

ਮਹੱਲਾ ਤੀਜਾ। ਸਤਿਗੁਰ ਸੇਵਿਆ ਮਨ ਨਿਰਮਲਾ ਪਹਿ ਪਵਿੱਤ ਸਰੀਰ, ਮਨ ਆਨੰਦ ਸਦਾ ਸੁਖ ਪਾਇਆ, ਭੇਟਿਆ ਗਹਿਰ ਗੰਭੀਰ। ਸੱਚੀ ਸੰਗਤ ਵੈਸਣਾ ਸੱਚ ਨਾ ਮਨ ਧੀਰ, ਮਨ ਰੇ ਸਤਿਗੁਰ ਸੇਵਨ ਸੰਗ, ਸਤਿਗੁਰ ਸੇਵੀਏ ਹਰ ਮਨ ਵਸੈ, ਲੱਗੇ ਨਾ ਮੈਲ ਪਤੰਗ ਰਹਾਉ। ਸੱਚੇ ਸ਼ਬਦ ਪਤਿ ਉਪਜੈ

ਦੇਖ ਕੈ ਭਜ ਪੈ ਸਤਿਗੁਰੂ ਸਰਨਾ ਸਤਿਗੁਰੂ ਸਤਿਗੁਰੂ ਸੱਚ ਦਰੜਾਇਆ ਸਦਾ ਸੱਚ ਸੰਜਮ ਹਰ ਰਹਿਣਾ ਸਤਿਗੁਰੂ ਸੱਚਾ।

ਪਤ ਕੋਈ। ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰ ਨਾ ਕੋਈ। ਜੋ ਸੱਚੇ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਨ। ਤਿਨਾ ਨਿਜ ਕਰ ਵਾਸਾ ਪਾਇਆ ਸੱਚੇ ਮਹਿਲ ਰਹਨ। ਨਾਨਕ ਭਗਤ ਸੁਖੀ ਸਦਾ ਸੱਚੇ ਨਾਮ ਰਚਨ। ਸ੍ਰੀ ਰਾਗ ਮਹੱਲਾ ਪੰਜਵਾਂ। ਜਾਂ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ। ਲਾਗੂ ਹੋਏ ਦੁਸ਼ਮਣਾ ਸਾਖ ਪੇ ਭੱਜ ਖਲੇ।

ਦੇਹੀ ਵਿਆਹ ਪੈ ਰੋਗ, ਗ੍ਰਿਸਤ ਕੁਟੰਬ ਪਲੇਟਿਆ, ਕਦੇ ਹਰਖ ਕਦੇ ਸੋਗ, ਗੌਣ ਕਰੇ ਚੌਂ ਕੁੰਟਕਾ, ਘੜੀ ਨਾ ਬੈਸਨ ਸੋਏ, ਚਿਤ ਆਵੇ ਉਸ ਪਾਰ ਬ੍ਰਹਮ, ਤਨ ਮਨ ਸੀਤਲ ਹੋਏ, ਕਾਮ ਕ੍ਰੋਧ ਮੋਹਿ ਵਸ ਕੀਆ, ਕਿਰਪਣ ਲੋਭ ਪਿਆਰ, ਚਾਰੇ ਕਿਲ ਵਿਖਿਓਨ ਅੱਗ ਕੀਏ, ਹੋਆ ਅਵਸਰ ਸੰਘਾਰ, ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ, ਚਿਤ ਆਵੇ ਉਸ ਪਾਰ ਬ੍ਰਹਮ, ਤਾਂ ਨਿਮਕ ਸਿਮਰਤ ਤਰਿਆ, ਸਾਸਤ ਸਿਮਰਤ ਵੇਦ ਚਾਰ, ਮੁਖਾਗਰਮ ਵਿਚਰੈ ਤਪੇ ਟਪੀਸਨ ਜੋਗੀਆ, ਤੀਰਥ ਗਵਨ ਕਰੇ।

ਸਿਕਦਾਰੀਆਂ ਰਸ ਭੋਗਣ ਵਿਸਥਾਰ ਬਾਗ ਸੁਹਾਵੇ ਸੋਹਣੇ ਚੱਲੇ ਹੁਕਮੇ ਫਾਰ ਰੰਗ ਤਮਾਸੇ ਬਹੁ ਵਿਧੀ ਚਾਏ ਲੈ ਲੱਗ ਰਿਹਾ ਚੇਤਨ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੋਨ ਗਿਆ ਬਹੁਤ ਧਨਾੜ ਅਚਾਰਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਭਾਈ ਆ ਸਾਜਨ ਸੰਗ ਪ੍ਰੀਤ ਲਸਕਰ ਤਰਕ ਸੰਬੰਧ

ਸੋਗ ਨਾ ਛੇਦਰ ਕਿਛ ਨਾ ਕਿਛ ਕਾੜਾ ਸੋਗ ਮਿਰਤ ਨਾ ਆਵੀ ਚੈਤੀ ਤਿਸ ਮਹਿਨ ਸੁਪੋਗੈ ਭੋਗ ਸਭ ਕਿਛ ਕੀ ਤੋਨ ਆਪਣਾ ਜੀਏ ਨਾ ਸੰਕ ਧਰੀ ਆ ਚੇਤਨ ਆਯੋ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ।

ਵੇਦ ਪੁਕਾਰਾ ਗ੍ਰਿਸ਼ਤੀ ਗ੍ਰਿਸ਼ਤ ਤਰਮਾਤਾ ਏਕ ਇੱਕ ਸ਼ਬਦੀ ਬਹੁ ਰੂਪ ਮਦੂਤਾ ਕਾਪੜੀ ਕੌਤੇ ਜਾਗੂਤਾ ਇੱਕ ਤੀਰਥ ਨਾਤਾ ਨਿਰਹਾਰ ਵਰਤੀ ਅਪਰਸਾ ਇੱਕ ਲੂਕ ਨਾ ਦੇਵੇ ਦਰਸਾ ਇੱਕ ਮਨ ਹੀ ਗਿਆਤਾ ਘਾਟ ਨਾ ਕਿਨਹੀ ਕਹਾਇਆ ਸਭ ਕਹਿਤੇ ਹੈ ਪਾਇਆ ਜਿਸ ਮਿਲੈ ਸੋ ਭਗਤਾ।

ਢਾਲ ਜੀਉ ਪ੍ਰਗਟ ਪਹਾਰੇ ਜਾਪਦਾ ਸਭ ਨਾ ਵੈਨੋ ਪ੍ਰਤਾਪ ਦਾ ਸਤਿਗੁਰੂ ਬਾਜਨ ਪਾਇਓ ਸਭ ਮੋਹੀ ਮਾਇਆ ਜਾਲ ਜੀਉ ਸਤਿਗੁਰ ਕੋਮਲ ਜਾਈਐ ਜਿਤ ਮਿਲੀਐ ਪਰਮ ਗਤ ਪਾਈਐ ਸੁਰ ਨਰ ਮੁਨ ਜਨ ਲੋਚਦੇ ਸੋ ਸਤਿਗੁਰ ਦੀਆ ਬੁਝਾਏ ਜੀਓ।

ਕੁਆਏ ਜੀਉ। ਅੰਮ੍ਰਿਤ ਤੇਰੀ ਬਾਣੀਆਂ, ਤੇਰਿਆਂ ਭਗਤਾਂ ਦੇ ਸਮਾਣੀਆਂ, ਸੁੱਖ ਸੇਵਾ ਅੰਦਰ ਰੱਖੀਐ। ਆਪਣੀ ਨਦਰ ਕਰੇ ਨਿਸਤਾਰ ਜੀਉ, ਸਤਿਗੁਰੂ ਮਿਲ ਮਿਲ ਮਿਲਿਆ ਜਾਣੀਐ, ਜਿੱਤ ਮਿਲੀਐ ਨਾਮ ਬਖਾਣੀਐ। ਸਤਿਗੁਰੂ ਬਾਜ ਨਾ ਪਾਇਓ, ਸਭ ਥੱਕੀ ਕਰਮ ਕਮਾਏ ਜੀਓ।

ਸਭ ਸੱਚੋ ਸੱਚ ਵਰਤਦਾਮ ਜਿਸ ਭਾਵੈ ਤਿਸੀ ਮੁਜਾਹੀ ਜੀਉ ਗੁਰ ਪ੍ਰਸਾਦੀ ਪਾਇਆ ਤਿੱਥੇ ਮਾਇਆ ਮੋਹ ਚੁਕਾਇਆ ਕਿਰਪਾ ਕਰਕੇ ਆਪਣੀ ਆਪੇ ਲਈ ਸਮਾਏ ਜੀਉ ਗੋਪੀ ਨੇ ਗਵਾਲੀਆ ਤੁਦੇ ਆਪੇ ਗੋਏ ਉਠਾ ਲਿਆ ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭਨ ਸੰਵਾਰ ਜੀਉ ਜਿਨ ਸਤਿਗੁਰ

ਗੁਰਪੁਰਖ ਮਿਲਾਇਆ, ਤਿਸ ਜੀਵਨ ਆਵਨਾ ਕੋਈ ਜੀਉ ਰਹਾਓ, ਗੁਸਾਈ ਮਹਿੰਡਾ ਇੱਠੜਾ, ਅੰਬੇ ਅੱਬੇ ਥਾਵੋ ਮਿੱਠੜਾ, ਭੈਣ ਭਾਈ ਸਭ ਸੱਜਣ।

ਗੁਰ ਮਿਲ ਇੱਕ ਪਛਾਣਦਾ ਦੁਆ ਕਾਗਲ ਚਿੱਤ ਨ ਜਾਣਦਾ ਹਰ ਇੱਕ ਤੇ ਕਾਰੀ ਲਾਇਉ ਜਿਉ ਪਹਾਵੈ ਤਿਵੇਂ ਨਵਾਹੇ ਜੀਉ ਤੁਸੀਂ ਭੋਗਿਓ ਪੁੰਚੋ ਭਾਈ ਹੋ ਗੁਰ ਦੀਵਾਨ ਕਵਾਏ ਪਹਿਨਾਈਓ ਹੋਂ ਹੋਆ ਮਹਾਰ ਪਿੰਡ ਦਾ ਬਨ ਆਂਦੇ ਪੰਜ ਸ਼ਰੀਕ ਜੀਓ ਹੋਂ ਆਇਆ ਸਾਮੇ ਤਿਹਡੀਆ ਪੰਜ ਕਿਰਸਾਨ ਮੁਜੇਰੇ ਮਿਹਡਿਆ।

ਲਾਇਆ ਸਭ ਮੁਕਤ ਹੋਆ ਸੰਸਾਰ ਨਾਨਕ ਸੱਚੀ ਬੇੜੀ ਚਾੜ ਜੀਉ ਸਭ ਸ੍ਰਿਸ਼ਟ ਸੇਵੈ ਦਿਨ ਰਾਤ ਜੀਉ ਦੇ ਕੰਨ ਸੁਣੋ ਅਰਦਾਸ ਜੀਉ

ਜੋ ਮਨ ਸਿਉ ਚਿਤ ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਲਾਵੀ ਆਇਆ ਖੇਤ ਜਾਂ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ ਕਿਸ ਨਾ ਮਿਲਿਆ ਭੇਤ ਭੇਤ ਚੇਤ ਹਰ ਕਿਸੇ ਨਾ ਮਿਲਿਓ ਜਾਂ ਜਮ ਪਕੜ ਚਲਾਇਆ ਝੂਠਾ ਰੁਦਨ ਹੋਆ ਦੁਆਲੇ ਖਿਨ ਮੈਂ ਭਿਆ ਪਰਾਇਆ

ਹਰ ਸਤੀ ਹਰ ਸਤ ਸਤੀ ਮੇਰੇ ਬਾਬਲਾ ਖਿਆਰ ਜਨ ਮਿਲ ਜੰਝ ਸੁਹੰਦੀ ਪੀਵ ਕੜੀ ਹਰ ਜਪ ਸੁਹੇਲੀ ਵਿੱਚ ਸਹੁਰੜੈ ਖਰੀ ਸੁਹੰਦੀ ਸਹੁਰੜੈ ਵਿੱਚ ਖਰੀ ਸੁਹੰਦੀ ਜਿਨ ਪੀਵ ਕੜੈ ਨਾਮ ਸੰਭਾਲਿਆ ਸਭ ਸਫਲਿਓ ਜਨਮ ਤਿਨਾ ਦਾ ਗੁਰਮੁਖ ਜਿਨਾ ਮਨ ਜਿਨ ਪਾਸਾ ਢਾਲਿਆ ਹਰ ਸੰਤ ਜਿਨਾ ਮਿਲ ਕਾਰਜ ਸੋਇਆ ਵਰ ਪਾਇਆ ਪੁਰਖ ਆਨੰਦੀ ਹਰ ਸਤ ਸਤ ਮੇਰੇ ਬਾਬੁਲਾ ਹਰ ਜਨ ਮਿਲ ਜੰਝ ਸੁਹੰਦੀ

ਸੰਖੇਪ ਸਵਲੀ ਮਨ ਪਿਆਰਿਆ ਜੋ ਮਿੱਤਰ ਹਰ ਦਰਸ਼ਨ ਨੈ ਚਲ ਮੱਲੀ ਹਰ ਦਰ ਸੇਵੈ ਅਲਖ ਪੇਵੇ ਨੈ ਚਲਵਾ ਸੁਨ ਪਾਇਆ ਤੈ ਜਨਮ ਨਾ ਮਰਨਾ ਆਵਣ ਜਾਣਾ ਸੰਸਾ ਦੁਖ ਮਿਟਾਇਆ ਚਿੱਤਰ ਗੁਪਤ ਕਾ ਕਾਗਦ ਫਾਰਿਆ ਜਮਦੂਤਾਂ ਕਛੂ ਨਾ ਚੱਲੀ ਨਾਨਕੂ ਸਿੱਖ ਦੇ ਮਨ ਪ੍ਰੀਤਮ ਹਰ ਕੁਲ ਦੇ ਖੇਪ ਸਵਲੀ ਮਨ ਪਿਆਰਿਆ ਜੀਓ ਮਿੱਤਰਾ ਕਰ ਸੰਤਾਂ ਸੰਗ ਨਿਵਾਸੂ ਮਨ ਪਿਆਰਿਆ ਜੀਓ ਮਿੱਤਰਾ ਹਰ ਨਾਮ ਜਪਤ ਪ੍ਰੰਗਾਸੂ।

ਜਿਆ ਵਿਸਵਾਸੂ ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਿਵਾਸੂ ਮਨ ਪਿਆਰਿਆ ਜੀਉ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ ਮਨ ਪਿਆਰਿਆ ਜੀਉ ਮਿੱਤਰਾ ਹਰ ਜਲ ਮਿਲ ਜੀਵੇ ਮੀਨਾ ਹਰ ਪੀ ਅਗਹਨੇ ਅੰਮ੍ਰਿਤ ਮਾਨੇ ਸਰਮ ਸੁਖਾਂ ਮਨ ਬੂਠੇ ਸ੍ਰੀ ਠਰ ਪਾਏ ਮੰਗਲ ਗਾਏ ਇੱਛ ਪੁੰਨੀ ਸਤਿਗੁਰ ਤੁੱਠੇ ਲਾਡਲੀ ਨੇ ਲਾਏ ਨੌ ਨਿਦ ਪਾਏ ਨਾਉ ਸਰਵਸ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ।

ਵਾਰੀ ਗੁਣ ਸਾਧ ਸੰਗ ਮਿਲ ਗਾਵਈ, ਨਾਨਕੀ ਸਵਾਮੀ ਧਾਰ ਅਨੁਗ੍ਰਹਿ, ਮਨ ਤਨ ਅੰਕ ਸਮਾਵਈ, ਡੱਖਣਾ ਸੁਹੰਦੜੋ ਹਪਠਾਏ, ਕੋਈ ਨਾ ਦਿਸੈ ਡੂਜੜੋ, ਖੁੱਲੜੇ ਕਪਾਟ ਨਾਨਕੂ, ਸਤਿਗੁਰ ਭੇਟ ਤੇ ਸ਼ੰਤ, ਤੇਰੇ ਬਚਨ ਅਨੂਪ ਅਪਾਰ ਸੰਤਨ, ਆਧਾਰ ਬਾਣੀ ਵਿਚਾਰੀਏ ਜੀਓ, ਸਿਮਰਤ ਸਾਸ ਗਰਾਸ ਪੂਰਨ, ਵਿਸ਼ਵਾਸ ਕਿਉਂ ਮਨੋਮ ਸਾਰੀਏ ਜੀਓ, ਕਿਉਂ ਮਨੋਮ ਸਾਰੀਐ, ਨਿਮਖ ਨਹੀਂ ਟਾਰੀਐ, ਗੁਣਵੰਤ ਪ੍ਰਾਣਿਓ ਹਮਾਰੇ, ਮਨ ਬਾਸ਼ਤ ਫਲ ਦੇਤ ਹੈ ਸੁਆਮੀ, ਜੇ ਕੀ ਮਿਰਥਾ ਸਾਰੇ, ਅਨਾਥ ਕੇ ਨਾਥੀ, ਸਰਬ ਕੈ ਸਾਥੀ।

ਅੰਤ ਪ੍ਰੇਮ ਠਗੌਰੀ ਪਾਈ ਰਜਾਈ ਗੋਬਿੰਦ ਮਨ ਮੋਹਿਆ ਜੀਉ ਸੰਤਨ ਕੈ ਪ੍ਰਸਾਦ ਅਗਾਧ ਕੰਠੇ ਲੱਗ ਸੋਹਿਆ ਜੀਉ ਹਰ ਕੰਠ ਲੱਗ ਸੋਹਿਆ ਦੁੱਖ ਸਭ ਜੋਹਿਆ ਭਗਤ ਲਖਣ ਕਰ ਵਸ ਭਏ ਮਨ ਸਰਬ ਸੁਖ ਮੁੱਠੇ ਗੋਬਿੰਦ ਤੁੱਠੇ ਜਨਮ ਮਰਨਾ ਸਭ ਮਿਟ ਗਏ।

ਆ ਜੀਓ ਬ੍ਰਹਮ ਵਿਚਾਰੇ ਆ ਜਨਮ ਸੁਵਾਰੇ ਆ ਪੂਰਨ ਕਿਰਪਾ ਪ੍ਰਭ ਕਰੀ ਕਰ ਗਹਿ ਲੀਨੇ ਹਰ ਜਸੋ ਦੀਨੇ ਜੋ ਨਾ ਧਾਵੈ ਨਾ ਮਰੀ।

ਗੁਰਮਤੀ ਜਨ ਨਾਨਕ ਕਮਲ ਪ੍ਰਗਾਸੀਆ ਮਨ ਹਰ ਹਰ ਬੁਠੜਾਹੀ ਮਨ ਹਰ ਹਰ ਜਪਨ ਕਰੀ ਹਰ ਗੁਰ ਸਰਨਾਈ ਭਜ ਪਾਉ।

ਦਾਸ ਸੇਵਕ ਭਾਈ ਬਣ ਜਾ ਰਿਹਾ ਮਿੱਤਰਾ ਗੁਰੂਆਂ ਹਰ ਨਾਮ ਪ੍ਰਦਾਸ ਧਨ ਧਨ ਵਣਜ ਵਪਾਰੀਆ ਜਿਨ ਵੱਖਰ ਲੱਦੜਾ ਹਰਬਰਾਸ ਗੁਰਮੁਖਾਂ ਦਰ ਮੁੱਖ ਉਜਲੈ ਜੇ ਆਏ ਮਿਲੇ ਹਰ ਪਾਸ ਜਨ

ਮਰ ਚੱਲੀਐ ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੇ ਜੀਵਣਾ ਪੌੜੀ ਧੁੰਦ ਆਪੇ ਧਰਤੀ ਸਾਜੀਏ ਚੰਦ ਸੂਝ ਨੋਇੰਦੀ ਵੇ ਦਸ ਚਾਰ ਹੱਟ ਤੁਧ ਸਾਜਿਆ ਵਪਾਰ ਕਨੀ ਵੇ ਇਕਨਾ ਨੂੰ ਹਰ ਲਾਭ ਦੇ ਜੋ ਗੁਰਮੁਖ ਥੀ ਵੇ ਤਿੰਨ ਜਮਕਾਲ ਨਾ ਵਿਆਪਈ ਜਿਨ ਸੱਚ ਅੰਮ੍ਰਿਤ ਪੀ ਵੇ ਓਏ ਆਪ ਛੁੱਟੇ ਪਰਿਵਾਰ ਸਿਉ ਤਿੰਨ ਪਿੱਛੇ ਸਮ ਜਗਤ ਛੁੱਟੀ ਵੇ ਸਲੋਕ ਮਹਲਾ ਪਹਿਲਾ।

ਆਏ ਸਤਿਗੁਰ ਸੱਚ ਨਿਰਣਾਇਆ ਸਾਚਰ ਹੋ ਲਿਵਲਾਏ ਨਾਨਕ ਸ਼ਬਦੇ ਸੱਚ ਹੈ ਕਰਮੀ ਪੱਲੇ ਪਾਏ ਪੌੜੀ ਹਰ

ਵੈ ਖਿੰਨ ਮਰ ਜਾਇਆ। ਪੌੜੀ ਜੋ ਲਿਖਿਆ ਹਰ ਦੀ ਵਾਣ ਸਿਉ, ਸੋ ਸਭਨੀ ਦੀ ਵਾਣੀ ਮਿਲਿਆ। ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸ ਕੈ ਮੋਹਿਨ ਡਿੱਠੇ ਸਭ ਪਾਪੀ ਤਰੀਆ।

0: ਆਏ ਮਨ ਮੁਖੀ ਮਨ
1: ਹਠਾਰਿਆ ਕਮਾਏ ਗੁਰਪ੍ਰਸਾਦੀ ਮਨ ਜਣੈ ਹਰ ਸੇਤੀ ਨਿਬਲਾਏ ਨਾਨਕ ਗੁਰਮੁਖ ਸੱਚ ਕਮਾਵੇ ਮਨਮੁਖ ਆਵੇ ਜਾਏ ਪੌੜੀ ਹਰ ਕੇ ਸੰਤ ਸੁਣੋ ਜਨ ਭਾਈ ਹਰ ਸਤਿਗੁਰ ਕੀ ਇੱਕ ਸਾਖੀ ਜਿਸ ਧੁਰ ਭਾਗ ਹੋਵੇ ਮੁੱਖ ਮਸਤਕ ਤਿੰਨ ਜਨ ਲੈ ਹਿਰਦੈ ਰਾਖੀ ਹਰਿ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ ਗੁਰਬਚਨੀ ਸਹਿਜੇ ਚਾਖੀ ਤਹ ਭਇਆ ਪ੍ਰਗਾਸ਼ ਮਿਟਿਆ ਅੰਧਿਆਰਾ ਜਿਉਂ ਸੂਰਜ ਰਹਿਣ ਕੇ ਰਾਖੀ ਅਦਿਸ਼ਟ ਅਗੋਚਰ ਅਲੱਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ ਸਲੋਕ ਮਹਲਾ ਤੀਜਾ ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖੈ ਲਾਏ ਵਿੱਚੋਂ ਆਪ ਗਵਾਏ ਕੈ ਰਹਿਣ ਸੱਚ ਲਿਵਲਾਏ ਸਤਿਗੁਰ ਜਿਨੀ ਨ ਸੇਵੇ ਓ ਤਿਨਾਂ ਬਿਰਥਾ ਜਨਮ ਗਵਾਏ ਨਾਨਕ ਜੋ ਤਿਸ ਭਾਵੈ ਸੋ ਕਰੇ ਕਹਿਣਾ ਕਿਛੂ ਨ ਜਾਏ ਮਹਲਾ ਤੀਜਾ ਮਨ ਵੇਕਾਰੀ ਵਿਹੜਿਆ ਵੇਕਾਰਾ ਕਰਮ ਕਮਾਏ ਦੂਜੇ ਭਾਏ ਗਿਆਨੀ ਪੂਜਦੇ ਦਰਗਾਹ ਮਿਲੈ ਸਜਾਏ ਆਤਮ ਦੇਉ ਪੂਜੀਐ ਬਿਨ ਸਤਿਗੁਰ ਬੂਝ ਨ ਪਾਏ ਜਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਭਾਵੈ ਸੋ ਥਾਏ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲਵਿਖ ਪਾਪ ਲਹਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲਦ ਦੁੱਖ ਭੁੱਖ ਸਭ ਲੈ ਜਾਤੀ ਹਰ ਹਰ ਨਾਮ ਜਪੋ ਮਨ ਮੇਰੇ ਮੁਕੁਰ ਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਧੁਰ ਸੱਚ ਹਰ ਤਿਤ ਮੁਖ ਨਾਮ ਜਪਾਤੀ ਸਲੋਕ ਮਹਲਾ ਤੀਜਾ ਸਤਿਗੁਰ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ ਲੱਖ ਚੌਰਾਸੀ ਫੇਰ ਪਇਆ ਮਰ ਜੰਮੈ ਹੋਏ ਖੁਆਰ ਸਤਿਗੁਰ ਕੀ ਸੇਵਾ ਸੋ ਕਰੇ ਜਿਸਨੂੰ ਆਪ ਕਰਾਏ ਸੋਏ ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਸੱਚ ਰਤੇ ਗੁਰ ਸ਼ਬਦ ਸਿਉਂ ਤਿੰਨ ਸੱਚੀ ਸਦਾ ਲਿਵ ਹੋਏ ਨਾਨਕ ਜਿਸਨੂੰ ਮਿਲੇ ਨਾ ਵਿਛੜੈ ਸਹਿਜ ਸਮਾਵੈ ਸੋਏ ਮਹਲਾ ਤੀਜਾ ਸੋ ਭਗਉਤੀ ਜੋ ਭਗਵੰਤ ਜਾਣੈ ਗੁਰਪ੍ਰਸਾਦੀ ਆਪ ਪਛਾਣੈ ਧਾਵਤ ਰੱਖੈ ਇਕਤ ਘਰ ਆਣੈ ਜੀਵਤ ਮਰੈ ਹਰ ਨਾਮ ਵਖਾਣੈ ਐਸਾ ਭਗਉਤੀ ਉੱਤਮ ਹੋਏ ਨਾਨਕ ਸੱਚ ਸਮਾਵੈ ਸੋਏ ਮਹਲਾ ਤੀਜਾ ਅੰਤਰ ਕਪਟ ਭਗਉਤੀ ਕਹਾਏ ਪਾਖੰਡ ਪਾਰ ਬ੍ਰਹਮ ਕਦੇ ਨ ਪਾਏ ਪਰ ਨਿੰਦਾ ਕਰੀ ਅੰਤਰ ਮਨ ਲਾਏ ਬਾਹਰ ਮਲ ਧੋਵੈ ਮਨ ਕੀ ਝੂਠ ਨਾ ਜਾਏ ਸਤਸੰਗ ਸਿਉ ਬਾਦ ਰਚਾਏ ਅੰਦਨ ਦੁਖੀਆ ਦੂਜੈ ਭਾਏ ਰਚਾਏ ਹਰ ਨਾਮ ਨ ਚੇਤੈ ਬਹੁ ਕਰਮ ਕਮਾਏ ਪੂਰਬ ਲਿਖਿਆ ਸੁ ਮੇਟਣਾ ਨਾ ਜਾਏ ਨਾਨਕ ਬਿਨ ਸਤਿਗੁਰੂ ਸੇਵੇ ਮੋਖ ਨਾ ਪਾਏ ਪੌੜੀ ਸਤਿਗੁਰ ਜਿਨੀ ਧਿਆਇਆ ਸੇ ਕੜ ਨਾ ਸਵਾਹੀ ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਅਗਾਹੀ ਸਤਿਗੁਰ ਜਿਨੀ ਧਿਆਇਆ ਤਿਨ ਜਮ ਡਰ ਨਾਹੀ ਜਿਨ ਕਹੁ ਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ ਤਿਨ ਐਥੈ ਉਥੈ ਮੁਖ ਉਜਲੇ ਹਰ ਦਰਗਾਹ ਪੈਂਦੇ ਜਾਹੀ ਸਲੋਕ ਮਹਲਾ ਦੂਜਾ ਜੋ ਸਿਰ ਸਾਈ ਨਾਨਵੈ ਸੋ ਸਿਰ ਦੀ ਜੈ ਡਾਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਮਹਲਾ ਪੰਜਵਾਂ ਮੁੰਡੋਂ ਪੁੱਲੀ ਨਾਨਕਾ, ਫਿਰ ਫਿਰ ਜਨਮ ਮਯਾਸ, ਕਸਤੂਰੀ ਕੈ ਭੂਲੜੈ, ਗੰਧ ਡੋਮ ਪਿਆਸ ਪੌੜੀ। ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਅੰਤੀ ਅਵਸਰ ਲਏ ਛਡਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਨਾਨਕ ਨਾਮ ਅਰਾਧ ਸਭਨਾ ਤੇ ਵੱਡਾ, ਸਭ ਨਾਮੈ ਅੱਗੇ ਆਣ ਨਵਾਏ। ਸਲੋਕ ਮਹਲਾ ਤੀਜਾ। ਵੇਸ ਕਰੇ ਕਰੂਪ ਕੁਲੱਖਣੀ, ਮਨ ਖੋਟੈ ਕੁੜਿਆਰ, ਪਿਰਕੈ ਭਾਣੈ ਨਾ ਚੱਲੈ, ਹੁਕਮ ਕਰੇ ਗਵਾਰ। ਗੁਰ ਕੈ ਭਾਣੈ ਜੋ ਚੱਲੇ ਸਭ ਦੁੱਖ ਨਿਵਾਰਨ ਹਾਰ, ਲਿਖਿਆ ਮੇਟ ਨ ਸਕੀਐ ਜੋ ਧੁਰ ਲਿਖਿਆ ਕਰਤਾਰ, ਮੰਤਨ ਸੌਂਪੇ ਕੰਤ ਕਉ ਸ਼ਬਦੇ ਧਰੇ ਪਿਆਰ। ਬਿਨ ਨਾਮੈ ਕਿਨੈ ਨ ਪਾਇਆ, ਦੇਖੋ ਹਿਰਦੈ ਵਿਚਾਰ, ਨਾਨਕ ਸਾਹ ਸਵਾਲਿਓ ਸੁਲੱਖਣੀ, ਜੇ ਰਾਵੀ ਸਿਰਜਣਹਾਰ। ਮਹਲਾ ਤੀਜਾ। ਮਾਇਆ ਮੋਹ ਗਵਾਰ ਹੈ, ਤਿਸਤਾ ਨਾ ਦਿਸੈ ਉਰਵਾਰ ਨਾ ਪਾਰ, ਮਨਮੁਖ ਅਗਿਆਨੀ ਮਹਾਂ ਦੁਖ ਪਾਏ, ਡੁੱਬੇ ਹਰ ਨਾਮ ਵਿਸਾਰ। ਭਲਕੇ ਉੱਠ ਬਹੁ ਕਰਮ ਕਮਾਵੈ, ਦੂਜੈ ਭਾਏ ਪਿਆਰ, ਸਤਿਗੁਰ ਸਿਮੈ ਆਪਣਾ ਭਉ ਜਲ ਉਤਰੇ ਪਾਰ, ਨਾਨਕ ਗੁਰਮੁਖ ਸਚ ਸਮਾਵੈ, ਸਚ ਨਾਮ ਯੁਰ ਧਾਰ ਪੌੜੀ। ਹਰ ਜਲ ਤਲ ਮਹੀਲ ਭਰਪੂਰ, ਦੂਜਾ ਨਾਹੀ ਕੋਏ, ਹਰ ਆਪ ਬਹਿ ਕਰੇ ਨਿਆਉ, ਕੂੜਿਆਰ ਸਭ ਮਾਰ ਕਢੋਏ। ਸਚਿਆਰਾਂ ਦੀ ਵਡਿਆਈ, ਹਰ ਧਰਮ ਨਿਆਉ ਕੀਓਏ, ਸਭ ਹਰ ਕੀ ਕਰੋ ਉਸਤਤ, ਜਿਨ ਗਰੀਬ ਅਨਾਥ ਰਾਖ ਲਿਓਏ, ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਢੰਡ ਦਿਓਏ। ਸਲੋਕ ਮਹਲਾ ਤੀਜਾ। ਮਨਮੁਖ ਮੈਲੀ ਕਾਮਣੀ, ਕੁਲੱਖਣੀ ਕੁਨਾਰ, ਪਿਰ ਛੋਡਿਆ ਘਰ ਆਪਣਾ, ਪਰ ਪੁਰਖੈ ਨਾਲ ਪਿਆਰ। ਤ੍ਰਿਸ਼ਨਾ ਕਦੇ ਨ ਚੁੱਕਈ, ਜਲਦੀ ਕਰੇ ਪੁਕਾਰ, ਨਾਨਕ ਬਿਨ ਨਾਮੈ ਕਰੂਪ ਕਸੋ ਹੋਣੀ, ਪਰ ਹਰ ਛੋਡੀ ਪਤਾਰ। ਮਹਲਾ ਤੀਜਾ। ਸ਼ਬਦ ਰਤੀ ਸੁਹਾਗਣੀ, ਸਤਿਗੁਰ ਕੈ ਭਾਏ ਪਿਆਰ, ਸਦਾ ਰਾਵੇ ਪਿਰੇ ਆਪਣਾ, ਸੱਚੈ ਪ੍ਰੇਮ ਪਿਆਰ, ਅਤ ਸਵਾਲਿਓ ਸੁੰਦਰੀ ਸੋਭਾਵੰਤੀ ਨਾਰ। ਨਾਨਕ ਨਾਮ ਸੁਹਾਗਣੀ, ਮੇਲੀ ਮਿਲਣ ਹਾਰ ਪੌੜੀ, ਹਰ ਤੇਰੀ ਸਭ ਕਰੈ ਉਸਤਤ, ਜਿਨ ਫਾਥੇ ਕਾਢਿਆ, ਹਰ ਤੁਧਨੋ ਕਰੈ ਸਭ ਨਮਸਕਾਰ, ਜਿਨ ਪਾਪੈ ਤੇ ਰੱਖਿਆ, ਹਰ ਨਿਮਾਣਿਆ ਤੂੰ ਮਾਣ, ਹਰ ਡਾਢੀ ਹੂੰ ਤੂੰ ਡਾਢਿਆ, ਹਰ ਅਹੰਕਾਰੀਆਂ ਮਾਰਨ ਵਾਏ, ਮਨਮੁਖ ਮੂੜ ਸਾਧਿਆ, ਹਰ ਭਗਤਾਂ ਦੀ ਵਡਿਆਈ, ਗਰੀਬ ਨਾਥਿਆ। ਸਲੋਕ ਮਹਲਾ ਤੀਜਾ। ਸਤਿਗੁਰ ਕੈ ਭਾਣੈ ਜੋ ਚੱਲੈ, ਤਿਸ ਵਡਿਆਈ ਵੱਡੀ ਹੋਏ, ਹਰ ਕਾ ਨਾਮ ਉੱਤਮ ਮਨ ਵਸੈ, ਮਿਟ ਨ ਸਕੈ ਕੋਏ। ਕਿਰਪਾ ਕਰੇ ਜਿਸ ਆਪਣੀ, ਤਿਸ ਕਰਮ ਪ੍ਰਾਪਤ ਹੋਏ, ਨਾਨਕ ਕਾਰਨ ਕਰਤੇ ਵਸ ਹੈ, ਗੁਰਮੁਖ ਬੂਝੈ ਕੋਇ। ਮਹਲਾ ਤੀਜਾ। ਨਾਨਕ ਹਰ ਨਾਮ ਜਿਨੀ ਅਰਾਧਿਆ, ਅੰਧਨ ਹਰ ਲਿਵਤਾਰ, ਮਾਇਆ ਬੰਦੀ ਖਸਮ ਕੀ, ਤਿਨ ਅੱਗੇ ਕਮਾਵੈ ਕਾਰ, ਪੂਰਾ ਪੂਰਾ ਘਰ ਛੋਡਿਆ, ਹੁਕਮ ਸਵਾਰਨ ਹਾਰ, ਗੁਰਪ੍ਰਸਾਦੀ ਜਿਨੀ ਬੁੱਝਿਆ, ਤਿਨ ਪਾਇਆ ਮੋਕ ਦੁਆਰ। ਮਨਮੁਖ ਹੁਕਮ ਨ ਜਾਣਨੀ, ਤਿਨ ਮਾਰੇ ਜਮ ਜੰਦਾਰ, ਗੁਰਮੁਖ ਜਿਨੀ ਅਰਾਧਿਆ, ਤਿਨੀ ਤਰਿਆ ਭਉ ਜਲ ਸੰਸਾਰ, ਸਭ ਔਗੁਣ ਗੁਣੀ ਮਿਟਾਇਆ, ਗੁਰ ਆਪੇ ਬਖਸ਼ਣ ਹਾਰ ਪੌੜੀ। ਹਰ ਕੀ ਭਗਤਾਂ ਪ੍ਰਤੀਤ, ਹਰ ਸਭ ਕਿਛ ਜਾਣਦਾ, ਹਰ ਜੀਵਨ ਨਾਹੀ ਕੋਈ ਜਾਣ, ਹਰ ਧਰਮ ਵਿਚਾਰਦਾ, ਕਾੜਾ ਦੇਸ਼ਾ ਕਿਉਂਕਿ ਜੈ ਜਾ ਨਾਹੀ ਅਧਰਮ ਮਾਰਦਾ, ਸੱਚਾ ਸਾਹਿਬ ਸੱਚ ਨਿਆਉ, ਪਾਪੀ ਨਰ ਹਾਰਦਾ, ਸਲਾਹਿਓ ਭਗਤੋ ਕਰ ਜੂੜ, ਹਰ ਭਗਤ ਜਨ ਤਾਰਦਾ। ਸਲੋਕ ਮਹਲਾ ਤੀਜਾ। ਆਪਣੇ ਪ੍ਰੀਤਮ ਬੈਰਹਾ ਅੰਤਰ ਰੱਖਾਂ ਉਰ ਧਾਰ ਸਾਲਾਹੀ ਸੁਪ੍ਰਭ ਸਦਾ ਸਦਾ ਗੁਰ ਕੈ ਹੇਤ ਪਿਆਰ ਨਾਨਕ ਜਿਨ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ ਮਹਲਾ ਤੀਜਾ ਗੁਰ ਸੇਵਾ ਤੇ ਹਰ ਪਾਈਐ ਜਾਂ ਕੋ ਨਦਰ ਕਰੇ ਮਾਨਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ ਹਉਮੈ ਮੈਂ ਮਾਰ ਮਿਲਾਇਨ ਗੁਰ ਕੈ ਸ਼ਬਦ ਤਰੇ ਨਾਨਕ ਸਹਿਜ ਸਮਾਈਐਨ ਹਰੇ ਆਪਣੀ ਕਿਰਪਾ ਕਰੇ ਪੌੜੀ ਹਰੇ ਆਪਣੀ ਭਗਤ ਕਰਾਏ ਵਡਿਆਈ ਵਿਖਾਲੀਅਨ ਆਪਣੀ ਆਪ ਕਰੇ ਪ੍ਰਤੀ ਤੇ ਆਪੇ ਸੇਵਕਾਲੀਅਨ ਹਰ ਭਗਤਾਂ ਨੂੰ ਦੇ ਆਨੰਦ ਥਿਰ ਘਰੀ ਬਹਾਲੀਅਨ ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੁਣ ਨਰਕ ਘੋਰ ਚਾਲਿਅਨ ਹਰ ਭਗਤਾਂ ਨੂੰ ਦੇ ਪਿਆਰ ਕਰੰਗ ਨਿਸਤਾਰਿਅਨ ਸਲੋਕ ਮਹਲਾ ਪਹਿਲਾ ਕਬੁੱਧ ਡੂਮਣੀ ਕੁਦਇਆ ਕਸਾਇਣ ਪਰ ਨਿੰਦਾ ਘੱਟ ਚੂੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀ ਐ ਜਾਂ ਚਾਰੇ ਬੈਠੀਆਂ ਨਾਲ ਸੱਚ ਸੰਜਮ ਕਰਨੀ ਕਾਰਾ ਨਾਵਣ ਨਾਉ ਜਪੇਹੀ ਨਾਨਕ ਗਏ ਉੱਤਮ ਸੇਈ ਜੇ ਪਾਪਾਂ ਪੰਦ ਨ ਦੇਹੀ ਮਹਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ ਜਿਉ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ ਪੌੜੀ ਕੀਤਾ ਲੋੜੀਐ ਕੰਮ ਸੁਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ ਪਹਿ ਪੰਜਨ ਮਿਹਰਬਾਨ ਦਾਸਗੀ ਰਾਖੀਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ ਸਲੋਕ ਮਹਲਾ ਤੀਜਾ ਜੀਉ ਪਿਣ ਸਭ ਤਿਸ ਕਾ ਸਭ ਸਹਿ ਦੇ ਆਧਾਰ ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾਤਾਰ ਹਉਮ ਬਲਿਹਾਰੀ ਤਿੰਨ ਕਉ ਜਿਨ ਧਿਆਇਆ ਹੈ ਨਿਰੰਕਾਰ ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹਲਾ ਤੀਜਾ ਸਤਿਗੁਰ ਮਿਲਿਐ ਉਲਟੀ ਪਈ ਨਵਨਿਧ ਖਰਚਿਓ ਖਾਓ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰਨ ਨਿਜ ਘਰ ਵਸੈ ਨਿਜ ਥਾਏ ਅਨਹਤ ਤੁਨੀ ਸਦਵਜਦੇ ਉਨਮਨ ਹਰ ਲਿਵਲਾਏ ਨਾਨਕ ਹਰ ਭਗਤ ਤਿਨਾ ਕੈ ਮਨ ਵਸੈ ਜਿਨ ਮਸਤਕ ਲਿਖਿਆ ਧੁਰ ਪਾਏ ਪੌੜੀ ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਕ ਲਾਇਆ ਹਰ ਪੁੱਛਿਆ ਢਾਡੀ ਸਾਧਕੈ ਕਿਤ ਅਰਥ ਤੂੰ ਆਇਆ ਨਿਤ ਦੇਵੋ ਦਾਨ ਦਇਆਲ ਪ੍ਰਭ ਹਰ ਨਾਮ ਧਿਆਇਆ ਹਰ ਦਾਤੈ ਹਰ ਨਾਮ ਜਪਾਇਆ ਨਾਨਕ ਭੈਣ ਆਇਆ ਏਕੋ ਓਂਕਾਰ ਸਤ ਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀਓ ਕਾ ਏਕ ਸਵਾਨ ਕੈ ਕਰ ਗਾਵਣਾ ਜਨਨੀ ਜਾਨਤ ਸੁਤ ਬੜਾ ਹੋਤ ਹੈ ਇਤਨਾ ਕੋ ਨ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ ਮੋਰ ਮੋਰ ਕਰ ਅਧਿਕ ਲਾਡ ਧਰ ਪੇਕਤ ਹੀ ਜਮਰਾਉ ਹੱਸੈ ਐਸਾ ਤੈਂ ਜਗ ਭਰਮ ਲਾਇਆ ਕੈਸੇ ਬੂਝੈ ਜਬ ਮੋਇਆ ਹੈ ਮਾਇਆ ਰਹਾਉ ਕਹਿਤ ਕਬੀਰ ਛੋੜ ਬਿਖਿਆ ਰਸ ਇਤ ਸੰਗਤ ਨੇਚੋ ਮਰਣਾ ਰਮਈਆ ਜਪੋ ਪ੍ਰਾਣੀ ਅੰਤ ਜੀਵਨ ਬਾਣੀ ਇਨ ਵਿਦਭਵ ਸਾਗਰ ਤਰਨਾ ਜਾਂ ਤਿਸ ਭਾਵੈ ਤਨ ਲਾਗੈ ਭਾਉ ਭਰਮ ਭੁਲਾਵਾ ਵਿੱਚੋਂ ਜਾਏ ਉਪਜੈ ਸਹਿਜ ਗਿਆਨ ਮਤ ਜਾਗੈ ਗੁਰਪ੍ਰਸਾਦ ਅੰਤਰ ਲਿਵ ਲਾਗੈ ਇਤ ਸੰਗਤ ਨਾਹੀ ਮਰਨਾ ਹੁਕਮ ਪਛਾਣ ਤਾਂ ਖਸਮੈ ਮਿਲਣਾ ਰਹਾਉ ਦੂਜਾ ਸ੍ਰੀ ਰਾਗ ਤਰਲੋਚਨ ਕਾ ਮਾਇਆ ਮੋਹ ਮਨ ਆਗਲੜਾ ਪ੍ਰਾਣੀ ਜਰਾ ਮਰਨ ਭਉ ਬਿਸਰ ਗਿਆ ਕੁਟੰਬ ਦੇਖ ਬਿਗਸ ਹੈ ਕਮਲਾ ਜਿਉਂ ਪਰਕਰ ਜਿਉਂ ਹੈ ਕਪਟ ਨਰਾ ਦੂੜਾ ਆਇਓ ਜਮੈ ਤਣਾ ਤਿੰਨ ਆਗਲੜੈ ਮੈਂ ਰਹਿਣ ਨਾ ਜਾਏ ਕੋਈ ਕੋਈ ਸਾਜਨ ਆਏ ਕਹਿ ਮਿਲ ਮੇਰੇ ਬੀਠਲਾ ਲੈ ਬਾਣੀ ਵਲਾਏ ਮਿਲ ਮੇਰੀ ਰਾਮਈਆ ਮੈਂ ਲੇ ਛਡਾਏ ਰਹਾਉ ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਭਇਆ ਮਾਇਆ ਮੂਠਾ ਚੇਤਸ ਨਾਹੀ ਜਨਮ ਗਵਾਇਓ ਆਲਸੀਆ ਬਿਖਮ ਘੋਰ ਪੰਥ ਚਾਲਣ ਪ੍ਰਾਣੀ ਰਵ ਸਸਤਹਨ ਪ੍ਰਵੇਸ਼ੰ ਮਾਇਆ ਮੋਹ ਤਬ ਬਿਸਰ ਗਿਆ ਜਾਂ ਤਜੀ ਅਲੇ ਸੰਸਾਰੰ ਆਜ ਮੇਰੇ ਮਨ ਪ੍ਰਗਟ ਪਿਆ ਹੈ ਪੇਖੀ ਅਲੇ ਧਰਮ ਰਾਉ ਤਹ ਕਰਦਲ ਕਰਨ ਮਹਾਂਬਲੜੀ ਤਿੰਨ ਅੱਗ ਲੜੈ ਮੈਂ ਰਹਿਣ ਨਾ ਜਾਈ ਜੇ ਕੋ ਮੂੰਹ ਉਪਦੇਸ਼ ਕਰਤ ਹੈ ਤਾਂ ਵਣਤਣ ਰਤੜਾ ਨਾਰਾਇਣਾ ਹੈ ਜੀ ਤੂੰ ਆਪੇ ਸਭ ਕੁਛ ਜਾਣਦਾ ਬਦਤ ਤ੍ਰਿਲੋਚਨ ਰਾਮ ਭਈਆ ਸ਼੍ਰੀ ਰਾਗ ਭਗਤ ਕਬੀਰ ਜੀਓ ਕਾ ਆਚਾਰ ਜੀ ਇੱਕ ਸੁਨੋਰੇ ਪੰਡੀਆ ਅਬ ਕੁਛ ਕਹਿਣ ਨਾ ਜਾਈ ਸੁਰ ਨਰ ਗਾਨ ਗੰਧਰਵ ਜਿਨ ਮੋਹੇ ਤ੍ਰਿਭਵਨ ਮੇਖ ਲੀ ਲਾਈ ਰਾਜਾ ਰਾਮ ਅਨਹਦ ਕਿੰਗਰੀ ਬੱਜ ਜਾਂ ਕੀ ਦੁਸ਼ਟ ਨਾਦ ਲਿਵ ਲਾਗੈ ਰਹਾਉ ਭਾਠੀ ਗਗਨ ਸਿੰਘਿਆ ਅਰ ਚੂੰਘਿਆ ਕਣਕ ਕਲਸ਼ੇਕ ਪਾਇਆ ਤਿਸ ਮੈਂ ਧਾਰ ਚੁਆਇਆ ਤੇ ਨਿਰਮਲ ਰਸ ਮੈਂ ਰਸਨ ਚੁਆਇਆ ਏਕ ਜੁਬਾਤੀ ਅਨੂਪ ਬਣੀ ਹੈ ਪਵਨ ਪਿਆਲ ਸਾਜਿਆ ਤੀਨ ਭਵਨ ਮੈਂ ਏਕੋ ਜੋਗੀ ਕਹੋ ਕਵਨ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪੁਰਖੋਤਮ ਕਹੋ ਕਬੀਰ ਰੰਗ ਰਤ ਔਰ ਦੁਨੀ ਸਭ ਭਰਮ ਭੁਲਾਨੀ ਮਨ ਰਾਮ ਰਸਾਇਣ ਮਾਤਾ ਸ਼੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ ਪੈਰਿਆਂ ਕਹਿ ਕਰ ਗਾਵਣਾ ਇੱਕ ਓਂਕਾਰ ਸਤ ਗੁਰ ਪ੍ਰਸਾਦ ਰੇ ਨਰ ਗਰਭ ਕੁੰਡਲ ਜਬ ਆਸ਼ਤ ਉਰਦ ਧਿਆਨ ਲਿਵ ਲਾਗਾ ਮ੍ਰਿਤਕ ਪਿੰਡ ਪਦ ਮਦਨਾ ਹਨ ਸੇਖ ਗਿਆਨ ਸੁਨਾਗਾ ਤੇ ਦਿਨ ਸੰਭਲ ਕਸ਼ਟ ਮਹਾਂ ਦੁਖ ਅਵਚਿਤ ਅਰਿਕ ਬਿਸਾਰਿਆ ਗਰਭ ਛੋਟ ਮ੍ਰਿਤ ਮੰਡਲ ਆਇਆ ਤੋ ਨਰ ਹਰ ਮਨੋ ਬਿਸਾਰਿਆ ਫਿਰ ਪਛਤਾਵੇਂਗਾ ਮੂੜਿਆ ਤੂੰ ਕਮਨ ਕੁਮਤ ਭ੍ਰਮ ਲਾਗਾ ਚੇਤ ਰਾਮ ਨਹੀਂ ਜੰਪੁਰ ਜਾਏਗਾ ਜਨਮ ਚਿਰੇ ਅਨਰਾਧਾ ਰਹਾਉ ਬਾਲ ਬਿਨੋਦ ਚਿੰਦ ਰਸ ਲਾਗਾ ਖਿਨ ਖਿਨ ਮੋਹ ਬਿਆਪੈ ਰਸ ਮਿਸ ਮੇਧ ਅੰਮ੍ਰਿਤ ਬਿਖ ਚਾਖੀ ਤੋ ਪੰਚ ਪ੍ਰਗਟ ਸੰਤਾਪੈ ਜਪ ਤਪ ਸੰਜਮ ਛੋੜ ਸੁਕ੍ਰਿਤ ਮਤ ਰਾਮ ਨਾਮਿਆ ਰਾਤਿਆ ਉਛਲਿਆ ਕਾਮ ਕਾਲ ਮਤ ਲਾਗੀ ਤੋ ਵਾਣ ਸਖਤ ਗਲ ਬਾਂਧਿਆ ਤਰਨ ਤੇਜ ਪਰ ਤ੍ਰੇਮੁਖ ਜੋ ਹੈ ਸਾਰੇ ਅਪਸਰ ਨਾ ਪਛਾਣਿਆ ਯੁਨਮਤ ਕਾਮ ਮਹਾਂਬਿਕ ਭੂਲੇ ਪਾਪ ਪੁੰਨ ਨਾ ਪਛਾਣਿਆ ਸੁਤ ਸੰਪਤ ਦੇਖੇ ਮਨ ਗਰਬਿਆ ਰਾਮ ਹਿਰਦੈ ਤੇ ਖੋਇਆ ਅਵਰ ਮਰਤ ਮਾਇਆ ਮਨ ਤੋਲੇ ਤੋ ਭਗਮੁਖ ਜਨਮ ਮਗੋਇਆ ਪੁੰਡਰ ਕੇਸ਼ ਕੁਸਮ ਤੇ ਤੌਲੇ ਸਪਤ ਪਤਾਲ ਕੀ ਬਾਣੀ ਲੋਚਨ ਸ਼੍ਰਮੈ ਬੁੱਧ ਬਲ ਨਾਠੀ ਤਾਂ ਕਾਮ ਪਵ ਸਮਾਧਾਣੀ ਤਾਂ ਤੇ ਵਿਖੇ ਭਈ ਮਤ ਪਾਪਸ ਕਾਇਆ ਕਮਲ ਕੁਮਲਾਣਾ ਅਵਗਤ ਬਾਣ ਸ਼ੋਰ ਮਿਤ ਮੰਡਲ ਤੋ ਪਛੈ ਪਛਤਾਣਾ ਨਿਕਟੀ ਦੇਹ ਦੇਖ ਤੁਨੇ ਉਪਜੈ ਮਾਨ ਕਰਤ ਨਹੀਂ ਬੂਜੈ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਜੈ ਥਾਕਾ ਤੇਜ ਉੱਡਿਆ ਮਨ ਪੰਖੀ ਘਰ ਗੰਨਾ ਸੁਖਾਈ ਬੇਣੀ ਕਹੇ ਸੁਨੋਰੇ ਭਗਤੋ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਜੋ ਪੈ ਹਮਨਾ ਪਾਪ ਕਰਨਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ ਰਹਾਉ ਤੁਮ ਜੋ ਨਾਇਕ ਆਛੋ ਅੰਤਰ ਜਾਮੀ ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸਵਾਮੀ ਸਰੀਰ ਅਰਾਧੈ ਮੋਕੋ ਵਿਚਾਰ ਦੇਹੂ ਰਵਿਦਾਸ ਸਮਦਲ ਸਮਝਾਵੈ ਕੋ ਰਾਗ ਮਾਝ ਚੌਪਦੀ ਰਾਗ ਮਾਝ ਮਹੱਲਾ ਚੌਥਾ ਘਰ ਪਹਿਲਾ ਚੌਪ ਦੇ ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ निर्भउ निर्वैर अकाल मूरत अजूनी सैभं गुर प्रसाद हर हर नाम में हर मन पायो। वडभागी हर नाम त्यायो गुरपुरै हर नाम सिद्ध पाई। को बिरला गुरमत चले जियो मैं हर हर खर चलया बन पल्ले। मेरा प्राण सखाई सदा नड़ चले गुरपुरै हर नाम दृढ़ाया हर ने चल हर तन पल्ले जियो। हर हर सज्जन मेरा प्रीत मराया कोई आन मिलावे मेरे प्राण जीवाया। हों रह ना सका बिन देखे मेरी प्रीतमा हों रह ना सका बिन देखे प्रीतमा। मैं नीर वहे वह चले जियो सतगुर मित्र मेरा बाल सखाई। हों रह ना सका बिन देखे मेरी माई। हर जियो कृपा करो गुर मिलो जन नानक हर तन पल्ले जियो। मांझ महला चौथा मधसूदन मेरे मन तन प्राणा। हों हर बिन दूजा और न जाना कोई सज्जन संत मिले बड़ भागी। मैं हर प्र प्यारा दसै जियो। हों मन तन खोजी पाल पालाई क्यों प्यारा प्रीतम मिले मेरी माई। मेरे सत्संगत खोज दसाई वे संगत हर प्रभ सह जियो। मेरा प्यारा प्रीतम सतगुरु रखवाला हम बारक दीन करो प्रतपाला। मेरा मात पिता गुर सतगुर पूरा गुर जल मिल कमल बिगसै जियो।

ਜਾ ਨਾਨਕ ਗੁਰ ਮਿਲ ਰਸੈ ਜੀਉ ਮਾਂਜ ਮਹਲਾ ਚੌਥਾ। ਹਰ ਗੁਣ ਪੜੀਐ ਹਰ ਗੁਣ ਗੁਣੀਐ, ਹਰ ਹਰ ਨਾਮ ਕਥਾ ਨਿਤ ਸੁਣੀਐ, ਮਿਲਤ ਸੰਗਤ ਹਰ ਗੁਣ ਗਾਏ। ਜਗ ਭਉਜਲ ਦੁਤਰ ਤਰੀਐ ਜੀਉ, ਆਉ ਸਕੀ ਹਰ ਮੇਲ ਕਰੇ ਹਾਂ, ਮੇਰੇ ਪ੍ਰੀਤਮ ਕਾ ਮੈਂ ਦੇ ਸੁਨੇਹਾਂ, ਮੇਰਾ ਮਿੱਤਰ ਸਖਾ ਸੁਪ੍ਰੀਤਮ ਭਾਈ, ਮੈਂ ਦੱਸੇ ਹਰ ਨਰ ਹਰੀਐ ਜੀਉ।

ਸੁਣਿਆ ਗੋਚਰ ਸੁਆਮੀ ਮਿਲ ਸਤਿਗੁਰ ਹਰ ਰਸ ਕੀਚਾ ਜੀਉ। ਹਰ ਧਨ ਧਨ ਧਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੁੱਛਾਂ ਜਨ ਹਰ ਕੀ ਬਾਤ ਪਾਮਲੋਵਾਂ ਮਲ ਮਲ ਧੋਵਾ ਪਾਮਲੋਵਾਂ ਮਲ ਮਲ ਧੋਵਾ ਮਿਲ ਹਰ ਜਨ ਹਰ ਰਸ ਪੀਚੈ ਜੀਉ। ਸਤਿਗੁਰ ਦਾਤੈ ਨਾਮ ਦੜਾਇਆ ਵਡਭਾਗੀ ਗੁਰ ਦਰਸ਼ਨ ਪਾਇਆ ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ ਗੁਰਪੂਰੈ ਅੰਮ੍ਰਿਤ ਲੀਚੈ ਜੀਓ। ਹਰ ਸਤ ਸੰਗਤ ਸਤਿਪੁਰਖ ਮਿਲਾਈਐ ਮਿਲ ਸਤ ਸੰਗਤ ਹਰ ਨਾਮ ਧਿਆਈਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤਿ ਹਰ ਨਾਮ ਪਰੀਚੈ ਜੀਓ। ਮਾਝ ਮਹਲਾ ਚੌਥਾ। ਆਵੋ ਭੈਣੇ ਤੁਸੀਂ ਮਿਲੋ ਪਿਆਰੀਆਂ ਜੋ ਮੇਰਾ ਪ੍ਰੀਤਮ ਦੱਸੇ ਤਿਸ ਕੈ ਹੋਂ ਵਾਰੀਆ ਮਿਲ ਸਤਸੰਗਤ ਲੱਦਾ ਹਰ ਸੱਜਣ ਹੋਂ ਸਤਿਗੁਰ ਵਿੱਟੋਂ ਘੁਮਾਈਆ ਜੀਓ। ਜਹਾਂ ਜਹਾਂ ਦੇਖਾਂ ਤਾਂ ਤਾਂ ਸਵਾਮੀ ਤੂੰ ਘੜ ਘੜ ਰਵਿਆ ਅੰਤਰ ਜਾਮੀ ਗੁਰਪੂਰੇ ਹਰ ਨਾਲ ਦਿਖਾਲਿਆ ਹੋਂ ਸਤਿਗੁਰ ਵਿੱਟੋਂ ਸਦਵਾਰਿਆ ਜੀਓ। ਏਕੋ ਪਵਨ ਮਾਟੀ ਸਭ ਏਕਾ ਸਭ ਏਕਾ ਜੋਤ ਸਭਾਈਆ ਸਭ ਏਕਾ ਜੋਤ ਵਰਤੈ ਭਿੰਨ ਭਿੰਨ ਨਾ ਰਲਈ ਕਿਸੈ ਦੀ ਰਲਾਈਆ ਗੁਰਪ੍ਰਸਾਦੀ ਇੱਕ ਨਦਰੀ ਆਇਆ ਹਾਂ ਸਤਿਗੁਰ ਵਿੱਟੋਂ ਵਤਾਇਆ ਜੀਓ। ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰਸਿੱਖਾਂ ਕੈ ਮਨ ਪਿਆਰੀ ਪਾਣੀ ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ ਗੁਰ ਸਤਿਗੁਰ ਪਰ ਉਪਕਾਰੀਆ ਜੀਓ। ਮਾਝ ਮਹਲਾ ਪੰਜਵਾਂ। ਘਰ ਪਹਿਲਾ ਚੌਪ ਦੇ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਿਆਈ ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ। ਹਾਂ ਘੋਲੀ ਜੀਓ ਘੋਲ ਘੁਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਓ। ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਧਨ ਸੋ ਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ। ਹਾਂ ਘੋਲੀ ਹਾਂ ਘੋਲ ਘੁਮਾਈ ਗੁਰਸੱਜਣ ਮੀਤ ਮਰਾਰੇ ਜੀਓ ਰਹਾਓ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀਏ ਪ੍ਰੇ ਤੁਧ ਭਗਵੰਤਾ। ਮੋਹੇ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰਦਰਬਾਰੇ ਜੀਓ। ਹਾਂ ਘੋਲੀ ਜੀਓ ਘੋਲ ਘੁਮਾਈ ਤੇ ਸੱਚੇ ਗੁਰਦਰਬਾਰੇ ਜੀਓ ਰਹਾਓ। ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਿਨਾਸ਼ੀ ਘਰ ਮੈਂ ਪਾਇਆ ਸੇਵ ਕਰੀ ਪਲ ਚਸਾ ਨਾ ਵਿਛੜਾ ਜਾਂ ਨਾਨਕ ਦਾਸ ਤੁਮਾਰੇ ਜੀਓ। ਹਾਂ ਘੋਲੀ ਜੀਓ ਘੋਲ ਘੁਮਾਈ ਜਾਂ ਨਾਨਕ ਦਾਸ ਤੁਮਾਰੇ ਜੀਓ ਰਹਾਓ। ਰਾਗ ਮਾਝ ਮਹਲਾ ਪੰਜਵਾਂ। ਸਾਰੁੱਤ ਸੁਹਾਵੀ ਜੇ ਤੁਧ ਸੰਭਾਲੀ ਸੋ ਕੰਮ ਸੁਹੇਲਾ ਜੋ ਤੇਰੀ ਘਾਲੀ ਸੁਰਦਾ ਸੁਹੇਲਾ ਜੇ ਤ੍ਰਿਦੈ ਤੂੰ ਬੁੱਠਾ ਸਭਨਾ ਕੇ ਦਾ ਤਾਰਾ ਜੀਓ। ਤੂੰ ਸਾਂਝਾ ਸਾਹਿਬ ਬਾਪ ਹਮਾਰਾ ਨੌਨ ਤੇਰਿਆ ਕੁੱਟ ਭੰਡਾਰਾ ਜਿਸ ਤੂੰ ਦੇਹੀ ਸੁਤ੍ਰਿਪਤਿਆ ਗਾਵੈ ਸੋਈ ਭਗਤ ਤੁਮਾਰਾ ਜੀਓ। ਸਭ ਕੋ ਵਸੈ ਤੇਰੀ ਬੈਠਾ ਘਟਘੜੀ ਅੰਤਰ ਤੂੰ ਹੈ ਬੁੱਠਾ ਸਭੇ ਸਾਂਝੀ ਬਾਲ ਸਦਾਇਨ ਤੂੰ ਕਿਸੈ ਨਾ ਦਿਸੈ ਬਾਰਾ ਜੀਓ। ਤੂੰ ਆਪੇ ਗੁਰਮੁਖ ਮੁਕਤ ਕਰਾਏ ਹੈ ਤੂੰ ਆਪੇ ਮਨਮੁਖ ਜਨਮ ਪਵਾਏ ਹੈ ਨਾਨਕ ਦਾਸ ਤੇਰੇ ਬਲਹਾਰ ਸਭ ਤੇਰਾ ਖੇਲ ਦਸਾਰਾ ਜੀਓ। ਮਾਝ ਮਹਲਾ ਪੰਜਵਾਂ। ਅਨਹਦ ਵਾਜੈ ਸਹਿਜ ਸੁਹੇ

ਤਿਸ ਪ੍ਰਭ ਅਗਮ ਅਗਾ ਦੇ ਜੀਉ ਮਾਝ ਮਹਲਾ ਪੰਜਵਾਂ। ਤੂੰ ਪੇੜ ਸ਼ਾਖ ਤੇਰੀ ਫੂਲੀ, ਤੂੰ ਸੂਖਮ ਹੋਵਾ ਸਥੂਲੀ, ਤੂੰ ਜਲ ਨਿਧ ਤੂੰ ਫੇਨ ਬੁੱਧ ਬਦਾ, ਤੁਧ ਬਿਨੀ ਅਬਰ ਨ ਪਾਲੀਐ ਜੀਉ। ਤੂੰ ਸੂਤ ਮਣੀਐ ਪੀ ਤੂੰ ਹੈ, ਤੂੰ ਗੰਠੀ ਮੇਰ ਸਿਰ ਤੂੰ ਹੈ, ਆਦ ਮੱਧ ਅੰਤ ਪ੍ਰਭ ਸੋਈ, ਅਬਰ ਨ ਕੋਈ ਦਿਖਾਲੀਐ ਜੀਉ। ਤੂੰ ਨਿਰਗੁਣ ਸਰਗੁਣ ਸੁਖਦਾਤਾ, ਤੂੰ ਨਿਰਵਾਣ ਰਸੀਆ ਰੰਗਰਾਤਾ, ਆਪਣੇ ਕਰਤਪੇ ਆਪੇ ਜਾਣੈ, ਆਪੇ ਤੁਧ ਸੰਭਾਲੀਐ ਜੀਉ। ਤੂੰ ਠਾਕੁਰ ਸੇਵਕ ਫੁਨ ਆਪੇ, ਤੂੰ ਗੁਪਤ ਪ੍ਰਗਟ ਪ੍ਰਭ ਆਪੇ, ਨਾਨਕ ਦਾ ਸਦਾ ਗੁਣ ਗਾਵੈ, ਇੱਕ ਭੂਰੀ ਨਦਰ ਨਿਹਾਲੀਐ ਜੀਉ। ਮਾਝ ਮਹਲਾ ਪੰਜਵਾਂ। ਸਫਲ ਸੋ ਬਾਣੀ ਜਿਤ ਨਾਮ ਵਖਾਣੀ, ਗੁਰਪ੍ਰਸਾਦ ਕਿਨ ਵਿਰਲੈ ਜਾਣੀ, ਧਨ ਸੁਵੇਲਾ ਜਿਤ ਹਰ ਗਾਵਤ ਸੁਣਨਾ, ਆਏ ਤੇ ਪਰਵਾਨਾ ਜੀਉ। ਸੇ ਨੇਤਰ ਪ੍ਰਵਾਨ ਜਿਨੀ ਦਰਸ਼ਨ ਪੇਖਾ, ਸੇ ਕਰ ਭਲੇ ਜਿਨੀ ਹਰ ਜਸ ਲੇਖਾ, ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ, ਹਉ ਬਲਤਨ ਸੰਗ ਪਛਾਣਾ ਜੀਉ। ਸੁਣ ਸਾਜਨ ਮੇਰੇ ਮੀਤ ਪਿਆਰੇ, ਸਾਧ ਸੰਗ ਖਿਨ ਮਾਹੇ ਉਧਾਰੇ, ਕਿਲਵੇ ਘਾਟ ਹੋਆ ਮਨ ਨਿਰਮਲ, ਮਿਟ ਗਏ ਆਵਣ ਜਾਣਾ ਜੀਉ। ਦੁਹਿੰਕਰ ਜੋੜਕ ਬਿਨੋ ਕਰੀ ਜੈ, ਕਰ ਕਿਰਪਾ ਡੁੱਬਦਾ ਪੱਥਰ ਲੀਜੈ। ਨਾਨਕ ਪ੍ਰਭ ਭੈ ਕਿਰਪਾਲਾ, ਪ੍ਰਭ ਨਾਨਕ ਮਨ ਭਾਣਾ ਜੀਉ। ਮਾਝ ਮਹਲਾ ਪੰਜਵਾਂ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁੱਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਸੂਖ ਭਇਆ ਦੁੱਖ ਦੂਰ ਪਰਾਨਾ, ਸੰਤਰਸਨ ਹਰ ਨਾਮ ਵਖਾਨਾ, ਜਲ ਥਲ ਨੀਲ ਭਰੇ ਸਰ ਸੋ ਭਰ, ਬਿਰਥਾ ਕੋਈ ਨਾ ਜਾਏ ਜੀਉ। ਦਇਆ ਧਾਰੀ ਤਿਨ ਸਿਰਜਣ ਹਾਰੇ, ਜੀ ਜਨ ਸਗਲੇ ਪ੍ਰਤਪਾਰੇ, ਮਿਹਰਬਾਨ ਕਿਰਪਾਲ ਦਇਆਲਾ, ਸਗਲੇ ਤ੍ਰਿਪਤਿ ਆਗਾਏ ਜੀਉ। ਵੰਤਰਨ ਤ੍ਰਿਪਨ ਕੀਤੁਨ ਹਰਿਆ, ਕਰਨ ਹਾਰ ਖਿਨ ਭੀਤਰ ਕਰਿਆ, ਗੁਰਮੁਖ ਨਾਨਕ ਤਿਸੈ ਅਰਾਧੇ, ਮਨ ਕੀ ਆਸ ਪੁਜਾਈ ਜੀਉ। ਮਾਝ ਮਹਲਾ ਪੰਜਵਾਂ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਾਉ ਕਿਹਾ ਕਾੜਾ ਜੀਉ। ਤੁਮਰੀ ਕਿਰਪਾ ਤੇ ਤੁਧ ਪਛਾਣਾ, ਤੂੰ ਮੇਰੀ ਓਟ, ਤੂੰ ਹੈ ਮੇਰਾ ਮਾਣਾ, ਤੁਝ ਬਿਨ ਦੂਜਾ ਅਵਰ ਨ ਕੋਈ, ਸਭ ਤੇਰਾ ਖੇਲ ਅਖਾੜਾ ਜੀਉ। ਜੀ ਜੰਦ ਸਭ ਤੁਧ ਪਾਏ, ਜਿੱਤ ਜਿੱਤ ਭਾਣਾ ਤਿੱਤ ਤਿੱਤ ਲਾਏ, ਸਭ ਕੁਛ ਕੀਤਾ ਤੇਰਾ ਹੋਵੇ, ਨਾਹੀ ਕਿਛ ਅਸਾੜਾ ਜੀਉ। ਨਾਮ ਧਿਆਏ ਮਹਾਂ ਸੁਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ, ਗੁਰਪੂਰੈ ਵੱਜੀ ਵਾਧਾਈ, ਨਾਨਕ ਚਿਤਾ ਬਿਖਾੜਾ ਜੀਉ। ਮਾਝ ਮਹਲਾ ਪੰਜਵਾਂ। ਜੀ ਪ੍ਰਾਣ ਪ੍ਰਮਨੈ ਆਧਾਰਾ, ਭਗਤ ਜੀਵੈਂ ਗੁਣ ਗਾਏ ਅਪਾਰਾ, ਗੁਣ ਨਿਧਾਨ ਅੰਮ੍ਰਿਤ ਹਰ ਨਾਮਾ, ਹਰ ਧਿਆਏ ਧਿਆਏ ਸੁਖ ਪਾਇਆ ਜੀਉ। ਮਨ ਸ਼ਾ ਧਾਰ ਜੋ ਘਰ ਤੇ ਆਵੈ, ਸਾਧ ਸੰਗ ਜਨ ਮਰਨ ਮਿਟਾਵੈ, ਆਸ ਮਨੋਰਥ ਪੂਰਨ ਹੋਵੈ, ਭੇਟਤ ਗੁਰਦਰ ਸਾਇਆ ਜੀਉ। ਆਗਾਮੈ ਗੋਚਰ ਕਿਸ਼ਮਿਤ ਨਹੀਂ ਜਾਨੀ, ਸਾਧਕ ਸਿੱਧ ਧਿਆਵੈ ਗਿਆਨੀ, ਖੁਦੀ ਮਿੱਟੀ ਚੂਕਾ ਪੋਲਾਵਾ, ਗੁਰਮਨ ਹੀ ਮੈਂ ਪ੍ਰਗਟਾਇਆ ਜੀਉ। ਆਨੰਦ ਮੰਗਲ ਕਲਿਆਣ ਨਦਾਨਾ, ਸੂਖ ਸਹਿਜ ਹਰ ਨਾਮ ਬਖਾਨਾ, ਹੋਏ ਕਿਰਪਾਲ ਸਵਾਮੀ ਆਪਣਾ, ਨਾਉ ਨਾਨਕ ਘਰ ਮੈਂ ਆਇਆ ਜੀਉ। ਮਾਝ ਮਹਲਾ ਪੰਜਵਾਂ। ਸੁਣ ਸੁਣ ਜੀਵਾਂ ਸੋਏ ਤੁਮਾਰੀ, ਤੂੰ ਪ੍ਰੀਤਮ ਠਾਕੁਰ ਅਤਿ ਭਾਰੀ, ਤੁਮਰੇ ਕਰਤਵ ਤੁਮ ਹੀ ਜਾਣੋ, ਤੁਮਰੀ ਓਟ ਗੋਪਾਲਾ ਜੀਉ। ਗੁਣ ਗਾਵਤ ਮਨ ਹਰਿਆ ਹੋਵੈ, ਕਥਾ ਸੁਣਤ ਮਲ ਸਗਲੀ ਖੋਵੈ, ਭੇਟ ਸੰਗ ਸਾਧ ਸੰਤਨ ਕੈ, ਸਦਾ ਜਪਾਉਂਦੇ ਅੱਲਾ ਜੀਉ। ਪ੍ਰਭ ਆਪਣਾ ਸਾ ਸਾਸ ਮਾਰੋ, ਇਹ ਮਤ ਗੁਰ ਪ੍ਰਸਾਦ ਮਨ ਧਾਰੋ, ਤੁਮਰੀ ਕਿਰਪਾ ਤੇ ਹੋਏ ਪ੍ਰਗਾਸ਼ਾ। ਸਰਬਮਯਾ ਪ੍ਰਤਪਾਲਾ ਜੀਉ, ਸਤ ਸਤ ਸਤ ਪ੍ਰਭ ਸੋਈ, ਸਦਾ ਸਦਾ ਸਦ ਆਪੇ ਹੋਈ, ਚਲਤ ਤੁਮਾਰੇ ਪ੍ਰਗਟ ਪਿਆਰੇ, ਦੇਖ ਨਾਨਕ ਭਏ ਨਿਹਾਲਾ ਜੀਉ। ਮਾਝ ਮਹਲਾ ਪੰਜਵਾਂ।
ਹੁਕਮੀ ਵਰਸਣ ਲਾਗੇ ਮੇਹਾਂ, ਸਾਜਨ ਸੰਤ ਮੇਰੇ ਨਾਮ ਜਪੇ ਹਾਂ, ਸੀਤਲ ਸ਼ਾਂਤ ਸਹਿ ਸੁਖ ਪਾਇਆ, ਠੰਡ ਪਾਈ ਪ੍ਰਭ ਆਪੇ ਜੀਉ, ਸਭ ਕੁਛ ਬਹੁਤੋ ਬਹੁਤੇ ਉਪਾਇਆ, ਕਰ ਕਿਰਪਾ ਪ੍ਰਭ ਸਗਲ ਰਜਾਇਆ। ਦਾਤ ਕਰੋ ਮੇਰੇ ਦਾਤਾਰਾ ਜੀ, ਜਨ ਸਭ ਧਰਾਪੇ ਜੀਉ, ਸੱਚਾ ਸਾਹਿਬ ਸੱਚੀ ਨਾਈ, ਗੁਰਪ੍ਰਸਾਦਿ ਸਦਾ ਧਿਆਈ, ਜਨਮ ਮਰਨ ਪੈ ਕਾਟੇ ਮੋਹ, ਬਿਨਸੇ ਸੋਗ ਸੰਤਾਪੇ ਜੀਉ। ਸਾ ਸਾਸ ਨਾਨਕ ਸਾ ਲਾਹੇ, ਸਿਮਰਤ ਨਾਮ ਕਾਟੇ ਸਭ ਫਾਹੇ, ਪੂਰਨ ਆਸ ਕਰੀ ਖਿਨ ਭੀਤਰ, ਹਰ ਹਰ ਹਰ ਗੁਣ ਜਾਪੇ ਜੀਉ, ਮਾਂਝ ਮਹਲਾ ਪੰਜਵਾਂ। ਆਓ ਸਾਜਨ ਸੰਤ ਮੀਤ ਪਿਆਰੇ, ਮਿਲ ਗਾਵੈ ਗੁਣ ਅਗਮ ਅਪਾਰੇ, ਗਾਵਤ ਸੁਣਤ ਸਭੇ ਹੀ ਮੁਕਤੇ, ਸੋ ਧਿਆਈਐ ਜਿਨ ਹਮ ਕੀਏ ਜੀਉ, ਜਨਮ ਜਨਮ ਕੇ ਕਿਲ ਵਿਖ ਜਾਵੈ, ਮਨ ਚਿੰਦੇ ਸੇਈ ਫਲ ਪਾਵੈ, ਸਿਮਰ ਸਾਹਿਬ ਸੋ ਸਚ ਸਵਾਮੀ, ਰਿਜ਼ਕ ਸਭ ਸਕਉ ਦੀਏ ਜੀਉ, ਨਾਮ ਜਪਤ ਸਰਬ ਸੁਖ ਪਾਈਐ, ਸਭ ਭਉ ਬਿਨਸੈ ਹਰ ਹਰ ਧਿਆਈਐ, ਜਿਨ ਸੇਵਿਆ ਸੋ ਭਾਰ ਗਰਾਮੀ, ਕਾਰਜ ਸਗਲੇ ਥੀਏ ਜੀਉ, ਆਏ ਪਇਆ ਤੇਰੀ ਸ਼ਰਨਾਈ, ਜਿਉਂ ਭਾਵੈ ਤਿਉਂ ਲੈ ਮਿਲਾਈ, ਕਰ ਕਿਰਪਾ ਪ੍ਰਭ ਭਗਤੀ ਲਾਵੋ, ਸਚ ਨਾਨਕ ਅੰਮ੍ਰਿਤ ਪੀਏ ਜੀਉ, ਮਾਝ ਮਹਲਾ ਪੰਜਵਾਂ। ਭਏ ਕਿਰਪਾਲ ਦਇਆਲ ਗੁਸਾਈ, ਭਏ ਕਿਰਪਾਲ ਗੋਬਿੰਦ ਗੁਸਾਈ, ਮੇਘ ਵਰਸੈ ਸਭਨੀ ਥਾਈ, ਦੀਨ ਦਇਆਲ ਸਦਾ ਕਿਰਪਾਲਾ, ਠਾਂਡ ਪਾਈ ਕਰਤਾਰੇ ਜੀਉ, ਆਪਣੇ ਜੀ ਜੰਤ ਪ੍ਰਤਪਾਰੇ, ਜਿਉ ਬਾਰਕ ਮਾਤਾ ਸੰਹਾਰੇ, ਦੁਖ ਭੰਜਨ ਸੁਖ ਸਾਗਰ ਸੁਆਮੀ, ਦੇਤ ਸਗਲਿਆ ਹਾਰੇ ਜੀਉ, ਜਲ ਥਲ ਪੂਰ ਰਿਆ ਮਿਹਰਬਾਨਾ, ਸਦ ਬਲਿਹਾਰ ਜਾਈਏ ਕੁਰਬਾਨਾ, ਰਹਿਣ ਦਿਨ ਤੇ ਸਦਾ ਧਿਆਈ, ਜੇ ਖਿਨ ਮੈਂ ਸਗਲੇ ਉਧਾਰੇ ਜੀਉ, ਰਾਖ ਲੀਏ ਸਗਲੇ ਪ੍ਰਭ ਆਪੇ, ਉੱਤਰ ਗਏ ਸਭ ਸੋਗ ਸੰਤਾਪੇ, ਨਾਮ ਜਪਤ ਮਨ ਤਨ ਹਰੀਆਵਲ, ਪ੍ਰਭ ਨਾਨਕ ਨਦਰ ਨਿਹਾਰੇ ਜੀਉ, ਮਾਝ ਮਹਲਾ ਪੰਜਵਾਂ।

ਰਾਗ ਮਾਝ ਮਹਲਾ ਪਹਿਲਾ ਘਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸ਼ਬਦ ਰੰਗਾਏ ਹੁਕਮ ਸਬਾਏ ਸੱਚੀ ਦਰਗਾਹ ਮਹਿਲ ਬੁਲਾਏ ਸੱਚੇ ਦੀਨ ਦਇਆਲ ਮੇਰੀ ਸਾਹਿਬਾ ਸੱਚੇ ਮਨ ਪਤੀਆ ਬਣਿਆ ਹਉ ਵਾਰੀ ਜੀਉ ਵਾਰੀ ਸ਼ਬਦ ਸੁਹਾਵਣਿਆ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਗੁਰਮਤੀ ਮਨ ਵਸਾਵਣਿਆ ਰਹਾਉ ਨਾ ਕੋ ਮੇਰਾ ਹਉ ਕਿਸ ਕੇਰਾ ਸਾਚਾ ਠਾਕੁਰ ਤ੍ਰਿਭਵਨ ਮੇਰਾ ਹਉ ਮੈਂ ਕਰ ਕਰ ਜਾਏ ਕਨੇਰੀ ਕਰ ਅਵਗੁਣ ਪਛਤਾਵਣਿਆ ਹੁਕਮ ਪਛਾਣੈ ਸੋ ਹਰ ਗੁਣ ਵਖਾਣੈ ਗੁਰ ਕੈ ਸ਼ਬਦ ਨਾਮ ਨਿਸ਼ਾਨੈ ਸਭਨਾ ਕਾ ਦਰ ਲੇਖਾ ਸੱਚੈ ਛੂਟਸ ਨਾਮ ਸੁਹਾਵਣਿਆ ਮਨਮੁਖ ਭੂਲਾ ਠਾਵਰ ਨਾ ਪਾਏ ਜਮਦਰ ਬੱਧਾ ਝੂਟਾਂ ਖਾਏ ਬਿਨ ਨਾਮੈ ਕੋ ਸੰਗ ਨਾ ਸਾਥੀ ਮੁਕਤੇ ਨਾਮ ਧਿਆਵਣਿਆ ਸਾਕਤ ਕੂੜੇ ਸੱਚ ਨਾ ਭਾਵੈ ਦੁਬਿਧਾ ਬੰਧਾ ਆਵੈ ਜਾਵੈ ਲਿਖਿਆ ਲੇਖ ਨਾ ਮੇਟੈ ਕੋਈ ਗੁਰਮੁਖ ਮੁਕਤ ਕਰਾਵਣਿਆ ਪੇਈ ਅੜੈ ਪਿਰ ਜਾਤੋ ਨਾਹੀ ਝੂਠ ਵਿਛੁੰਨੀ ਰੋਵੈ ਤਾਹੀ ਅਵਗੁਣ ਮੁੱਠੀ ਮਹਿਲ ਨਾ ਪਾਏ ਅਵਗੁਣ ਗੁਣ ਬਖਸ਼ਾਵਣਿਆ ਪੇਈ ਅੜੈ ਜਿਨ ਜਾਤਾ ਪਿਆਰਾ ਗੁਰਮੁਖ ਬੂਝੈ ਤਤ ਵਿਚਾਰਾ ਆਵਣ ਜਾਣਾ ਠਾਕਰ ਹਾਏ ਸੱਚੈ ਨਾਮ ਸਮਾਵਣਿਆ ਗੁਰਮੁਖ ਬੂਝੈ ਕਤ ਕਹਾਵੈ ਸੱਚੇ ਠਾਕੁਰ ਸੱਚੋ ਪਾਵੈ ਨਾਨਕ ਸੱਚ ਕਹਿ ਬੇਨੰਤੀ ਸੱਚ ਮਿਲੈ ਗੁਣ ਗਾਵਣਿਆ ਮਾਝ ਮਹਲਾ ਤੀਜਾ ਕਰ ਪਹਿਲਾ ਕਰਮ ਹੋਵੈ ਸਤਿਗੁਰੂ ਮਿਲਾਏ ਸੇਵਾ ਸੁਰਤ ਸ਼ਬਦ ਚਿਤ ਲਾਏ ਹਉ ਮੈਂ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾਵਣਿਆ ਹਉ ਵਾਰੀ ਜੀਉ ਵਾਰੀ ਸਤਿਗੁਰ ਕੈ ਬਲਿਹਾਰਣਿਆ ਗੁਰਮਤੀ ਪ੍ਰਗਾਸ਼ ਹੋਆ ਜੀ ਅੰਦਨ ਹਰ ਗੁਣ ਗਾਵਣਿਆ ਰਹਾਉ ਤਨ ਮਨ ਖੋਜੇ ਤਾਂ ਨਾਉ ਪਾਏ ਧਾਵਤ ਰਾਖੈ ਠਾਕਰ ਹਾਏ ਗੁਰ ਕੀ ਬਾਣੀ ਅਨਦਿਨ ਗਾਵੈ ਸਹਿਜੇ ਭਗਤ ਕਰਾਵਣਿਆ ਇਸ ਕਾਇਆ ਅੰਦਰ ਵਸਤ ਅਸੰਖਾ ਗੁਰਮੁਖ ਸਾਚ ਮਿਲੈ ਤਾਂ ਵੇਖਾ ਨੌ ਦਰਵਾਜੇ ਦਸਵੇਂ ਮੁਕਤਾ ਅਨਹਦ ਸ਼ਬਦ ਵਜਾਵਣਿਆ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦੀ ਮਨ ਵਸਾਈ ਅਨ ਦਿਨ ਸਦਾ ਰਹਿ ਰੰਗ ਰਾਤਾ ਦਰ ਸੱਚੈ ਸੋਝੀ ਪਾਵਣਿਆ ਪਾਪ ਪੁੰਨ ਕੀ ਸਾਰ ਨਾ ਜਾਣੀ ਦੂਜੈ ਲਾਗੀ ਭਰਮ ਭੁਲਾਣੀ ਅਗਿਆਨੀ ਅੰਧਾ ਮਗ ਨਾ ਜਾਣੈ ਫਿਰ ਫਿਰ ਆਵਣ ਜਾਵਣਿਆ ਗੁਰ ਸੇਵਾ ਤੇ ਸਦਾ ਸੁਖ ਪਾਇਆ ਹਉ ਮੈਂ ਮੇਰਾ ਠਾਕ ਰਹਾਇਆ ਗੁਰਸਾਖੀ ਮਿਟਿਆ ਅੰਧਿਆਰਾ ਬੱਜਰ ਕਪਾਟ ਖਲਾਵਣਿਆ ਹਉ ਮੈਂ ਮਾਰ ਮਨ ਵਸਾਇਆ ਗੁਰ ਚਰਨੀ ਸਦਾ ਚਿਤ ਲਾਇਆ ਗੁਰ ਕਿਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਧਿਆਵਣਿਆ ਜੀਵਨ ਮਰਨਾ ਸਭ ਤੁਧੈ ਤਾਈ ਜਿਸ ਬਖਸ਼ੇ ਤਿਸ ਦੀ ਵਡਿਆਈ ਨਾਨਕ ਨਾਮ ਧਿਆਏ ਸਦਾ ਤੂੰ ਜੰਮਣ ਮਰਨ ਸੁਵਾਰਣਿਆ ਮਾਝ ਮਹਲਾ ਤੀਜਾ ਮੇਰਾ ਪ੍ਰਭ ਨਿਰਮਲ ਅਗਮ ਅਪਾਰਾ ਬਿਨ ਤੱਕੜੀ ਤੋਲੈ ਸੰਸਾਰਾ ਗੁਰਮੁਖ ਹੋਵੈ ਸੋਈ ਬੂਝੈ ਗੁਣ ਕਹਿ ਗੁਣੀ ਸਮਾਵਣਿਆ ਹਉ ਵਾਰੀ ਜੀਉ ਵਾਰੀ ਹਰ ਕਾ ਨਾਮ ਮਨ ਵਸਾਵਣਿਆ ਜੋ ਸੱਚ ਲਾਗੇ ਸੇ ਅੰਦਨ ਜਾਗੇ ਦਰ ਸੱਚੈ ਸ਼ੋਭਾ ਪਾਵਣਿਆ ਰਹਾਉ ਆਪ ਸੁਣੈ ਤੈ ਆਪੇ ਵੇਖੈ ਜਿਸਨੂੰ ਨਦਰ ਕਰੇ ਸੋਈ ਜਨ ਲੇਖੈ ਆਪੇ ਲਾਏ ਲਏ ਸੂ ਲਾਗੈ ਗੁਰਮੁਖ ਸੱਚ ਕਮਾਵਣਿਆ ਜਿਸ ਆਪ ਭੁਲਾਏ ਸੋ ਕਿੱਥੈ ਹੱਥ ਪਾਏ ਜਿਸ ਆਪ ਭੁਲਾਏ ਸੋ ਕਿੱਥੈ ਹੱਥ ਪਾਏ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ ਜਿਨ ਸਤਿਗੁਰ ਮਿਲਿਆ ਸੇ ਵਡਭਾਗੀ ਪੂਰੇ ਕਰਮ ਮਿਲਾਵਣਿਆ ਪਈ ਅੜੈ ਧਨ ਅੰਨ ਦਿਨ ਸੁੱਤੀ ਕੰਤ ਵਿਸਾਰੀ ਅਵਗੁਣ ਮੁੱਤੀ
ਆਨ ਦਿਨ ਸਦਾ ਫਿਰੈ ਬਿਲ ਲਾਂਦੀ, ਬਿਨ ਫਿਰ ਨੀਂਦ ਨਾ ਪਾਵਣਿਆ। ਪੇਈ ਅੜੈ ਸੁਖਦਾਤਾ ਜਾਤਾ, ਹਉਮੈ ਮਾਰਗੁਰ ਸ਼ਬਦ ਪਛਾਤਾ। ਸੇ ਸੁਹਾਵੀ ਸਦਾ ਪਿਰ ਡਾਵੇ, ਸੱਚ ਸ਼ਿੰਗਾਰ ਬਣਾਵਣਿਆ। ਲੱਖ 84 ਜੀ ਉਪਾਏ, ਜਿਸਨੂੰ ਨਦਰ ਕਰੇ ਤਿਸ ਗੁਰੂ ਮਿਲਾਏ। ਕਿਲਵੇ ਕਾਟ ਸਦਾ ਜਨ ਨਿਰਮਲ, ਦਰ ਸੱਚੇ ਨਾਮ ਸੁਹਾਵਣਿਆ। ਲੇਖਾ ਮੰਗੈ ਤਾਂ ਕਿਨ ਦੀਐ, ਸੁਖ ਨਹੀਂ ਫੁਨ ਦੂਵੈ ਤੀਐ। ਆਪੇ ਬਖਸ਼ ਲਏ ਪ੍ਰਭ ਸੱਚ, ਆਪੇ ਬਖਸ਼ ਮਿਲਾਵਣਿਆ। ਆਪ ਕਰੇ ਤੈਂ ਆਪ ਕਰਾਏ, ਪੂਰੇ ਗੁਰ ਕੈ ਸ਼ਬਦ ਮਿਲਾਏ। ਨਾਨਕ ਨਾਮ ਮਿਲੇ ਵਡਿਆਈ, ਆਪੇ ਮੇਲ ਮਿਲਾਵਣਿਆ। ਮਾਂ ਜ ਮਹਲਾ ਤੀਜਾ, ਇੱਕੋ ਆਪ ਫਿਰੈ ਪ੍ਰਸੰਨਾ। ਗੁਰਮੁਖ ਵੇਖਾਂ ਤਾਂ ਇਹ ਮਨ ਭਿੰਨਾ, ਤ੍ਰਿਸ਼ਨਾ ਤਜ ਸਹਿਜ ਸੁਖ ਪਾਇਆ। ਏਕੋ ਮਨ ਵਸਾਵਣਿਆ, ਹਉ ਵਾਰੀ ਜੀਉ ਵਾਰੀ, ਇੱਕ ਸਿਉਂ ਚਿਤ ਲਾਵਣਿਆ। ਗੁਰਮਤੀ ਮਨ ਇਕਤ ਘਰ ਆਇਆ, ਸੱਚੇ ਰੰਗ ਰੰਗਾਵਣਿਆ। ਰਹਾਉ ਇਹ ਜਗ ਭੂਲਾ, ਤੈਂ ਆਪ ਭੁਲਾਇਆ। ਇੱਕ ਵਿਸਾਰ ਦੂਜੇ ਲੋਭਾਇਆ, ਆਨ ਦਿਨ ਸਦਾ ਫਿਰੈ ਭਰਮ ਭੂਲਾ। ਬਿਨਾਂ ਮੈਂ ਦੁੱਖ ਪਾਵਣਿਆ, ਜੋ ਰੰਗ ਰਾਤੇ ਕਰਮ ਵਧਾਤੇ। ਗੁਰਸੇਵਾ ਤੇ ਜੁਗ ਚਾਰੇ ਜਾਤੇ, ਜਿਸਨੂੰ ਆਪ ਦੇ ਵਡਿਆਈ। ਹਰ ਕੈ ਨਾਮ ਸਮਾਵਣਿਆ, ਮਾਇਆ ਮੋਹ ਹਰ ਚੇਤੈ ਨਾਹੀ। ਜੰਮਪੁਰ ਬੱਧਾ ਦੁੱਖ ਸਹਾਹੀ, ਅੰਨਾ ਬੋਲਾ ਕਿਛ ਨਦਰ ਨਾ ਆਵੈ। ਮਨਮੁਖ ਪਾਪ ਪਚਾਵਣਿਆ, ਇੱਕ ਰੰਗ ਰਾਤੇ ਜੋ ਤੁਦੇ ਆਪ ਲਿਵਲਾਏ। ਭਾਈ ਭਗਤ ਤੇਰੇ ਮਨ ਭਾਈ, ਸਤਿਗੁਰ ਸੇਵਨ ਸਦਾ ਸੁਖਦਾਤਾ। ਸਭ ਇੱਛਾ ਆਪ ਪਜਾਵਣਿਆ, ਹਰ ਜੀਉ ਤੇਰੀ ਸਦਾ ਸ਼ਰਨਾਈ। ਆਪੇ ਬਖਸ਼ੇ ਦੇ ਵਡਿਆਈ, ਜਮ ਕਾਲ ਤਿਸ ਨੇੜ ਨਾ ਆਵੈ। ਜੋ ਹਰ ਹਰ ਨਾਮ ਧਿਆਵਣਿਆ, ਅਨ ਦਿਨ ਰਾਤੇ ਜੋ ਹਰ ਭਾਏ। ਮੇਰੇ ਭਰਾ ਮੇਲੇ ਮੇਲ ਮਿਲਾਏ, ਸਦਾ ਸਦਾ ਸੱਚੇ ਤੇਰੀ ਸ਼ਰਣਾਈ। ਤੂੰ ਆਪੇ ਸੱਚ ਬੁਝਾਵਣਿਆ, ਜਿਨ ਸੱਚ ਜਾਤਾ ਸੇ ਸੱਚ ਸਮਾਣੇ। ਹਰ ਗੁਣ ਗਾਵੈ ਸੱਚ ਵਖਾਣੇ, ਨਾਨਕ ਨਾਮ ਰਤੇ ਬੈਰਾਗੀ। ਨਿੱਜ ਘਰ ਤਾੜੀ ਲਾਵਣਿਆ, ਮਾਂਜ ਮਹਲਾ ਤੀਜਾ। ਸ਼ਬਦ ਮਰੈ ਸੋ ਮੂਆ ਜਾਪੈ, ਕਾਲ ਨਾ ਚਾਪੈ ਦੁੱਖ ਨਾ ਸੰਤਾਪੈ। ਜੁਤੀ ਵਿੱਚ ਮਿਲ ਜੋਤ ਸਮਾਣੀ, ਸੁਣ ਮਨ ਸੱਚ ਸਮਾਵਣਿਆ। ਹਾਂ ਵਾਰੀ ਜੀਉ ਵਾਰੀ, ਹਰ ਕੈ ਨਾਏ ਸ਼ੋਭਾ ਪਾਵਣਿਆ। ਸਤਿਗੁਰ ਸੇਵ ਸੱਚ ਚਿਤ ਲਾਇਆ, ਗੁਰਮਤੀ ਸਹਿਜ ਸਮਾਵਣਿਆ। ਰਹਾਉ ਕਾਇਆ ਕੱਚੀ ਕੱਚਾ ਚੀਰ ਹੰਢਾਏ, ਦੂਜੇ ਲਾਗੀ ਮਹਿਲ ਨਾ ਪਾਏ। ਅਨ ਦਿਨ ਜਲਦੀ ਫਿਰੈ ਦਿਨ ਰਾਤੀ, ਬਿਨ ਪਿਰ ਬਹੁ ਦੁੱਖ ਪਾਵਣਿਆ। ਦੇਹੀ ਜਾਤ ਨ ਆਗੈ ਜਾਏ, ਜਿੱਥੇ ਲੇਖਾ ਮੰਗੀਐ ਤਿੱਥੇ ਛੁੱਟੈ ਸੱਚ ਕਮਾਏ। ਸਤਿਗੁਰ ਸੇਵਨ ਸੇ ਧਨਵੰਤੇ, ਐਥੈ ਉਥੈ ਨਾਮ ਸਮਾਵਣਿਆ। ਪੈ ਪਾਏ ਸ਼ਿੰਗਾਰ ਬਣਾਏ, ਗੁਰਪ੍ਰਸਾਦੀ ਮਹਿਲ ਘਰ ਪਾਏ। ਅਨੰਦਨ ਸਦਾ ਰਵੈ ਦਿਨ ਰਾਤੀ, ਮਜੀਠੈ ਰੰਗ ਬਣਾਵਣਿਆ। ਸਭਨਾ ਪਿਰ ਵਸੈ ਸਦਾ ਨਾਲੇ, ਗੁਰਪ੍ਰਸਾਦੀ ਕੋ ਨਦਰ ਨਿਹਾਲੇ। ਮੇਰਾ ਪ੍ਰਭ ਅਤ ਉੱਚੋ ਉੱਚਾ, ਕਰ ਕਿਰਪਾ ਆਪ ਮਿਲਾਵਣਿਆ। ਮਾਇਆ ਮੋਹ ਇਹ ਜਗ ਸੁੱਤਾ, ਨਾਮ ਵਿਸਾਰ ਅੰਤ ਵਿਗੁੱਤ। ਜਿਸ ਤੇ ਸੁੱਤਾ ਸੋ ਜਗਾਏ, ਗੁਰਮਤਿ ਸੋਝੀ ਪਾਵਣਿਆ। ਆਪੇ ਪੀਐ ਸੋ ਭਰਮ ਗਵਾਏ, ਗੁਰਪ੍ਰਸਾਦ ਮੁਕਤ ਗਤ ਪਾਏ। ਭਗਤੀ ਰੱਤਾ ਸਦਾ ਬੈਰਾਗੀ, ਆਪ ਮਾਰ ਮਿਲਾਵਣਿਆ। ਆਪੇ ਉਪਾਏ ਧੰਦੇ ਲਾਏ, ਲੱਖ 84 ਰਿਜ਼ਕ ਆਪੇ ਪੜਾਏ। ਨਾਨਕ ਨਾਮ ਧਿਆਏ ਸੱਚ ਰਾਤੇ, ਜੋ ਤਿਸ ਭਾਵੈ ਸੋ ਕਾਰ ਕਰਾਵਣਿਆ। ਮਾਝ ਮਹਲਾ ਤੀਜਾ,
ਅੰਦਰ ਹੀਰਾ ਲਾਲ ਬਣਾਇਆ, ਗੁਰ ਕੈ ਸ਼ਬਦ ਪਰਖ ਪਰਖਾਇਆ, ਜਿਨ ਸੱਚ ਪੱਲੈ ਸੱਚ ਬਖਾਣੈ, ਸੱਚ ਕਸਵੱਟੀ ਲਾਵਣਿਆ। ਹਾਂ ਵਾਰੀ ਜੀਉ ਵਾਰੀ, ਗੁਰ ਕੀ ਬਾਣੀ ਮਨ ਵਸਾਵਣਿਆ, ਅੰਜਨ ਮਾਹੇ ਨਿਰੰਜਨ ਪਾਇਆ, ਜੋਤੀ ਜੋਤ ਮਿਲਾਵਣਿਆ ਰਹਾਓ। ਇਸ ਕਾਇਆ ਅੰਦਰ ਬਹੁਤ ਪਸਾਰਾ, ਨਾਮ ਨਿਰੰਜਨ ਅਤੇ ਅਗੰਮ ਅਪਾਰਾ, ਗੁਰਮੁਖ ਹੋਵੇ ਸੋਈ ਪਾਏ, ਆਪੇ ਬਖਸ਼ ਮਿਲਾਵਣਿਆ। ਮੇਰਾ ਠਾਕੁਰ ਸੱਚ ਦ੍ਰਿੜਾਏ, ਗੁਰਪ੍ਰਸਾਦੀ ਸੱਚ ਚਿਤ ਲਾਏ, ਸੱਚੋ ਸੱਚ ਵਰਤੈ ਸਭਨੀ ਥਾਈ, ਸੱਚੇ ਸੱਚ ਸਮਾਵਣਿਆ। ਵੇ ਪਰਵਾਸ ਸੱਚ ਮੇਰਾ ਪਿਆਰਾ, ਕਿਲਬਿਖ ਅਵਗੁਣ ਘਟਣ ਹਾਰਾ, ਪ੍ਰੇਮ ਪ੍ਰੀਤ ਸਦਾ ਧਿਆਈਐ, ਪੈ ਪਾਏ ਭਗਤ ਦ੍ਰਿੜਾਵਣਿਆ। ਤੇਰੀ ਭਗਤ ਸੱਚੀ ਜੇ ਸੱਚੇ ਭਾਵੈ, ਆਪੇ ਦੇ ਨਾ ਪਛੋਤਾਵੈ, ਸਭਨ ਜੀਆਂ ਕਾ ਏਕੋ ਦਾਤਾ, ਸ਼ਬਦੇ ਮਾਰ ਜਿਆਵਣਿਆ। ਹਰ ਤੁਧ ਬਾਜੋ ਮੈਂ ਕੋਈ ਨਾਹੀ, ਹਰ ਤੁਧੈ ਸੇਵੀ ਤੈਂ ਤੁਧ ਸਲਾਹੀ, ਆਪੇ ਮੇਲ ਲੈ ਪ੍ਰਭ ਸੱਚੇ, ਪੂਰੇ ਕਰਮ ਤੂੰ ਪਾਵਣਿਆ। ਮੈਂ ਹੋਰ ਨ ਕੋਈ ਤੁਧੈ ਜਿਹਾ, ਤੇਰੀ ਨਦਰੀ ਸੀ ਜਿਸ ਦੇਹਾ। ਆਨ ਦਿਨ ਸਾਰ ਸੰਭਾਲ ਹਰ ਰਾਖੈ, ਗੁਰਮੁਖ ਸਹਿਜ ਸਮਾਵਣਿਆ। ਤੁਰਜੇ ਵੱਡ ਮੈਂ ਹੋਰ ਨਾ ਕੋਈ, ਤੁਦ ਆਪੇ ਸਿਰਜੀ ਆਪੇ ਗੋਈ, ਤੂੰ ਆਪੇ ਹੀ ਕੜ ਭੰਨ ਸਵਾਰੈ, ਨਾਨਕ ਨਾਮ ਸੁਹਾਵਣਿਆ। ਮਾਜ ਮਹਲਾ ਤੀਜਾ, ਸਭ ਘਟ ਆਪੇ ਭੋਗਣ ਹਾਰਾ, ਅਲੱਖ ਵਰਤੈ ਅਗੰਮ ਅਪਾਰਾ, ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈਐ, ਸਹਿਜੇ ਸੱਚ ਸਮਾਵਣਿਆ। ਹਾਂ ਵਾਰੀ ਜੀਉ ਵਾਰੀ, ਗੁਰ ਸ਼ਬਦ ਮਨ ਵਸਾਵਣਿਆ, ਸ਼ਬਦ ਸੂਜੈ ਤਾਂ ਮਨ ਸਿਓ ਲੂਜੈ, ਮਨਸਾ ਮਾਰ ਸਮਾਵਣਿਆ ਰਹਾਉ। ਪੰਚ ਦੂਤ ਮੋਹੈ ਸੰਸਾਰਾ, ਮਨਮੁਖ ਅੰਦੇ ਸੁਧ ਨ ਸਾਰਾ, ਗੁਰਮੁਖ ਹੋਵੇ ਸੋ ਆਪਣਾ ਘਰ ਰੱਖੈ। ਪੰਚ ਦੂਤ ਸ਼ਬਦ ਪਚਾਵਣਿਆ, ਇੱਕ ਗੁਰਮੁਖ ਸਦਾ ਸੱਚੈ ਰੰਗ ਰਾਤੀ, ਸਹਿਜੇ ਪ੍ਰਭ ਸੇਵੈ ਅਨੰਦਨ ਮਾਤੀ, ਮਿਲ ਪ੍ਰੀਤਮ ਸੱਚੇ ਗੁਣ ਗਾਵੈ, ਹਰ ਦਰ ਸੋਭਾ ਪਾਵਣਿਆ। ਏਕ ਮੇਕ ਆਪਿਓ ਪਾਇਆ, ਤੁਬਿਧਾ ਦੂਜਾ ਤ੍ਰਿਵਿਧ ਮਾਇਆ। ਚੌਥੀ ਪੌੜੀ ਗੁਰਮੁਖੀ ਉੱਚੀ, ਸੱਚੋ ਸੱਚ ਕਮਾਵਣਿਆ। ਸਭ ਹੈ ਸੱਚਾ ਜੇ ਸੱਚੇ ਭਾਵੈ, ਜਿਨ ਸੱਚ ਜਾਤਾ ਸੋ ਸਹਿਜ ਸਮਾਵੈ।

ਗੁਰ ਮਖਸੋਜੀ ਪਾਵਣਿਆ ਮਾਝ ਮਹਲਾ ਤੀਜਾ। ਅੰਮ੍ਰਿਤ ਬਾਣੀ ਗੁਰ ਕੀ ਮੀਠੀ, ਗੁਰਮੁਖ ਵਿਰਲੈ ਕਿਨੈ ਚੱਕ ਡੀਠੀ। ਅੰਤਰ ਪ੍ਰਗਾਸ਼ ਮਹਾਰਸ ਪੀਵੈ, ਦਰ ਸੱਚੇ ਸ਼ਬਦ ਵਜਾਵਣਿਆ। ਹਾਂ ਵਾਰੀ ਜੀਉ ਵਾਰੀ, ਗੁਰਚਰਨੀ ਚਿਤ ਲਾਵਣਿਆ। ਸਤਿਗੁਰ ਹੈ ਅੰਮ੍ਰਿਤ ਸਰ ਸਾਚਾ, ਮਨ ਨਾਵੈ ਮੈਲ ਚੁਕਾਵਣਿਆ। ਰਹਾਉ ਤੇਰਾ ਸੱਚੇ ਕਿਨੈ ਅੰਤ ਨਾ ਪਾਇਆ, ਗੁਰ ਪ੍ਰਸਾਦ ਕਿਨੈ ਵਿਰਲੈ ਚਿਤ ਲਾਇਆ। ਤੁਧ ਸਲਾਹ ਨਾ ਰੱਜਾਂ ਕਬਹੂੰ, ਸੱਚੇ ਨਾਵੈ ਕੀ ਭੁਖ ਲਾਵਣਿਆ। ਏਕੋ ਵੇਖਾਂ ਅਵਰ ਨ ਬੀਆ, ਗੁਰ ਪ੍ਰਸਾਦੀ ਅੰਮ੍ਰਿਤ ਪੀਆ। ਗੁਰ ਕੈ ਸ਼ਬਦ ਤਿਖਾ ਨਵਾਰੀ, ਸਹਿਜੇ ਸੂਖ ਸਮਾਵਣਿਆ। ਰਤਨ ਪਦਾਰਥ ਪੱਲਰ ਤਿਆਗੈ, ਮਨ ਮੁਖ ਅੰਧਾ ਦੂਜੈ ਭਾਇ ਲਾਗੈ। ਜੋ ਬੀਜੈ ਸੋਈ ਫਲ ਪਾਏ, ਸੁਪਨੈ ਸੁਖ ਨ ਪਾਵਣਿਆ। ਆਪਣੀ ਕਿਰਪਾ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਮਨ ਵਸਾਏ। ਆਣ ਦਿਨ ਸਦਾ ਰਹਿ ਭੈ ਅੰਦਰ, ਭੈ ਮਾਰ ਭਰਮ ਚੁਕਾਵਣਿਆ। ਭਰਮ ਚੁਕਾਇਆ ਸਦਾ ਸੁਖ ਪਾਇਆ, ਗੁਰ ਪ੍ਰਸਾਦ ਪਰਮ ਪਦ ਪਾਇਆ। ਅੰਤਰ ਨਿਰਮਲ ਨਿਰਮਲ ਬਾਣੀ, ਹਰ ਗੁਣ ਸਹਿਜੇ ਗਾਵਣਿਆ। ਸਿਮਰਤ ਸ਼ਾਸਤ ਬੇਦ ਵਖਾਣੈ, ਭਰਮੇ ਪੂਲਾ ਤਤ ਨ ਜਾਣੈ। ਬਿਨ ਸਤਿਗੁਰ ਸੇਵੇ ਸੁਖ ਨ ਪਾਏ, ਦੁਖੋ ਦੁਖ ਕਮਾਵਣਿਆ। ਆਪ ਕਰੇ ਕਿਸੇ ਆਖੈ ਕੋਈ, ਆਖਣ ਜਾਈਐ ਜੇ ਭੂਲਾ ਹੋਈ। ਨਾਨਕ ਆਪੇ ਕਰੇ ਕਰਾਏ, ਨਾਮੇ ਨਾਮ ਸਮਾਵਣਿਆ। ਮਾਝ ਮਹਲਾ ਤੀਜਾ। ਆਪੇ ਰੰਗੇ ਸਹਿਜ ਸੁਭਾਏ, ਗੁਰ ਕੈ ਸ਼ਬਦ ਹਰ ਰੰਗ ਚੜਾਏ। ਮਨ ਤਨ ਰੱਤਾ ਰਸਨਾ ਰੰਗ ਚਲੂਲੀ, ਪੈ ਭਾਏ ਰੰਗ ਚੜਾਵਣਿਆ। ਹਾਂ ਵਾਰੀ ਜੀਓ ਵਾਰੀ, ਨਿਰਭਉ ਮਨ ਵਸਾਵਣਿਆ। ਗੁਰ ਕਿਰਪਾ ਤੇ ਹਰ ਨਿਰਭਉ ਧਿਆਇਆ, ਬਿਖ ਭਉ ਜਲ ਸ਼ਬਦ ਤਰਾਵਣਿਆ। ਰਹਾਉ ਮਨਮੁਖ ਮੁਗਦ ਕਰੈ ਚਤੁਰਾਈ, ਨਾਤਾ ਧੂਤਾ ਥਾਏ ਨਾ ਪਾਈ। ਜਿਹਾ ਆਇਆ ਤੇਹਾ ਜਾਸੀ, ਕਰ ਅਵਗਣ ਪਛਤਾਵਣਿਆ। ਮਨਮੁਖ ਅੰਧੇ ਕਿਛੂ ਨ ਸੂਝੈ, ਮਰਨ ਲਿਖਾਏ ਆਏ ਨਹੀਂ ਬੂਝੈ। ਮਨਮੁਖ ਕਰਮ ਕਰੇ ਨਹੀਂ ਪਾਏ, ਬਿਰਨਾਵੈ ਜਨਮ ਗਵਾਵਣਿਆ। ਸੱਚ ਕਰਨੀ ਸ਼ਬਦ ਹੈ ਸਾਰ, ਪੂਰੇ ਗੁਰ ਪਾਈਐ ਮੋਕ ਦੁਆਰ। ਆਨੰਦਨ ਬਾਣੀ ਸ਼ਬਦ ਸੁਣਾਏ, ਸੱਚ ਰਾਤੇ ਰੰਗ ਰੰਗਾਵਣਿਆ। ਰਸਨਾ ਹਰ ਰਸ ਰਾਤੀ ਰੰਗ ਲਾਏ, ਮਨ ਤਨ ਮੋਹਿਆ ਸਹਿਜ ਸੁਭਾਏ। ਸਹਿਜੇ ਪ੍ਰੀਤਮ ਪਿਆਰਾ ਪਾਇਆ, ਸਹਿਜੇ ਸਹਿਜ ਮਿਲਾਵਣਿਆ। ਜਿਸੇ ਅੰਦਰ ਰੰਗ ਸੋਈ ਗੁਣ ਗਾਵੈ, ਗੁਰ ਕੈ ਸ਼ਬਦ ਸਹਿਜੇ ਸੁਖ ਸਮਾਵੈ। ਹਾਂ ਬਲਿਹਾਰੀ ਸਦਾ ਤਨ ਵਿਟੋ, ਗੁਰ ਸੇਵਾ ਚਿਤ ਲਾਵਣਿਆ। ਸੱਚਾ ਸੱਚੋ ਸੱਚ ਪਤੀਜੈ, ਗੁਰ ਪ੍ਰਸਾਦੀ ਅੰਦਰ ਪੀਜੈ। ਬੈ ਸੁਥਾਨ ਹਰ ਗੁਣ ਗਾਵੈ, ਆਪੇ ਕਰ ਸਤ ਮਨਾਵਣਿਆ। ਜਿਸਨੂੰ ਨਦਰ ਕਰੇ ਸੋ ਪਾਏ, ਗੁਰਪ੍ਰਸਾਦੀ ਹੋਮੈ ਜਾਏ। ਨਾਨਕ ਨਾਮ ਵਸੈ ਮਨ ਅੰਤਰ, ਦਰ ਸੱਚੈ ਸੋਭਾ ਪਾਵਣਿਆ। ਮਾਝ ਮਹਲਾ ਤੀਜਾ। ਸਤਿਗੁਰ ਸੇਵੈ ਵੱਡੀ ਵਡਿਆਈ, ਹਰ ਜੀ ਅਚਿੰਤ ਵਸੈ ਮਨ ਆਈ। ਹਰ ਜੀ ਸਫਲਿਓ ਬਿਰਖ ਹੈ ਅੰਮ੍ਰਿਤ, ਜਿਨ ਪੀਤਾ ਤਿਸ ਤਿਖਾ ਲਹਾਵਣਿਆ। ਹਾਂ ਵਾਰੀ ਜੀਉ ਵਾਰੀ, ਸਤ ਸੰਗਤ ਮੇਲ ਮਿਲਾਵਣਿਆ। ਹਰ ਸਤ ਸੰਗਤ ਆਪੇ ਮਿਲ, ਗੁਰ ਸ਼ਬਦੀ ਹਰ ਗੁਣ ਗਾਵਣਿਆ। ਰਹਾਉ ਸਤਿਗੁਰ ਸੇਵੀ ਸ਼ਬਦ ਸੁਹਾਇਆ, ਜਿਨ ਹਰ ਕਾ ਨਾਮ ਮਨ ਵਸਾਇਆ। ਹਰ

ਸਭ ਦੀ ਸੱਚ ਸਮਾ ਬਣਿਆ, ਬਿਨ ਸਤਿਗੁਰ ਕਿਹ ਨਾ ਦੇਖਿਆ ਜਾਏ। ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ, ਆਪੇ ਆਪ ਆਪ ਮਿਲ ਰਹਿਆ, ਸਹਿਜੇ ਸਹਿਜ ਸਮਾ ਬਣਿਆ। ਗੁਰਮੁਖ ਹੋਵੈ ਸੋ ਇੱਕ ਸਿਉਂ ਲਿਵਲਾਏ, ਦੂਜਾ ਭਰਮ ਗੁਰ ਸ਼ਬਦ ਜਲਾਏ। ਕਾਇਆ ਅੰਦਰ ਵਣਜ ਕਰੇ ਵਾਪਾਰਾ, ਨਾਮ ਨਿਧਾਨ ਸੱਚ ਪਾਵਣਿਆ। ਗੁਰਮੁਖ ਕਰਨੀ ਹਰ ਕੀਰਤ ਸਾਰ, ਗੁਰਮੁਖ ਪਾਏ ਮੋਖ ਦੁਆਰ। ਅਨਦਿਨ ਰੰਗ ਰਤਾ ਗੁਣ ਗਾਵੈ, ਅੰਦਰ ਮਹਿਲ ਬਲਾਵਣਿਆ। ਸਤਿਗੁਰ ਦਾਤਾ ਮਿਲੈ ਮਿਲਾਇਆ, ਪੂਰੇ ਭਾਗ ਮਨ ਸ਼ਬਦ ਵਸਾਇਆ। ਨਾਨਕ ਨਾਮ ਮਿਲੈ ਵਡਿਆਈ, ਹਰ ਸੱਚੇ ਕੇ ਗੁਣ ਗਾਵਣਿਆ। ਮਾਜ ਮਹਲਾ ਤੀਜਾ। ਆਪ ਮੁਝਾਏ ਤਾਂ ਸਭ ਕੁਛ ਪਾਏ, ਗੁਰ ਸ਼ਬਦੀ ਸੱਚੀ ਲਿਵਲਾਏ। ਸੱਚ ਬਣ ਜੈ ਸੱਚ ਸੰਗਰੈ, ਸੱਚ ਵਪਾਰ ਕਰਾਵਣਿਆ। ਹਾਂ ਵਾਰੀ ਜੀਉ ਵਾਰੀ, ਹਰ ਗੁਣ ਅੰਦ ਨਗਾਵਣਿਆ। ਹਾਂ ਤੇਰਾ ਤੂੰ ਠਾਕੁਰ ਮੀਰਾ, ਸ਼ਬਦ ਵਡਿਆਈ ਦੇ ਬਣਿਆ ਰਹਾਓ। ਵੇਲਾ ਵਕਤ ਸਭ ਸੁਹਾਇਆ, ਜਿਤ ਸੱਚਾ ਮੇਰੇ ਮਨ ਪਾਇਆ। ਸੱਚੇ ਸੇਵਿਆਂ ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ ਪਾਵਣਿਆ। ਭਾਉ ਭੋਜਨ ਸਤਿਗੁਰ ਤੁਠੈ ਪਾਏ, ਅਨਰਸ ਚੂਕੈ ਹਰ ਰਸ ਮਨ ਵਸਾਏ। ਸੱਚ ਸੰਤੋਖ ਸਹਿਜ ਸੁਖ ਬਾਣੀ, ਪੂਰੇ ਗੁਰ ਤੇ ਪਾਵਣਿਆ। ਸਤਿਗੁਰ ਨਾ ਸੇਵੈ ਮੂਰਖ ਅੰਧ ਗਵਾਰਾ, ਫਿਰ ਇਹ ਕਿੱਥੋਂ ਪਾਇਨ ਮੋਖ ਦੁਆਰਾ। ਮਰ ਮਰ ਜੰਮੈ ਫਿਰ ਫਿਰ ਆਵੈ, ਜਮ ਦਰ ਚੋਟਾਂ ਖਾਵਣਿਆ। ਸ਼ਬਦੈ ਸਾਧ ਜਾਣੈ ਤਾਂ ਆਪ ਪਛਾਣੈ, ਨਿਰਮਲ ਬਾਣੀ ਸ਼ਬਦ ਵਖਾਣੈ। ਸੱਚੇ ਸੇਵ ਸਦਾ ਸੁਖ ਪਾਇਨ, ਨਉ ਨਿਦ ਨਾਮ ਮਨ ਵਸਾਵਣਿਆ। ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ, ਸਤਸੰਗਤ ਬੈ ਹਰ ਗੁਣ ਗਾਇਆ। ਅੰਦਨ ਹਰ ਸਾ ਲਾਹੈ ਸਾਚਾ, ਨਿਰਮਲ ਨਾਦ ਵਜਾਵਣਿਆ। ਮਨਮੁਖ ਖੋਟੀ ਰਾਸ ਖੋਟਾ ਪਾਸਾਰਾ, ਕੂੜ ਕਮਾਵਣ ਦੁੱਖ ਲਾਗੈ ਭਾਰਾ। ਭਰਮੇ ਭੂਲੇ ਫਿਰਨ ਦਿਨ ਰਾਤੀ, ਮਰ ਜਨਮੈ ਜਨਮ ਗਵਾਵਣਿਆ। ਸੱਚਾ ਸਾਹਿਬ ਮੈਂ ਅਤ ਪਿਆਰਾ, ਪੂਰੇ ਗੁਰ ਕੈ ਸ਼ਬਦ ਆਧਾਰਾ। ਨਾਨਕ ਨਾ ਮਿਲੈ ਵਡਿਆਈ, ਦੁੱਖ ਸੁਖ ਸਮਕਰ ਜਾਣਿਆ। ਮਾਝ ਮਹਲਾ ਤੀਜਾ। ਤੇਰੀਆਂ ਖਾਣੀ ਤੇਰੀਆਂ ਬਾਣੀ, ਬਿਰਨਾਵੇਂ ਸਭ ਭਰਮ ਭੁਲਾਣੀ। ਗੁਰਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਈ ਨਾ ਪਾਵਣਿਆ। ਹਾਂ ਵਾਰੀ ਜੀਓ ਵਾਰੀ, ਹਰ ਸੇਤੀ ਚਿਤ ਲਾਵਣਿਆ। ਹਰ ਸੱਚਾ ਗੁਰ ਭਗਤੀ ਪਾਈਐ, ਸਹਿਜੇ ਮਨ ਵਸਾਵਣਿਆ ਰਹਾਓ। ਸਤਿਗੁਰ ਸੇਵੇ ਤਾਂ ਸਭ ਕੁਛ ਪਾਏ, ਜੇਹੀ ਮਨਸ਼ਾ ਕਰ ਲਾਗੈ ਤੇ ਹਾ ਫਲ ਪਾਏ। ਸਤਿਗੁਰ ਦਾਤਾ ਸਭਨਾ ਵੱਥੂ ਕਾ, ਪੂਰੇ ਭਾਗ ਮਿਲਾਵਣਿਆ। ਇਹ ਮਨ ਮੈਲਾ ਇੱਕ ਨਾ ਧਿਆਏ, ਅੰਤਰ ਮੈਲ ਲਾਗੀ ਬਹੁ ਦੂਜੈ ਭਾਏ। ਤਟ ਤੀਰਥ ਦਿਸ਼ੰਤਰ ਭਵੈ ਅਹੰਕਾਰੀ, ਹੋਰ ਵਧੇਰੇ ਹੋ ਮੈਂ ਮਲ ਲਾਵਣਿਆ। ਸਤਿਗੁਰ ਸੇਵੇ ਤਾਂ ਮਲ ਜਾਏ, ਜੀਵਤ ਮਰੈ ਹਰ ਸਿਉਂ ਚਿਤ ਲਾਏ। ਹਰ ਨਿਰਮਲ ਸੱਚ ਮੈਲ ਨਾ ਲਾਗੈ, ਸੱਚ ਲਾਗੈ ਮੈਲ ਗਵਾਵਣਿਆ। ਵਾਜਗੁਰੂ ਹੈ ਅੰਧ ਗੁਬਾਰਾ, ਅਗਿਆਨੀ ਅੰਧਾ ਅੰਧ ਅੰਧਾਰਾ। ਬਿਸ਼ਟਾ ਕੇ ਕੀੜੇ ਬਿਸ਼ਟਾ ਕਮਾਵੈ, ਫਿਰ ਬਿਸ਼ਟਾ ਮਾਹੇ ਪਚਾਵਣਿਆ। ਮੁਕਤੇ ਸੇਵੇ ਮੁਕਤਾ ਹੋਵੈ, ਹੋਮੈ ਮਮਤਾ ਸ਼ਬਦੇ ਖੋਵੈ। ਅਨਦਿਨ ਹਰ ਜੀਉ ਸੱਚਾ ਸੇਵੀ, ਪੂਰੇ ਭਾਗ ਗੁਰ ਪਾਵਣਿਆ। ਆਪੇ ਬਖਸ਼ੇ ਮੇਲ ਮਿਲਾਏ, ਪੂਰੇ ਗੁਰ ਤੇ ਨਾਮ ਨਿਧ ਪਾਏ। ਸੱਚੇ ਨਾਮ ਸਦਾ ਮਨ ਸੱਚਾ, ਸੱਚ ਸੇਵੇ ਦੁੱਖ ਗਵਾਵਣਿਆ। ਸਦਾ ਹਜ਼ੂਰ ਦੂਰ ਨਾ ਜਾਣੋ, ਗੁਰ ਸ਼ਬਦੀ ਹਰ ਯੰਤਰ ਪਛਾਣੋ। ਨਾਨਕ
ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ ਮਾ

ਅਜ ਮਹਲਾ ਤੀਜਾ। ਐਥੈ ਸਾਚੀ ਸੁਭਾਗੈ ਸਾਚੀ, ਮਨ ਸੱਚਾ ਸੱਚੇ ਸ਼ਬਦ ਰਾਚੀ, ਸੱਚਾ ਸੀਵੈ ਸੱਚ ਕਮਾਵੈ, ਸੱਚੋ ਸੱਚ ਕਮਾਵਣਿਆ। ਹਾਂ ਵਾਰੀ ਜੀਉ ਵਾਰੀ, ਸੱਚਾ ਨਾਮ ਮਨ ਵਸਾਵਣਿਆ। ਸੱਚੇ ਸੀਵੈ ਸੱਚ ਸਮਾਵੈ, ਸੱਚੇ ਕੀ ਗੁਣ ਗਾਵਣਿਆ। ਰਹਾਉ ਪੰਡਿਤ ਪੜੈ ਸਾਧ ਨਾ ਪਾਵੈ, ਦੂਜੇ ਭਾਏ ਮਾਇਆ ਮਨ ਭਰਮਾਵੈ, ਮਾਇਆ ਮੋਹ ਸਭ ਸ਼ੁੱਧ ਗਵਾਈ, ਕਰ ਅਵਗੁਣ ਪਛਤਾਵਣਿਆ। ਸਤਿਗੁਰ ਮਿਲੇ ਤਾਂ ਤਤ ਪਾਈ, ਹਰ ਕਾ ਨਾਮ ਮਨ ਵਸਾਈ। ਸ਼ਬਦ ਮਾਰੇ ਮਨ ਮਾਰੇ ਆਪਣਾ, ਮੁਕਤੀ ਕਾ ਦਰ ਪਾਵਣਿਆ। ਕਿਲਵਿਖ ਕਾਟੈ ਕ੍ਰੋਧ ਨਵਾਰੀ, ਗੁਰ ਕਾ ਸ਼ਬਦ ਰਖੈ ਉਰ ਧਾਰੀ। ਸੱਚ ਰਤੇ ਸਦਾ ਬੈਰਾਗੀ, ਹਉਮੈ ਮਾਰ ਮਿਲਾਵਣਿਆ। ਅੰਤਰ ਰਤਨ ਮਿਲੈ ਮਿਲਾਇਆ, ਤ੍ਰੇ ਬਿਦ ਮਨਸਾ ਤ੍ਰੇ ਬਿਦ ਮਾਇਆ, ਪੜ ਪੜ ਪੰਡਿਤ ਮੋਨੀ ਥੱਕੇ, ਚੌਥੇ ਪਦ ਕੀ ਸਾਰ ਨ ਭਾਵਣਿਆ। ਆਪੇ ਰੰਗੇ ਰੰਗ ਚੜਾਏ, ਸੇਜਨ ਰਾਤੇ ਗੁਰ ਸ਼ਬਦ ਰੰਗਾਏ। ਹਰ ਰੰਗ ਚੜਿਆ ਅਤਿ ਅਪਾਰ, ਹਰ ਰਸ ਰਸ ਗੁਣ ਗਾਵਣਿਆ। ਗੁਰਮੁਖ ਰਿੱਧ ਸਿੱਧ ਸੱਚ ਸੰਜਮ ਸੋਈ, ਗੁਰਮੁਖ ਗਿਆਨ ਨਾਮ ਮੁਕਤ ਹੋਈ। ਗੁਰਮੁਖ ਕਾਰ ਸੱਚ ਕਮਾਵੈ, ਸੱਚੇ ਸੱਚ ਸਮਾਵਣਿਆ। ਗੁਰਮੁਖ ਥਾਪੇ ਥਾਪਿਓ ਥਾਪੇ, ਗੁਰਮੁਖ ਜਾਤ ਪਾਤ ਸਭ ਆਪੇ, ਨਾਨਕ ਗੁਰਮੁਖ ਨਾਮ ਧਿਆਏ, ਨਾਮੇ ਨਾਮ ਸਮਾਵਣਿਆ। ਮਾਝ ਮਹਲਾ ਤੀਜਾ। ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਤਪਤ ਹੋਵੇ। ਗੁਰਮੁਖ ਵਰਤੈ ਸਭ ਆਪੇ ਸੱਚਾ, ਗੁਰਮੁਖ ਉਪਾਏ ਸਮਾਵਣਿਆ। ਹਉ ਵਾਰੀ ਜੀਉ ਵਾਰੀ, ਗੁਰਪੂਰਾ ਮਨ ਵਸਾਵਣਿਆ। ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ, ਗੁਣ ਕੈ ਗੁਣੀ ਸਮਾਵਣਿਆ। ਰਹਾਉ ਗੁਰਮੁਖ ਧਰਤੀ ਗੁਰਮੁਖ ਪਾਣੀ, ਗੁਰਮੁਖ ਪਵਨ ਬੈਸੰਤਰ ਖਿਲੈ ਵਡਾਣੀ। ਸੋ ਨਿਗੁਰਾ ਜੋ ਮਰਮਰ ਜੰਮੈ, ਨਿਗੁਰੇ ਆਵਣ ਜਾਣਿਆ। ਤਿਨ ਕਰਤਾ ਇੱਕ ਖੇਲ ਰਚਾਇਆ, ਕਾਇਆ ਸਰੀਰੈ ਵਿੱਚ ਸਭ ਕੁਛ ਪਾਇਆ। ਸ਼ਬਦ ਭੇਦ ਕੋਈ ਮਹਿਲ ਪਾਏ, ਮਹਿਲੇ ਮਹਿਲ ਬੁਲਾਵਣਿਆ। ਸੱਚਾ ਸ਼ਾਹ ਸੱਚੇ ਵਣ ਜਾਰੇ, ਸੱਚ ਵਣਜੈ ਗੁਰ ਹੇਤ ਅਪਾਰੇ। ਸੱਚ ਵਿਹਾਜੈ ਸੱਚ ਕਮਾਵੈ, ਸੱਚੋ ਸੱਚ ਕਮਾਵਣਿਆ। ਬਿਨ ਰਾਸ਼ੀ ਕੋ ਵੱਤ ਕਿਉਂ ਪਾਏ, ਮਨਮੁਖ ਭੂਲੇ ਲੋਕ ਸਬਾਏ। ਬਿਨ ਰਾਸ਼ੀ ਸਭ ਖਾਲੀ ਚੱਲੇ, ਖਾਲੀ ਜਾਏ ਦੁੱਖ ਪਾਵਣਿਆ। ਇੱਕ ਸੱਚ ਵਣਜੈ ਗੁਰ ਸ਼ਬਦ ਪਿਆਰੇ, ਆਪ ਤਰੈ ਸਗਲੇ ਕੁਲ ਤਾਰੇ। ਆਏ ਸੇ ਪ੍ਰਵਾਨ ਹੋਏ, ਮਿਲ ਪ੍ਰੀਤਮ ਸੁਖ ਪਾਵਣਿਆ। ਅੰਤਰ ਵਸਤ ਮੂੜਾ ਬਾਹਰ ਭਾਲੇ, ਮਨਮੁਖ ਅੰਧੇ ਫਿਰੈ ਬਿਤਾਲੇ। ਜਿੱਥੈ ਵੱਥ ਹੋਵੇ ਤਿੱਥੋਂ ਕੋਈ ਨ ਪਾਵੇ, ਮਨਮੁਖ ਭਰਮ ਭੁਲਾਵਣਿਆ। ਆਪੇ ਦੇਵੈ ਸ਼ਬਦ ਬੁਲਾਏ, ਮਹਿਲੀ ਮਹਿਲ ਸਹਿਜ ਸੁਖ ਪਾਏ। ਨਾਨਕ ਨਾ ਮਿਲੈ ਵਡਿਆਈ, ਆਪੇ ਸੁਣ ਸੁਣ ਧਿਆਵਣਿਆ। ਮਾਝ ਮਹਲਾ ਤੀਜਾ। ਸਤਿਗੁਰ ਸਾਚੀ ਸਿੱਖ ਸੁਣਾਈ, ਹਰ ਚੇਤੋ ਅੰਤ ਹੋਏ ਸਿਖਾਈ। ਹਰ ਅਗਮ ਅਗੋਚਰ ਨਾਥ ਅਜੋਨੀ, ਸਤਿਗੁਰ ਕਹਿ ਪਾਏ ਭਾਵਣਿਆ। ਹਾਂ ਵਾਰੀ ਜੀਉ ਵਾਰੀ, ਆਪ ਨਿਵਾਰਣਿਆ। ਆਪ ਗਵਾਏ ਤਾਂ ਹਰ ਪਾਏ, ਹਰ ਸਿਉ ਸਹਿਜ ਸਮਾਵਣਿਆ। ਰਹਾਉ ਪੂਰਬ ਲਿਖਿਆ ਸੋ ਕਰਮ ਕਮਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ। ਬਿਨ ਗੁਰ ਭਾਗਾਂ ਬਿਨ ਭਾਗਾਂ ਗੁਰ ਪਾਈਐ ਨਾਹੀ, ਸ਼ਬਦੈ ਮੇਲ ਮਿਲਾਵਣਿਆ। ਗੁਰਮੁਖ ਅਲਿਪਤ ਰਹਿ ਸੰਸਾਰੀ, ਗੁਰ ਕੈ ਤਕੀਐ ਨਾਮ ਆਧਾਰੇ। ਗੁਰਮੁਖ ਜੋਰ ਕਰੇ ਕਹਿ ਤਿਸਨੋ, ਆਪੇ ਖਪ ਦੁੱਖ ਪਾਵਣਿਆ। ਮਨਮੁਖ ਅੰਧੇ ਸੁਧ ਨਾ ਕਾਈ, ਆਤਮ ਘਾਤੀ ਹੈ ਜਗਤ ਕਸਾਈ।
निंदा कर कर बो भार उठावै, बिन मजूरी भार पहुंचावण आ। ये जग वाड़ी मेरा प्रभ माली, सदा संभाले को नाहीं खाली। जेही वासना पाए तेही वरत, वासु वास जनावण आ। मनमुख रोगी है संसारा, सुखदाता विसरिया गमे पारा। दुखिए नित फिरें बिल लांदे, बिन गुर शांत न पावण आ। जिन कीते सोई बिद जाने, आप करे ता हुकम पछाणे। जिहा अंदर पाए तिहा वरतै, आपे बाहर पावण आ। तिस बाजो सच्चे मैं होर ना कोई, जिस लाए लाए सो निर्मल होई। नानक नाम वसै घट अंतर, जिस दीवै सो पावण आ। माज महला तीजा। अमृत नाम मन बसाए, होमै मेरा सब दुख गवाए। अमृत बाणी सदा सलाहे, अमृत अमृत पावण आ। हौ वारी जियो वारी, अमृत बाणी मन वसावण आ। अमृत बाणी मन वसाए, अमृत नाम ध्यावण आ। रहाओ अमृत बोलै सदा मुख वैणी, अमृत वेखै परखै सदा नैणी। अमृत कथा कहै सदा दिन राती, अवरां आख सुनावण आ। अमृत रंग रत्ता लिव लाए, अमृत गुर प्रसादी पाए। अमृत रसना बोलै दिन राती, मन तन अमृत पियावण आ। सो किश करै जो चित न होई, तिसदा हुक्म मेट न सकै कोई। हुक्मे वरतै अमृत बाणी, हुक्मे अमृत पिया बणिया। अजब कम करते हर केरे, ए मन भूला जांदा फेरे। अमृत बाणी स्यों चित लाए, अमृत शब्द बजावण आ। खोटे खरे तुदे आपे उपाए, तुदे आपे परखे लोक सबाए। खरे परख खजाने पाए हैं, खोटे परम भुलावण आ। क्यों कर वेखा क्यों सलाही, गुर प्रसादी शब्द सलाही। तेरे भाणे विच अमृत वसै, तू भाणे अमृत पियावण आ। अमृत शब्द अमृत हर बाणी, सतगुर सेवै हृदय समाणी। नानक अमृत नाम सदा सुखदाता, पी अमृत सब भुख लै जावण आ। माज महला तीजा। अमृत वरसै सहज सुभाए, गुरमुख विरला कोई जन पाए। अमृत पी सदा तृप्तासे, कर कृपा तृष्णा बुझावणिया। हौ वारी जियो वारी, गुरमुख अमृत पिया मणिया। रसना रस जाग सदा रह, रंग राती सहजे हर गुण गावणिया। रहाओ गुर प्रसादी सहज को पाए, दुबदा मारे इकस स्यों लिव लाए। नदर करे ता हर गुण गावै, नदरी सच समावणिया। सबना उपर नदर प्रभ तेरी, सबना उपर नदर प्रभ तेरी। किसै थोड़ी किसै है कनेरी, तुझते बाहर किश न हुवै। गुरमुख सोजी पावण आ, गुरमुख तत् है बिचारा। अमृत भरे तेरे भंडारा, बिन सतगुरु सेवे कोई ना पावै। गुर कृपा ते पावण आ, सतगुर सेवै सो जन सो है। अमृत ना मंत्र मन मोह है, अमृत मंतन बाणी दत्ता। अमृत सहज सुनावण आ, मनमुख भूला।

ਬਿਨ ਸੇਵਾ ਜਨਮ ਗਵਾਵਣਿਆ। ਅੰਮ੍ਰਿਤ ਪੀਵੈ ਜਿਸਨੋ ਆਪ ਪੀਆਏ, ਗੁਰ ਪ੍ਰਸਾਦੀ ਸਹਿਜ ਲਿਵ ਲਾਏ, ਪੂਰਨ ਪੂਰ ਰਹਾ ਸਭ ਆਪੇ, ਗੁਰਮਤਿ ਨਦਰੀ ਆਵਣਿਆ ਆਪੇ।

ਮਹਲਾ ਤੀਜਾ। ਸੇ ਸਤ ਲਾਗੇ ਜੋ ਤੁਧ ਭਾਈ, ਸਦਾ ਸਚ ਸੇਵੈ ਸਹਿਜ ਸੁਭਾਈ, ਸੱਚੇ ਸ਼ਬਦ ਸੱਚਾ ਸਲਾਹੀ, ਸੱਚੇ ਮੇਲ ਮਿਲਾਵਣਿਆ। ਹਾਂ ਵਾਰੀ ਜੀਉ ਵਾਰੀ ਸੱਚ ਸਲਾਹਣਿਆ, ਸੱਚ ਤਿਹਾਇਨ ਸੇ ਸੱਚ ਰਾਤੀ, ਸੱਚੇ ਸੱਚ ਸਮਾਵਣਿਆ ਰਹਾਉ। ਜਹਾਂ ਦੇਖਾਂ ਸੱਚ ਸਭਨੀ ਥਾਈ, ਗੁਰਪ੍ਰਸਾਦੀ ਮਨ ਵਸਾਈ, ਤਨ ਸੱਚਾ ਰਸਨਾ ਸੱਚ ਰਾਤੀ, ਸੱਚ ਸੁਣ ਆਖ ਵਖਾਨਣਿਆ। ਮਨਸਾ ਮਾਰ ਸੱਚ ਸਮਾਣੀ, ਇਨ ਮਨ ਡੀਠੀ ਸਭ ਆਵਣ ਜਾਣੀ, ਸਤਿਗੁਰ ਸੇਵੇ ਸਦਾ ਮਨ ਹਿਚਲ, ਨਿਜ ਕਰ ਵਾਸਾ ਭਾਵਣਿਆ। ਗੁਰ ਕੈ ਸ਼ਬਦ ਹਿਰਦੈ ਦਿਖਾਇਆ, ਮਾਇਆ ਮੋਹ ਸ਼ਬਦ ਜਲਾਇਆ, ਸੱਚੋ ਸੱਚਾ ਵੇਖ ਸਲਾਹੀ, ਗੁਰ ਸ਼ਬਦੀ ਸੱਚ ਭਾਵਣਿਆ। ਜੋ ਸੱਚ ਰਾਤੇ ਤਿਨ ਸੱਚੀ ਲਿਵ ਲਾਗੀ, ਹਰ ਨਾਮ ਸੰਭਾਲੈ ਸੇ ਵੱਡ ਭਾਗੀ, ਸੱਚੇ ਸ਼ਬਦ ਆਪ ਮਿਲਾਏ, ਸਤਸੰਗਤ ਸੱਚ ਗੁਣ ਗਾਵਣਿਆ। ਲੇਖਾ ਪੜੀਐ ਜੇ ਲੇਖੇ ਵਿੱਚ ਹੋਵੇ, ਉਹ ਅਗਾਮੀ ਅਗੋਚਰ ਸ਼ਬਦ ਸ਼ੁੱਧ ਹੋਵੇ, ਅਨੰਦਨ ਸੱਚ ਸ਼ਬਦ ਸਾਲਾਹੀ, ਹੋਰ ਕੋਈ ਨਾ ਕੀਮਤ ਪਾਵਣਿਆ। ਪੜ ਪੜ ਥਾਕੇ ਸ਼ਾਂਤ ਨਾ ਆਈ, ਤ੍ਰਿਸ਼ਨਾ ਜਾਲੀ ਸ਼ੁੱਧ ਨਾ ਕਾਈ, ਬਿਕ ਬਿਹਾਚੈ ਬਿਖ ਮੋਹ ਪਿਆਸੀ, ਕੂੜ ਬੋਲ ਬਿਖਾ ਬਣਿਆ। ਗੁਰਪ੍ਰਸਾਦ

वर्ण रूप वर्तें सब तेरे, मरमर जम्मै फिर पवै कनेरे। तू एको ने चल अगम अपारा, गुरमती बूझ बजावणिया। हौ वारी जियो वारी, राम नाम मन वसावणिया। तिस रूप न रेखिया वर्ण न कोई, गुरमती आप बजावणिया रहाओ। सब एका जोत जाने जे कोई, सतगुर सेवें प्रगट होई। गुपत प्रगट वरतै सब थाई, ज्योति जोत मिलावणिया। तिश्ना यगन जलै संसारा, लोभ मन बहुत हंकारा। मर मर जन्मै पत गवाए, अपनी बिरथा जन्म गवावणिया। गुर का शब्द कुबिरला बूजै, आ मारे तांतर भवन सूजै। फिर मरै न मरना होवै, सहजे सच समावणिया। माया मैं फिर चेतन लाए, गुर कै शब्द सद रह समाए। सच सलाहे सब घट अंतर, सचो सच सुहावणिया। सच सलाही सदा हजूरे, गुर कै शब्द रहा भरपूरे। गुर प्रसादी सच नदरी आवै, सच्चे ही सुख पावणिया। सच मन अंदर रहा समाए, सदा सच ने चलिया वै ना जाए। सच्चे लागै सो मन निर्मल, गुरमती सच समावणिया। सच सलाही अवर न कोई, जित सेवै सदा सुख होई। नानक नामरते विचारी, सचो सच कमावणिया। माज महला तीजा, निर्मल शब्द निर्मल है बाणी। निर्मल जोत सा माहे समाणी, निर्मल बाणी हर सालाही। जप हर निर्मल मैल गवावणिया। हौ वारी जियो वारी, सुखदाता मन वसावणिया। हर निर्मल गुर शब्द सलाही, शब्द सुन तिसा मिटावणिया रहाओ। निर्मल नाम वसिया मन आए, मन तन निर्मल माया मोह गवाए। निर्मल गुण गावै नित साचे के, निर्मल नाद बजावणिया। निर्मल अमृत गुरते पाया, बिचों आप मुआ तिथै मोह न माया। निर्मल ज्ञान ध्यान अत निर्मल, निर्मल बाणी मन वसावणिया। जो निर्मल सेवे सो निर्मल होवै, हौ मैं मैल गुर शब्दे धोवै। निर्मल वाजै अनहद धुन बाणी, दर सचै सोभा पावणिया। निर्मल ते सब निर्मल होवै, निर्मल मनुआ हर शब्द परोवै। निर्मल नाम लगे बड़भागी, निर्मल नाम सुहावणिया। सो निर्मल जो शब्दे सो है, निर्मल नाम मन तन मोह है। सच नाम मलक दे न लागै, मखूजल सच करावणिया। मन मैला है दूजै पाए, मैला चौंका मैलै थाए। मैला खाए फिर मैल वधाए, मनमुख मैल दुख पावणिया। मैले निर्मल सब हुक्म सबाए, से निर्मल जो हर साचे पाए। नानक नाम वसै मन अंतर, गुरमुख मैल चुकावणिया। माझ महला तीजा, गोविंद उजली उजल हंसा। मन बाणी निर्मल मेरी मनशा, मन उजल सदा मुख सो है। तूजल नाम त्या बणिया, हां वारी जियो वारी, गोबिंद गुण गा बणिया। गोबिंद गोबिंद कहे दिन राती, गोबिंद गुण शब्द सुना बणिया रहाओ। गोबिंद गावै सहज सुभाए, गुर कै पै उजल होमै मल जाए। सदा आनंद रहें भगत करहें दिन राती, गोबिंद गुण गा बणिया। मनुआ नाचै भगत दृढ़ाए, गुर कै शब्द मनै मन मिलाए। सच्चा ताल पूरे माया मोह चुकाए, शब्दे नृत करावणिया। ऊंचा कूके तनै पछाड़े, माया मोह जोया जमकाले। माया मोह मनै नचाए, अंतर कपट दुख पावणिया।
ਗੁਰਮੁਖ ਭਗਤ ਜਾਂ ਆਪ ਕਰ ਆਏ, ਤਨ ਮਨ ਰਾਤਾ ਸਹਿਜ ਸੁਭਾਏ, ਬਾਣੀ ਵੱਜੈ ਸ਼ਬਦ ਵਜਾਏ, ਗੁਰਮੁਖ ਭਗਤ ਥਾਂ ਪਾਵਣਿਆ, ਬਹੁ ਤਾਲ ਪੂਰੇ ਵਾਜੇ ਵਜਾਏ, ਨਾ ਕੋ ਸੁਣੇ ਨਾ ਮਨ ਵਸਾਏ, ਮਾਇਆ ਕਾਰਨ ਪਿੜ ਬੰਧ ਨਾਚੈ, ਦੂਜੈ ਭਾਏ ਦੁੱਖ ਭਾਵਣਿਆ, ਜੇ ਸੰਤਰ ਪ੍ਰੀਤ ਲੱਗੈ ਸੋ ਮੁਕਤਾ, ਇੰਦਰੀ ਵਸ ਸੱਚ ਸੰਜਮ ਜੁਗਤਾ, ਗੁਰ ਕੈ ਸ਼ਬਦ ਸਦਾ ਹਰ ਧਿਆਏ, ਇਹਾ ਭਗਤ ਹਰ ਭਾਵਣਿਆ, ਗੁਰਮੁਖ ਭਗਤ ਜੁਗ ਚਾਰੇ ਹੋਈ, ਹੋਰਤ ਭਗਤ ਨਾ ਪਾਏ ਕੋਈ, ਨਾਨਕ ਨਾਮ ਗੁਰ ਭਗਤੀ ਪਾਈਐ, ਗੁਰਚਰਣੀ ਚਿਤ ਲਾਵਣਿਆ, ਮਾਝ ਮਹਲਾ ਤੀਜਾ, ਸੱਚਾ ਸੇਵੀ ਸੱਚ ਸਲਾਹੀ, ਸੱਚੈ ਨਾਏ ਦੁੱਖ ਕਬ ਹੀ ਨਾਹੀ, ਸੁਖ ਦਾਤਾ ਸੇਵਨ ਸੁਖ ਪਾਇਨ, ਗੁਰਮਤ ਮਨ ਵਸਾਵਣਿਆ, ਹਉ ਵਾਰੀ ਜੀਉ ਵਾਰੀ, ਸੁਖ ਸਹਿਜ ਸਮਾਧ ਲਗਾਵਣਿਆ, ਜੂਹਰ ਸੇਵੈ ਸਿਸ ਦਸੂ ਹੈ, ਸ਼ੋਭਾ ਸੁਰਤ ਸੁਹਾਵਣਿਆ, ਰਹਾਉ ਸਭ ਕੋ ਤੇਰਾ ਭਗਤ ਕਹਾਏ, ਸਹੀ ਭਗਤ ਤੇਰਾ ਮਨ ਭਾਏ, ਸੱਚ ਬਾਣੀ ਤੁਦੈ ਸਾਲਾਹਨ, ਰੰਗ ਰਾਤੇ ਭਗਤ ਕਰਾਵਣਿਆ, ਸਭ ਕੋ ਸੱਚੇ ਹਰ ਜੀਉ ਤੇਰਾ, ਗੁਰਮੁਖ ਮਿਲੈ ਤਾਂ ਚੁੱਕੈ ਫੇਰਾ, ਜਾਂ ਤੁਦ ਪਾਵੈ ਤਾਂ ਨਾਏ ਰਚਾਵੈ, ਤੂੰ ਆਪੇ ਨਾਉ ਜਪਾਵਣਿਆ, ਗੁਰਮਤੀ ਹਰ ਮਨ ਵਸਾਇਆ, ਹਰ ਕ ਸੋਗ ਸਭ ਮੋਹ ਗਵਾਇਆ, ਇੱਕ ਸਿਉ ਲਿਵ ਲਾਗੀ ਸਦ ਹੀ, ਹਰ ਨਾਮ ਮਨ ਵਸਾਵਣਿਆ, ਭਗਤ ਰੰਗ ਰਾਤੇ ਸਦਾ ਤੇਰਾ ਚਾਏ, ਨਾਉ ਨਿਤ ਨਾਮ ਵਸਿਆ ਮਨ ਆਏ, ਪੂਰੇ ਭਾਗ ਸਤਿਗੁਰ ਪਾਇਆ, ਸ਼ਬਦੇ ਮੇਲ ਮਿਲਾਵਣਿਆ, ਤੂੰ ਦਇਆਲ ਸਦਾ ਸੁਖਦਾਤਾ, ਤੂੰ ਆਪੇ ਮਿਲੈ ਗੁਰਮੁਖ ਜਾਤਾ, ਤੂੰ ਆਪੇ ਦੇਵੈ ਨਾਮ ਵਡਾਈ, ਨਾਮਰ ਤੇ ਸੁਖ ਪਾਵਣਿਆ, ਸਦਾ ਸਦਾ ਸਾਚੇ ਤੁਰ ਸਲਾਹੀ, ਗੁਰਮੁਖ ਜਾਤਾ ਦੂਜਾ ਕੋ ਨਾਹੀ, ਇੱਕ ਸਸਿਉ ਮਨ ਰਿਆ ਸਮਾਏ, ਮਨ ਮੰਨਿਆ ਮਨ ਹੈ ਮਿਲਾਵਣਿਆ, ਗੁਰਮੁਖ ਹੋਵੈ ਸੋ ਸਲਾਹੇ, ਸਾਚੇ ਠਾਕੁਰ ਵੇ ਪਰਵਾਹੇ, ਨਾਨਕ ਨਾਮ ਵਸੈ ਮਨ ਅੰਤਰ, ਗੁਰ ਸ਼ਬਦੀ ਹਰ ਮੇਲਾ ਵਣਿਆ, ਬਾਜ ਮਹਲਾ ਤੀਜਾ, ਤੇਰੇ ਭਗਤ ਸੋਹੈ ਸਾਚੈ ਦਰਬਾਰੇ, ਗੁਰ ਕੈ ਸ਼ਬਦ ਨਾਮ ਸਵਾਰੇ, ਸਦਾ ਆਨੰਦ ਰਹੇ ਦਿਨ ਰਾਤੀ, ਗੁਣ ਕਹਿ ਗੁਣੀ ਸਮਾਵਣਿਆ, ਹਾਂ ਵਾਰੀ ਜੀਉ ਵਾਰੀ, ਨਾਮ ਸੁਣ ਮਨ ਵਸਾਵਣਿਆ, ਹਰ ਜੀਉ ਸੱਚਾ ਉੱਚੋ ਉੱਚਾ, ਹਉ ਮੈਂ ਮਾਰ ਮਿਲਾਵਣਿਆ, ਰਹਾਉ ਹਰ ਜੀਉ ਸਾਚਾ ਸਾਚੀ ਨਾਈ, ਗੁਰਪ੍ਰਸਾਦੀ ਕਿਸੈ ਮਿਲਾਈ, ਗੁਰ ਸ਼ਬਦ ਮਿਲੈ ਸੇ ਵਿਛੁੜੈ ਨਾਹੀ, ਸਹਿਜੇ ਸੱਚ ਸਮਾਵਣਿਆ, ਤੁਝ ਤੇ ਬਾਹਰ ਕਛੂ ਨ ਹੋਏ, ਤੂੰ ਕਰ ਕਰ ਵੇਖੈ ਜਾਣ ਸੋਏ, ਆਪੇ ਕਰੇ ਕਰਾਏ ਕਰਤਾ, ਗੁਰਮਤਿ ਆਪ ਮਿਲਾਵਣਿਆ, ਕਾਮਣ ਗੁਣਵੰਤੀ ਹਰ ਪਾਏ, ਭੈ ਪਾਏ ਸ਼ਿੰਗਾਰ ਬਣਾਏ, ਸਤਿਗੁਰ ਸੇਵ ਸਦਾ ਸੁਹਾਗਣ, ਸੱਚ ਉਪਦੇਸ਼ ਸਮਾਵਣਿਆ, ਸ਼ਬਦ ਵਿਸਾਰਨ ਤਿੰਨਾ ਠੌਰ ਨ ਠਾਉ, ਭਰਮ ਭੁੱਲੇ ਜਿਉ ਸੁਨੇ ਕਰ ਕਾਉ, ਹਲਤ ਪਲਤ ਤਿਨੀ ਦੁਮੈ ਗਵਾਏ, ਦੁਖੇ ਦੁਖ ਵਿਹਾਵਣਿਆ, ਲਿਖਦਿਆਂ ਲਿਖਦਿਆਂ ਕਾਗਦ ਮਸ ਖੋਈ, ਦੂਜੈ ਭਾਏ ਸੁਖ ਪਾਏ ਨ ਕੋਈ, ਕੂੜ ਲਿਖੈ ਤੈ ਕੂੜ ਕਮਾਵੈ, ਜਲ ਜਾਵੇਂ ਕੂੜ ਚਿਤ ਲਾਵਣਿਆ, ਗੁਰਮੁਖ ਸੱਚੋ ਸੱਚ ਲਿਖੈ ਵਿਚਾਰ, ਸੇ ਜਨ ਸੱਚੇ ਪਾਵੈ ਮੋਖ ਦੁਆਰ, ਸੱਚ ਕਾਗਦ ਕਲਮ ਮਸਵਾਣੀ, ਸੱਚ ਲਿਖ ਸੱਚ ਸਮਾਵਣਿਆ,

0: ਮਾਝ ਮਹਲਾ ਤੀਜਾ। ਆਤਮ ਰਾਮ ਪ੍ਰਗਾਸ਼ ਗੁਰ ਤੇ ਹੋਵੈ, ਹਉਮੈ ਮੈਲ ਲਾਗੀ ਗੁਰ ਸ਼ਬਦੀ ਖੋਵੈ, ਮਨ ਨਿਰਮਲ ਅੰਦਨ ਭਗਤੀ ਰਾਤਾ, ਭਗਤ ਘਰੇ ਹਰ ਪਾਵਣਿਆ। ਹਉ ਵਾਰੀ ਜੀਉ ਵਾਰੀ ਆਪ ਭਗਤ ਕਰਨ, ਅਵਰਾਂ ਭਗਤ ਕਰਾਵਣਿਆ। ਤਿਨਾ ਭਗਤ ਜਨਾ ਕੋ ਸਦ ਨਮਸਕਾਰ ਕੀਜੈ, ਜੋ ਅਨ ਦਿਨ ਹਰ ਗੁਣ ਗਾਵਣਿਆ। ਰਹਾਓ ਆਪੇ ਕਰਤਾ ਕਾਰਨ ਕਰਾਏ, ਜਿਤ ਭਾਵੈ ਤਿਤ ਕਾਰੈ ਲਾਏ, ਪੂਰੇ ਭਾਗ ਗੁਰ ਸੇਵਾ ਹੋਵੈ, ਗੁਰ ਸੇਵਾ ਤੇ ਸੁਖ ਪਾਵਣਿਆ। ਮਰ ਮਰ ਜੀਵੈ ਤਾਂ ਕਿਛ ਪਾਏ, ਗੁਰ ਪ੍ਰਸਾਦੀ ਹਰ ਮਨ ਵਸਾਏ, ਸਦਾ ਮੁਕਤ ਹਰ ਮਨ ਵਸਾਏ, ਸਹਿਜੇ ਸਹਿਜ ਸਮਾਵਣਿਆ। ਬਹੁ ਕਰਮ ਕਮਾਵੈ ਮੁਕਤ ਨ ਪਾਏ, ਦੇਸ਼ੰਤਰ ਭਵੈ ਦੂਜੈ ਭਾਏ ਖੁਆਏ, ਬਿਰਥਾ ਜਨਮ ਗਵਾਇਆ ਕਪਟੀ, ਬਿਨ ਸ਼ਬਦੈ ਦੁਖ ਭਾਵਣਿਆ। ਧਾਵਤ ਰੱਖੈ ਠਾਕ ਰਹਾਏ, ਗੁਰ ਪ੍ਰਸਾਦੀ ਪਰਮ ਪਦ ਪਾਏ, ਸਤਿਗੁਰ ਆਪੇ ਮੇਲ ਮਿਲਾਏ, ਮਿਲ ਪ੍ਰੀਤਮ ਸੁਖ ਪਾਵਣਿਆ। ਇੱਕ ਕੂੜ ਲਾਗੇ ਕੂੜੇ ਫਲ ਪਾਏ, ਦੂਜੇ ਪਾਏ ਬਿਰਥਾ ਜਨਮ ਗਵਾਏ, ਆਪ ਡੁੱਬੇ ਸਗਲੇ ਕੁੱਲ ਡੋਬੇ, ਕੂੜ ਬੋਲ ਬਿਖ ਖਾਵਣਿਆ। ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ, ਭਾਈ ਭਗਤ ਜਾਂ ਹਉਮੈ ਸੁਖੈ, ਸਿੱਧ ਸਾਧਕ ਮੌਨ ਧਾਰੀ ਰਹੇ ਲਿਵਲਾਏ, ਤਿੰਨ ਪੀ ਤਨ ਮੈਂ ਮਨ ਨਾ ਦਿਖਾਵਣਿਆ। ਆਪ ਕਰਾਏ ਕਰਤਾ ਸੋਈ, ਹੋਰ ਕੇ ਕਰੇ ਕੀਤਾ ਕਿਆ ਹੋਈ, ਨਾਨਕ ਜਿਸ ਨਾਮ ਦੇਵੈ ਸੋ ਲੇਵੈ, ਨਾਮੋ ਮਨ ਵਸਾਵਣਿਆ।
1: ਮਾਝ ਮਹੱਲਾ ਤੀਜਾ। ਇਸ ਗੁਫਾ ਮੈਂ ਅਖੱਟ ਭੰਡਾਰਾ, ਇਸ ਵਿੱਚ ਵਸੇ ਹਰ ਅਲਖ ਅਪਾਰਾ, ਆਪੇ ਗੁਪਤ ਪ੍ਰਗਟ ਹੈ, ਆਪੇ ਗੁਰ ਸ਼ਬਦੀ ਆਪ ਗੁਰ ਪ੍ਰਸ਼ਾਦੀ, ਆਪੇ ਗੁਪਤ ਪ੍ਰਗਟ ਹੈ, ਆਪੇ ਗੁਰ ਸ਼ਬਦੀ ਆਪ ਬੰਜਾ ਬਣਿਆ। ਹੋ ਵਾਰੀ ਜੋ ਵਾਰੀ ਅੰਮ੍ਰਿਤ ਨਾਮ ਮਨ ਵਸਾ ਬਣਿਆ, ਅੰਮ੍ਰਿਤ ਨਾਮ ਮਹਾਰਸ ਮੀਠਾ, ਗੁਰਮਤੀ ਅੰਮ੍ਰਿਤ ਪੀਆ ਬਣਿਆ। ਰਹਾਓ ਹੋਮੇ ਮਾਰ ਬੱਜਰ ਕਪਾਟ ਖੁਲਾਇਆ, ਨਾਮ ਅਮੋਲ ਗੁਰਪ੍ਰਸ਼ਾਦੀ ਪਾਇਆ, ਬਿਨ ਸ਼ਬਦੇ ਨਾਮ ਨਾ ਪਾਏ ਗੋਈ, ਗੁਰ ਕਿਰਪਾ ਤੇ ਮਨ ਵਸਾ ਬਣਿਆ। ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ, ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ, ਜੋਤੀ ਜੋਤ ਮਿਲੀ ਮਨ ਮਾਨਿਆ, ਹਰ ਦਰ ਸੋਭਾ ਪਾ ਬਣਿਆ। ਸਰੀਰੋਂ ਭਾਲਣ ਕੋ ਬਾਹਰ ਜਾਏ, ਸਰੀਰੋਂ ਭਾਲਣ ਕੋ ਬਾਹਰ ਜਾਏ, ਨਾਮ ਨਾ ਲਹੇ ਬਹੁਤ ਬੇਗਾਰ ਦੁੱਖ ਪਾਏ, ਮਨਮੁਖ ਅੰਧੇ ਸੂਝੇ ਨਾਹੀਂ, ਫਿਰ ਘਰ ਆਏ ਗੁਰਮੁਖ ਬਥ ਪਾਵਣਿਆ। ਗੁਰਪ੍ਰਸਾਦੀ ਸੱਚਾ ਹਰ ਪਾਏ, ਮਨ ਤਨ ਵੇਖੇ ਹਉਮੈ ਮੈਲ ਜਾਏ, ਵੈ ਸੁਥਾਨ ਸਦਾ ਹਰ ਗੁਣ ਗਾਵੇ, ਸੱਚੇ ਸ਼ਬਦ ਸਮਾ ਬਣਿਆ। ਨੌਂਦਾ ਠਾਕੇ ਤਾਂ
2: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
3: ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿ ਵਾਹਿ ਵਾਹਿ ਵਾਹਿ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਇਹਨਾਂ ਨੇ ਫਰਕ ਪੈ ਜਾਂਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹਾਂਜੀ ਹਾਂਜੀ ਹਾਂਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ

ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿਧੀ ਕਿਰੇ ਨਾ ਪਾਈਆ ਕਰਮ ਮਿਲੇ ਨਹੀਂ ਠਾਕਰ ਹਾਈਆ ਆਖਣ ਵਾਲਾ ਕਿਹਾ ਵੇਚਾਰਾ ਸਿਵਤੀ ਪਰੇ ਤੇਰੇ ਭੰਡਾਰਾ ਜੇ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਾਰਾ ਸਾ ਮਹਲਾ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਊ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੁਖੇ ਖਾਇ ਚਲੀਏ ਦੁੱਖ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਕੇ ਕੀ ਮਨ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੂਕੇ ਭੋਗ ਗੁਣੇ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾਰੇ ਤੇ ਕਮ ਜਾਤ ਨਾਨਕ ਨਾਵੇਂ ਬਾਸ ਨਰਾ ਗੁਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ